ਓ ਨਮਸਕਾਰ ਪ੍ਰਭ ਕੀ ਉਸਤ ਕਰੋ ਦਿਨ ਰਾਤ ਤਿਸਾ ਧਿਆਵੋ ਸਾਸ ਕਰਾਸੋ ਸਭ ਕੱਚ ਵਰਤਾ ਤਿਸਕਾ ਕੀਆ ਜੈਸਾ ਕਰੇ ਤੈਸਾ ਕੋਥੀ ਆਪਣਾ ਖੇਲ ਆਪ ਕਰਨ ਹਾਰੋ ਦੂਸਰ ਕੌਣ ਕਹਾ ਵਿਚਾਰੋ ਜਿਸਨੂੰ ਕਿਰਪਾ ਕਰਾਏ ਤਿਸੇ ਆਪਣ ਨਾਮ ਦੇ ਬਡ ਭਾਗੀ ਨਾਨਕ ਜਨ ਸੇ ਸਲੋਕ

0: ਤ੍ਰਿਸ਼ਨਾ ਬੁਝੈ ਸਾਧ ਸੰਗ ਹਰ ਹਰ ਜਸ ਕਹਿ ਤੋ ਸਰਬ ਰੋਗ ਤੇ ਉਹ ਹਰਜਨ ਰਹਿ ਤੋ ਅਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਤ ਮਹਿ ਸੋਈ ਨਿਰਬਾਨ ਏਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟੀਆਂ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸ ਹੈ ਨਾ ਲਾਗੈ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੋਹਿਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕਹੋ ਕਿਸ ਤੇ ਡਰੈ ਜਿਸ ਜੈਸਾ
1: ਸਾਥ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਧਤ ਸੋਧਤ ਸੋਧਤ ਸੀਜਿਆ ਗੁਰ ਪ੍ਰਸਾਦ ਤਤ ਸਭ ਪੂਜਿਆ ਜਬ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੂਖਮ ਸੋਈ ਅਸਥੂਲ ਨਹਿ ਕਿਛ ਜਨਮੈ ਨਹਿ ਕਿਛ ਮਰੈ ਆਪਣ ਚਲ ਤੋ ਆਪ ਹੀ ਕਰੈ ਆਵਨ ਜਾਮਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮਹਿ ਆਪ ਅਨਕ ਜੁਗਤ ਰਚ ਥਾਪ ਥਾਪ ਅਬਿਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹੇ ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਉਨਕੀ ਸੇਵਾ ਸੋਈ ਲਾਗੈ ਜਿਸਨੂੰ ਕਿਰਪਾ ਕਰਹਿ ਬਡ ਭਾਗੈ ਨਾਮ ਜਪਤ ਪਾਵਹਿ ਬਿਸਰਾਮ ਨਾਨਕ ਤਿਨ ਪੁਰਖ ਕਉ ਉਤਮ ਕਰਮਾਨ ਜੋ ਕਿਛੁ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਇ ਹੋਵੈ ਸੋ ਹੋਏ ਕਰਨੈ ਹਾਰ ਪਛਾਣੈ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਦਾਨ ਹੁਣ ਹੂ ਬਣਿਆ

ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾਹੇ। ਰੇ ਮਨ ਮੇਰੇ ਸਦਾ ਹਰ ਜਾਪ, ਅਵਿਨਾਸੀ ਪ੍ਰਭ ਆਪੇ ਆਪ। ਆਪਨ ਕੀ ਆ ਕਛੂ ਨ ਹੋਏ, ਜੇ ਸੋ ਪ੍ਰਾਨੀ ਲੋਚਾ ਕੋਏ। ਤਿਸ ਬਿਨ ਨਾਹੀ ਤੇਰਾ ਕਿਛ ਕਾਮ, ਗਤ ਨਾਨਕ ਜਪੇ ਇਕ ਹਰਿ ਨਾਮ। ਰੂਪਵੰਤ ਹੋਏ ਨਾਹੀ ਮੋਹੈ, ਪ੍ਰਭ ਕੀ ਜੋਤ ਸਗਲ ਘਟ ਸੋਹੈ। ਧਨਵੰਤਾ ਹੋਏ ਕਿਆ ਕੋ ਗਰਬੈ, ਜਾ ਸਭ ਕਿਛ ਤਿਸਕਾ ਦੀਆ ਦਰਬੈ। ਅਤ ਸੂਰਾ ਜੇ ਕੋ ਕਹਾਵੈ, ਪ੍ਰਭ ਕੀ ਕਲਾ ਬਿਨਾ ਕਹਿ ਧਾਵੈ। ਜੇ ਕੋ ਹੋਏ ਬਹਿ ਦਾਤਾਰ, ਤਿਸ ਦੇਨ ਹਾਰ ਜਾਨੈ ਗਾਵਾਰ। ਜਿਸ ਗੁਰ ਪ੍ਰਸਾਦ ਤੂਟੈ ਹਉ ਰੋਗ, ਨਾਨਕ ਸੋ ਜਨ ਸਦਾ ਰੋਗ। ਜਉ ਮੰਦਰ ਕਉ ਥੰਮੈ ਥੰਮਣਾ, ਤਿਉ ਗੁਰ ਕਾ ਸ਼ਬਦ ਮਨ ਹੈ ਸਥੰਮਣਾ। ਜਉ ਪਾਖਾਣ ਨਾਵ ਚੜ ਤਰੈ, ਪ੍ਰਾਣੀ ਗੁਰ ਚਰਨ ਲਗਤ ਨਿਸਤਰਾ। ਜੋ ਅੰਧਕਾਰ ਦੀਪ ਪ੍ਰਗਾਸ, ਗੁਰਦਰਸ਼ਨ ਦੇਖ ਮਨ ਹੋਏ ਵਿਗਾਸ। ਜੋ ਮਹਾਉਦਿਆਨ ਮਹਿ ਮਾਰਗ ਪਾਵੈ, ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ। ਤਿਨ ਸੰਤਨ ਕੀ ਬਾਛੋ ਧੂਰ, ਨਾਨਕ ਕੀ ਹਰ ਲੋਚਾ ਪੂਰ। ਮਨ ਮੂਰਖ ਕਾਹੇ ਬਿਲਲਾਈ ਹੈ, ਪੁਰਬ ਲਿਖੇ ਕਾ ਲਿਖਿਆ ਪਾਈ ਹੈ। ਦੁਖ ਸੁਖ ਪ੍ਰਭ ਦੇ ਮਨਹਾਰ, ਅਵਰ ਤਿਆਗ ਤੂੰ ਤਿਸੈ ਚਿਤਾਰ। ਜੋ ਕਛ ਕਰੈ ਸੋਈ ਸੁਖ ਮਾਨ, ਭੂਲਾ ਕਾਹੇ ਫਿਰ ਹੈ ਅਜਾਨ। ਕੌਣ ਬਸਤਾਈ ਤੇਰਾ ਸੰਗ, ਲਪਟ ਰਹੇ ਰਸ ਲੋਭੀ ਪਤੰਗ। ਰਾਮ ਨਾਮ ਜਪ ਹਿਰਦੇ ਮਾਹੇ, ਨਾਨਕ ਪਾਸੇ ਤੀ ਘਰ ਜਾਹੇ। ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ। ਤਾ ਜਬ ਮਾਨ ਲੇਹੋ ਮਨ ਮੋਲ, ਰਾਮ ਨਾਮ ਹਿਰਦੇ ਮਹਿ ਤੋਲ। ਲਾਦ ਖੇਪ ਸੰਤ ਹੈ ਸੰਗ ਚਾਲ, ਅਵਰ ਤਿਆਗ ਬਿਖਿਆ ਜੰਜਾਲ। ਧਨ ਧਨ ਕਹਿ ਸਭ ਕੋਏ, ਮੁਖ ਉਜਲ ਹਰ ਦਰਗਹਿ ਸੋਏ। ਇਹੋ ਵਾਪਾਰ ਵਿਰਲਾ ਵਾਪਾਰਾ, ਨਾਨਕ ਤਾ ਕੈ ਸਦ ਬਲਿਹਾਰਾ। ਚਰਨ ਸਾਧਕੇ ਤੋਏ ਤੋਏ ਪੀਓ, ਅਰਪ ਸਾਧਕੋ ਆਪਣਾ ਜੀਓ। ਸਾਧਕੀ ਧੂਰ ਕਰ ਹੋਏ ਸਨਾਨ, ਸਾਧੂ ਪਰ ਜਾਈਐ ਕੁਰਬਾਨ। ਸਾਧ ਸੇਵਾ ਵਡਭਾਗੀ ਪਾਈ ਹੈ, ਸਾਧ ਸੰਗ ਹਰ ਕੀਰਤਨ ਗਾਈ ਹੈ। ਅਣਖ ਬਿਘਨ ਤੇ ਸਾਧੂ ਰਾਖੈ, ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ। ਕੋਟ ਗਹੀ ਸੰਤ ਹੈ ਦਰ ਆਇਆ, ਸਰਬ ਸੂਖ ਨਾਨਕ ਤੇ ਪਾਇਆ। ਮ੍ਰਿਤਕ ਕਉ ਜੀਵਾਲਨ ਹਾਰ, ਭੁੱਖੇ ਕਉ ਦੇਵਤ ਆਧਾਰ। ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ, ਪੁਰਬ ਲਿਖੇ ਕਾ ਲਹਿਣਾ ਪਾਹੇ। ਸਭ ਕਿਛ ਤਿਸ ਕਾ ਉਹ ਕਰਨਾ ਯੋਗ, ਤਿਸ ਦਿਨ ਦੂਸਰ ਹੋਆ ਨਾ ਹੋਗ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲ ਇਹ ਕਰਨੀ। ਕਰ ਕਿਰਪਾ ਜਿਸ ਕਉ ਨਾਮ ਦੀਆ, ਨਾਨਕ ਸੋ ਜਨ ਨਿਰਮਲ ਥੀਆ। ਜਾ ਕੈ ਮਨ ਗੁਰ ਕੀ ਪ੍ਰਤੀਤ, ਤਿਸ ਜਨ ਆਵੈ ਹਰ ਪ੍ਰਭ ਚੀਤ। ਭਗਤ ਭਗਤ ਸੁਣੀਐ ਤਿਹ ਲੋਏ, ਜਾ ਕੈ ਹਿਰਦੈ ਏਕੋ ਹੋਏ। ਸੱਚ ਕਰਨੀ ਸੱਚਤਾ ਕੀ ਰਹਿਤ, ਸੱਚ ਹਿਰਦੈ

ਪ੍ਰਸੰਨਾ ਅਸ਼ਟਪਦੀ ਅਵਿਨਾਸੀ ਪ੍ਰਭ ਮਨ ਮਹਿ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰਾ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸੰਦ ਸਾਧ ਤੇਰੇ ਕੀ ਚਰਨੀ ਪਾਓ ਨਾਨਕ ਕੈ ਮਨ ਇਹੋ ਅਨਰਾਓ ਮਨਸਾ ਪੂਰਨ ਸਰਨਾ ਜੋਗ ਜੋ ਕਰਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ

ਤਪ ਮਹਿ ਤਪੀਸਰ ਗ੍ਰਸਤ ਮਹਿ ਭੋਗੀ ਧਿਆਏ ਧਿਆਏ ਭਗਤਾ ਹੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾ ਕੇ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਨੈ ਪੂਤ ਸਗਲ ਪਰੋਈ ਆਪਣਾ ਸੂਤ ਸਮਤ ਗਿਆਨ ਧਿਆਨ ਜਿਨ ਦੇ ਜਨ ਦਾਸ ਨਾਮ ਧਿਆਵਹਿ ਸੇ ਤਿਹੋ ਗੁਣ ਮਹਿ ਜਾ ਕੋ ਪਰਮਾਏ ਜਨਮ ਮਰੈ ਫਿਰਿਆਵੈ ਜਾਏ ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰਹਿ ਕਰੰਗ ਨਾਨਾ ਵਿਦ ਕੀਨੋ ਵਿਸਥਾਰ ਪ੍ਰਭਾ ਬਿਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਤਿਸ ਕੇ ਸਭ ਤਿਸ ਪਿਠਾਓ ਜਪ ਤਪ ਜੀਵੈ ਨਾਨਕ ਹਰਨਾਓ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮ੍ਰਿਤ ਵੇਦ ਪੁਰਾਣ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸ੍ਰਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮਹਿ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਭਲੀ ਸਤਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰੇ ਦਾ ਪ੍ਰਵੇਸ਼ ਸਤ ਨਿਰਤ ਬੂਝੈ ਜੇ ਕੋਏ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਣਾ ਹਾਰ ਵਰਨ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੈ ਬਚਨ ਪਦਾਰਥ ਲਹੇ ਹੋਏ ਦਾਤੇ ਦੁੱਖ ਕਟਨ ਹਾਰ ਜਾ ਕੈ ਸੰਗ ਤਰੈ ਸੰਸਾਰ ਜਨ ਕਾ ਸੇਵ ਸੋ ਵਡ ਭਾਗੀ ਜਨ ਕੈ ਸੰਗ ਏਕ ਲਿਵ ਲਾਗੀ ਗੁਣ ਗੋਬਿਦ ਕੀਰਤਨ ਜਨ ਗਾਵੈ ਗੁਰਪ੍ਰਸਾਦ ਨਾਨਕ ਫਲ ਪਾਵੈ ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋਸੀ ਭੇ ਸੱਚ ਅਸਪਦੀ ਚਰਨ ਸਤ ਸਤ ਪਰਸਨ ਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨ ਹਾਰ ਨਾਮ ਸਤ ਸਤ ਧਿਆਵਨ ਹਾਰ ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਸ ਸੁਨਤਾ ਪੁੱਜਣ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ ਜਾ ਕਰ ਹਿਰਦੈ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹੇ ਲੇ ਬਸਤ ਗਡਾਈ ਤਾ ਕੋ ਭਿੰਨ ਨਾ ਕਹਿ ਨਾ ਜਾਈ ਬੂਝੈ ਬੂਝਨ ਹਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਨੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕਉ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ ਸੋ ਸੇਵਕ ਜਿਸ ਦਇਆ ਪ੍ਰਭ

ਆਪਤ ਰਾਖੈ ਤਾਕੀ ਗਤ ਮਿਤ ਕੋਇ ਨ ਲਾਖੈ। ਪ੍ਰਭ ਕੇ ਸੇਵਕ ਕਉ ਕੋ ਨ ਪਹੁੰਚਾ, ਪ੍ਰਭ ਕੇ ਸੇਵਕ ਉਚਤੇ ਉਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ। ਨੀਕੀ ਕੀਰੀ ਮਹਿ ਕਲ ਰਾਖਾ, ਭਸਮ ਕਰੈ ਲਸ ਕਰ ਕੋਟ ਲਾਖਾ, ਜਿਸ ਕਾ ਸਾਸ ਨ ਕਾਢਤੇ ਆਪ, ਤਾਕੋ ਰਾਖ ਦੇ ਕਰ ਹਾਥ। ਮਾਨਸ ਯਤਨ ਕਰਤ ਬਹੁ ਭਾਤ, ਤਿਸਕੇ ਕਰਤਬ ਬਿਰਥੇ ਜਾਤ, ਮਾਰਾ ਨ ਰਾਖਾ ਵਰਨਾ ਕੋਏ, ਸਰਬ ਜੀਆਂ ਕਾ ਰਾਖਾ।

ਪਾਤਰ ਪੀਐ। ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕੋ ਛਵਰ ਨਾਹੀ ਦ੍ਰਿਸ਼ਟਾਇਆ। ਨਾਮ ਧਨ ਨਾਮੋ ਰੂਪ ਰੰਗ, ਨਾਮੋ ਸੁਖ ਹਰ ਨਾਮ ਕਾ ਸੰਗ। ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੈ ਨਾਮ ਸਮਾਨੇ। ਉਠਤ ਬੈਠਤ ਸੋਵਤ ਨਾਮ, ਕਹੋ ਨਾਨਕ ਜਨ ਕੈ ਸਦ ਕਾਮ। ਬੋਲਹੁ ਜਸ ਜਿਹ ਬਾ ਦਿਨ ਰਾਤ, ਪ੍ਰਭ ਆਪਣੈ ਜਨ ਕੀ ਨੀਂਦਾਤ। ਕਰਹਿ ਭਗਤਾਤਮ ਕੈ ਚਾਏ, ਪ੍ਰਭ ਆਪਣੇ ਸਿਉ ਰਹਿ ਸਮਾਈ। ਜੋ ਹੋਆ ਹੋਵਤ ਸੋ ਜਾਨੈ, ਪ੍ਰਭ ਆਪਣੇ ਕਾ ਹੁਕਮ ਪਛਾਨੈ। ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨਾ ਜਾਨੋ। ਆਠ ਪਹਿਰ ਪ੍ਰਭ ਬਸੈ ਹਜੂਰੇ, ਕਹੁ ਨਾਨਕ ਤੇਈ ਜਨ ਪੂਰੇ। ਮਨ ਮੇਰੇ ਤਿਨ ਕੀ ਓਟ ਲੇਹੇ, ਮਨ ਤਨ ਆਪਣਾ ਤਿਨ ਜਨ ਦੇਹੇ। ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਾਨਾ ਸਰਬ ਥੋਕ ਕਾ ਦਾਤਾ। ਤਿਸ ਕੀ ਸਰਨ ਸਰਬ ਸੁਖ ਪਾਵਹਿ,

ਨਾਨਕ ਤਿਸ ਜਨ ਕੇ ਪੂਜਾ ਹੋ ਸਦ ਪੈਰਾ ਸਲੋਕ ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ ਤਿਸ ਕੈ ਸੰਗ ਸਿੱਖ ਉਦਰਾ ਨਾਨਕ ਹਰ ਗੁਣ ਗਾਉ ਅਸਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ ਸੇਵਕ ਕਉ ਗੁਰ ਸਦਾ ਦਇਆਲ ਸਿੱਖ ਕੀ ਗੁਰ ਦੁਰਮਤ ਮਲ ਹਿਰਾ ਗੁਰਬਚਨੀ ਹਰਨਾਮ ਉਚਰੈ ਸਤਿਗੁਰ ਸਿੱਖ ਕੇ ਬੰਧਨ ਕਾਟੈ ਗੁਰ ਕਾ ਸਿੱਖ ਬੇਕਾਰ ਤੇ ਹਟੈ ਸਤਿਗੁਰ ਸਿੱਖ ਕਉ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖ ਕਉ ਜੀ ਨਾਲ ਸਮਾਰੈ ਗੁਰ ਕੈ ਗ੍ਰਹਿ ਸੇਵਕ ਜੋ ਰਹੈ ਗੁਰ ਕੀ ਆਗਿਆ ਮਨ ਮਹਿ ਸਹੈ ਆਪਸ ਕਉ ਕਰ ਕਛ ਨ ਜਨਾਵੈ ਹਰਿ ਹਰਿ ਨਾਮ ਹਿਰਦੈ ਸਦ ਧਿਆਵੈ ਮਨ ਵਿੱਚ ਸਤਿਗੁਰ ਕੈ ਪਾਸ ਤਿਸ ਸੇਵਕ ਕੇ ਕਾਰਜ ਰਾਸ ਸੇਵਾ ਕਰਤ ਹੋਏ ਨਿਹਕਾਮੀ

ਜਾਨਾ ਸੋ ਸੇਵਕ ਪਰਮੇਸ਼ਵਰ ਕੀ ਗਤ ਜਾਨਾ ਸੋ ਸਤਿਗੁਰ ਜਿਸ ਰਿਦਾ ਹਰਨਾਉ ਅਨਖ ਬਾਰ ਗੁਰ ਕਉ ਬਲ ਜਾਉ ਸਰਬ ਨਿਧਾਨ ਜੀ ਕਾ ਦਾਤਾ ਅਠ ਪਹਿਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮ ਜਾਨ ਜਨਮਹਿ ਪਾਰ ਬ੍ਰਹਮਾ ਏ ਕਹਿ ਆਪ ਨਹੀਂ ਕਛ ਪਰਮਾ ਸਹਿਸ ਸਿਆਣਪ ਲਇਆ ਨਾ ਜਾਈ ਹੈ ਨਾਨਕ ਐਸਾ ਗੁਰ ਵਡਭਾਗੀ ਪਾਈ ਹੈ ਸਫਲ ਦਰਸਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭੇਟਤ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗਹਿ ਗਵੇ ਸੁਨ ਕਰ ਬਚਨ ਕਰਨਾ ਗਾਨੇ ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਈ ਮਿਲਾਏ ਜਿਹ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲ ਨ ਪਹੁੰਚ ਪ੍ਰਾਣੀ ਅਗਮਾ ਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨ ਪਾਈ ਅਨਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰਹਿ ਸਦ ਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਉਹ ਹਰ ਰਸ ਪਾਵੈ ਜਨ ਕੋਏ ਅੰਮ੍ਰਿਤ ਪੀਵੈ ਅਮਰਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸੋ ਜਾ ਕੈ ਮਨ ਪ੍ਰਗਟੇ ਗੁਣਤਾ ਸਾਠ ਪਹਿਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕਉ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮਹਿ ਰਾਖੈ ਹਰ ਹਰੇ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁੱਖ ਤਹਿ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਅੰਧ ਭਇਆ ਦੁਖ ਨਾਠੇ ਪਹਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਭਉ ਚੁੱਕਾ ਨਿਰਭਉ ਹੋਏ ਬਸੇ ਸਗਲ ਵਿਆਦ ਮਨ ਤੇ ਖੈ ਨਸੇ ਜਿਸ ਕਾ ਸਾ ਤਿੰਨ ਕਿਰਪਾ ਧਾਰੀ ਸਾਹ ਸੰਗ ਜਪਨਾ ਮੁਰਾਰੀ ਥਿਤ ਪਾਈ ਚੁੱਕੇ ਭ੍ਰਮ ਗਵਨ ਸੁਨ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰ ਗੁਣ ਪੀਓ ਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿੰਦੂਜਾ ਨਾਹੀ ਕੋਏ ਸਰਬ ਨਿਰੰਤਰ ਏਕੋ

ਅੱਲਾ ਬਿਨ ਭਜਨਾ ਵਿਖਿਆ ਸਗਲੀ ਸ਼ਾਰ ਹਰ ਹਰ ਨਾਮ ਕਮਾਵਨਾ ਨਾਨਕੇ ਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਬਰੋ ਭਾਵ ਸਭ ਮੀਤ ਬਿਸਾਰ ਹੋ ਚਰਨ ਕਮਲ ਰਿਧ ਮਹਿ ਵਰ ਧਾਰ ਹੋ ਕਰਨ ਕਾਰਨ ਸੋ ਪ੍ਰਭ ਸਮਰੱਥ ਦ੍ਰਿੜ ਕਰ ਗਹ ਹੋ ਨਾਮ ਹਰ ਵਥ ਇਹੋ ਧਨ ਸੰਚ ਹੋਵਹੁ ਭਗਵੰਤ ਸੰਤ ਜਨਾ ਕਾ ਨਿਰਮਲ ਮੰਤ ਏਕ ਆਸ ਰੱਖ ਹੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹਿ ਜਿਸ ਧਨ ਕਉ ਚਾਰ ਕੁੰਟ ਉਠ ਧਾਵ ਹੈ ਸੋ ਧਨ ਹਰ ਸੇਵਾ ਤੇ ਪਾਵ ਹੈ ਜਿਸ ਸੁਖ ਕਉ ਨਿਤ ਬਾਛਹਿ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਾ ਸੋਭਾ ਭਜ ਹਰ ਕੀ ਸਰਨੀ ਹਨ ਕੋ ਪਾਵੀ ਰੋਗ ਨ ਜਾਏ ਰੋਗ ਮਿਟੈ ਹਰਬ ਖੁਦ ਲਾਏ ਸਰਬ ਨਿਧਾਨ ਮਹਿ ਹਰ ਨਾਮ ਨਿਧਾਨ ਜਪ ਨਾਨਕ ਦਰਗਹਿ ਪ੍ਰਵਾਨ ਮਨ ਪਰ ਬੋਧ ਹੋ ਹਰ ਕੈ ਨਾਏ ਦਹਿ ਦਿਸ ਧਾਵ ਤਿਆ ਬੈਠਾਏ ਤਾ ਕੋ ਬਿਗਨ ਨ ਲਾਗੈ ਕੋਏ ਜਾ ਕਰ ਹਿਰਦੈ ਬਸੈ ਹਰ ਸੋਏ ਕਰਤਾ ਤੀ ਠੰਡਾ ਹਰ ਨਾਉ ਸਿਮਰ ਸਿਮਰ ਸਦਾ ਸੁਭਾਵ ਪਉ ਬਿਨ ਸੈ ਪੂਰਨ ਹੋਏ ਆਸ ਭਗਤ ਭਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸੈ ਬਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹੈ ਜਨ ਸਾਚਾ ਜਨਮ ਮਰੈ ਸੋ ਕਾਚੋ ਕਾਚਾ ਵਾ ਗਮਨ ਮਿਟੈ ਪ੍ਰਭ ਸੇਵਾ ਪਿਆਗ ਸਰਨ ਗੁਰਦੇਵ ਔਰਤਨ ਜਨਮ ਕਾ ਹੋਏ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਨਕ ਪਾਵ ਨਾ ਛੂਟਨ ਹਾਰੇ ਸਿਮਰਿਤ ਸਾਸਤ ਬੇਦ ਵਿਚਾਰੇ ਹਰ ਕੀ ਭਗਤ ਕਰਹੋ ਮਨ ਲਾਏ ਮਨ ਬੰਛਤ ਨਾਨਕ ਫਲ ਪਾਏ ਸੰਗ ਨਾ ਚਾਲਸ ਤੇਰਾ ਧਨਾ ਤੂੰ ਕਿਆ ਲਪਟਾਵ ਹੈ ਮੂਰਖ ਮਨਾ ਸੁਤਮੀਤ ਕੁਟੰਬਾਰ ਬਨਤਾ ਇੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਮਨ ਛੁਟਕਾਰ ਆਸ ਹਸਤੀ ਰਥ ਅਸਵਾਰੀ ਝੂਠਾ ਡੰਫ ਝੂਠ ਪਾਸਾਰੀ ਜਿਨ ਦੀਏ ਤਿਸ ਬੁੱਝੈ ਨਾ ਬੇਗਾਨਾ ਨਾਮ ਬਿਸਾਰ ਨਾਨਕ ਪਛਤਾਨਾ ਗੁਰ ਕੀ ਮਤ ਤੂੰ ਲੇਹੇ ਇਆਨੇ ਭਗਤ ਬਿਨਾਂ ਬਹੁ ਡੂਬੇ ਸਿਆਨੇ ਹਰ ਕੀ ਭਗਤ ਕਰਹੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰੱਖ ਹੋ ਮਨ ਮਾਹੇ ਜਨਮ ਜਨਮ ਕੇ ਕਿਲ ਬਿਖ ਜਾਹੇ ਆਪ ਜਪ ਹੋ ਅਵਰਾ ਨਾਮ ਜਪਾਵ ਹੋ ਸੁਨਤ ਕਹਿ ਤੋ ਰਹਿਤ ਗਤ ਪਾਵ ਹੋ ਸਾਰ ਭੂਤ ਸਤ ਹਰ ਕੋ ਨਾਓ ਸਹਿਜ ਸੁਭਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਏ ਹਮੈ ਬਿਖ ਫੈਲ ਹੋਹੇ ਚਿੰਤ ਬਸੈ ਸੁਖ ਨਾਲ ਸਾਸ ਗਰਾਸ ਹਰ ਨਾਮ ਸਮਾਲ ਛਾੜ ਸਿਆਨ ਸਗਲੀ ਮਨਾ ਸਾਹ ਸੰਗ ਪਾਵੈ ਸਚ ਧਨਾ ਹਰ ਪੂੰਜੀ ਸੰਚ ਕਰਹੋ ਬਿਵਹਾਰ ਈਹਾ ਸੁਖ ਦਰਗਹ ਜੈਕਾਰ ਸਰਬ ਨਿਰੰਤਰ ਏਕੋ ਦੇਖ ਕਹੋ ਨਾਨਕ ਜਾ ਕੈ ਮਸਤਕ ਲੇਖ ਏਕੋ ਜਪ ਏਕੋ ਸਲਾਹੇ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਓ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰਿ ਆਪ

ਅਸਫਦੀ ਜਾਚਕ ਜਨ ਜਾਚੈ ਪ੍ਰਭ ਦਾਨ ਕਰ ਕਿਰਪਾ ਦੇਵ ਹੋ ਹਰ ਨਾਮ ਸਾਧ ਜਨਾ ਕੀ ਮਗ ਤੂਰ ਪਾਰ ਬ੍ਰਹਮ ਮੇਰੀ ਸਰਦਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾ ਸਾ ਪ੍ਰਭ ਤੁਮੈ ਧਿਆਵੋ ਚਰਨ

ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਸੁਭਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੁਭਰ ਭਰੇ ਪ੍ਰੇਮ ਰਸ ਰੰਗ ਉਪਜਾ ਚਾਓ ਸਾਧਕ ਸੰਗ ਪਰੇ ਸਰਨਾਨ ਸਭ ਤਿਆਗ ਅੰਤਰ ਪ੍ਰਗਾਸ ਅਨ ਦਿਨ ਲਿਵ ਲਾਗ ਬਡਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਜੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਉ ਪ੍ਰਭ ਹੋਇਓ ਦਇਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਹਿਆ ਜਨਮ ਮਰਨ ਦੁਖ ਭ੍ਰਮ ਗਇਆ ਇਛ ਪੁਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਜੂਰੀ ਜਿਸ ਕਾ ਸਾ ਤਿੰਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉ ਬਿਸਰਾ ਜੇ ਘਾਲ ਨ ਭਾਨੈ ਸੋ ਕਿਉ ਬਿਸਰਾ ਜੇ ਕੀ ਆ ਜਾਨੈ ਸੋ ਕਿਉ ਬਿਸਰਾ ਜਿਨ ਸਭ ਕਿਛ ਦੀਆ ਸੋ ਕਿਉ ਬਿਸਰਾ ਜੇ ਜੀਵਨ ਜੀਆ ਸੋ ਕਿਉ ਬਿਸਰਾ ਜੇ ਅਗਨ ਮਹਿ ਰੱਖੈ ਗੁਰਪ੍ਰਸਾਦ ਕੋ ਬਿਰਲਾ ਲੱਖ ਹੈ ਸੋ ਕਿਉ ਬਿਸਰਾ ਜੇ ਬਿਖ ਤੇ ਕਾਢਾ ਜਨਮ ਜਨਮ ਕਾ ਟੂਟਾ ਗਾਂਢਾ ਗੁਰਪੂਰਾ ਤਤ ਇਹ ਬੁਝਾਇਆ ਪ੍ਰਭਾਪਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰਹੋ ਇਹ ਹੁਕਾਮ।

ਉਨਹੂੰ ਬਨੀ। ਆਪੇ ਕੌਤਕ ਆਨੰਦ ਚੋਜ, ਆਪੇ ਰਸ ਭੋਗਨ ਨਿਰਜੋਗ, ਜਿਸ ਪਾਵੇ ਤਿਸ ਆਪਣਾ ਇਲਾਵੇ, ਜਿਸ ਪਾਵੇ ਤਿਸ ਖੇਲ ਖਿਲਾਵੇ।

ਨਾਨਕ ਫਲ ਪਾਵੋ। ਹਲਤ ਪਲਤ ਦੇਲਿਓ ਸਵਾਰ, ਰਾਮ ਨਾਮ ਅੰਤਰ ਉਰਤਾਰ, ਪੂਰੇ ਗੁਰ ਕੀ ਪੂਰੀ ਦਿਖਿਆ, ਜਿਸ ਮਨ ਬਸੇ ਤਿਸ

ਕੜਕੜ ਵਿਆਪ ਰਹਿਆ ਭਗਵੰਤ, ਧਰਨ ਮਾਹਿ ਆਕਾਸ ਪਿਆਲ, ਸਰਬ ਲੋਕ ਪੂਰਨ ਪ੍ਰਤਪਾਲ, ਬਨ ਤਿਨ ਪਰਬਤ ਹੈ ਪਾਰ ਬ੍ਰਹਮ, ਜੈਸੀ ਆਗਿਆ ਤੈਸਾ ਕਰਮ, ਪੌਣ ਪਾਣੀ ਬੈਸੰਤਰ ਮਾਹੇ, ਚਾਰ ਕੁੰਟ ਦੈਨ ਦਿਸੈ ਸਮਾਹੇ, ਤਿਸ ਤੇ ਪਿੰਡ ਨਹੀਂ ਕੋਠਾਓ, ਗੁਰਪ੍ਰਸਾਦ ਨਾਨਕ ਸੁਖ ਪਾਓ।

ਬੁਝਾਏ ਸਰਬ ਭੂਤਾ ਵਰਤਾਰਾ ਸਰਬ ਨੈਨ ਆਪੇ ਖਨਹਾਰਾ ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਨਾ ਆਵਨ ਜਾਨ ਇੱਕ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ ਸਭ ਕਹਿ ਮਦ ਅਲਿਪਤੋ ਰਹਿ ਜੋ ਕਿਛ ਕਹਿਣਾ ਸੋ ਆਪੇ ਕਹਿ।

ਕਿਪ ਹਮਾਰੀ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ ਸੁਖਮਨੀ ਸਹਿਜ ਗੋਬਿੰਦ ਗੁਣ ਨਾਮ ਜਿਸ ਮਨ ਬਸੇ ਸੋ

ਰਹਾਉ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰਹਾਈ ਕਾਹਣ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾ ਪੁਰਖਾ ਕੀਆ ਵਡਿਆਈਆ ਤੁਧ ਬਿਣ ਸਿੱਧੀ ਕਿਰਾ ਨਾ ਪਾਈਆ ਕਰਮ ਮਿਲੈ ਨਾਹੀ ਠਾਕੁਰ ਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ।

ਜਿਸਨੂੰ ਕਿਰਪਾ ਕਰੇ ਤਿਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨਮੁਖ ਗਵਾਇਆ ਤੁਦੇ ਆਪ ਵਿਛੋੜਿਆ ਆਪ ਮਿਲਾਇਆ ਤੂੰ ਦਰਿਆਓ ਸਭ ਤੁਝੀ ਮਾਹੇ ਤੁਝ ਬਿਨ ਦੂਜਾ ਕੋਈ ਨਾ ਹੈ।

ਜਿਨ ਹਰਿ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰਿ ਨਾਮ ਸਮਾਇਆ। ਤੂੰ ਆਪੇ ਕਰਤਾ, ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹੱਲਾ ਪਹਿਲਾ।

ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਤੋ ਜਠਨ ਉਪਜਾਇਓ, ਆਦਿ ਅੰਤ ਇਕ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਿਸੀ ਕੋ ਹਮਾਰੀ, ਸਕਲ ਪ੍ਰਜਾ ਜਿਨ ਆਪ ਸਵਾਰੀ, ਸਿਵਕਨ ਕੋ

ਨਤ ਨਹਿ ਭੇਵ ਆਪੇ ਆਪਣੀ ਬੁੱਧ ਜੀਤੀ ਬਰਨਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਿਖਾ ਨਾ ਜਾਏ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰਾ ਇਕ ਰੂਪਾ ਨੂੰ ਪਸਰੂਪਾ ਰੰਗ ਭਇਓ ਰਾਮ ਕਹੀ ਭੂਪਾ ਅੰਡਜ ਜੇ ਰਜੋ ਸੇ ਤਜ ਕੀਨੀ ਉਤ ਭੁਜ ਖਾਨ ਬਹੁ ਰਚ ਦੀਨੀ ਕਹੂੰ ਪੂਰ ਰਾਜਾ ਹੋ ਬੈਠਾ ਕਹੂੰ ਸਿਮਟ ਭਇ ਸ਼ੰਕਰ ਕੈਠਾ ਸਿਗਰੀ ਸ੍ਰੇਸ਼ਟ ਦਿਖਾਏ ਅਚੰਭ ਭਵ ਆਦ ਜੁਗਾਦ ਸਰੂਪ ਸਜੀਅੰ ਭਵ ਅਵਰ ਇੱਛਾ ਮੇਰੀ ਤੁਮ ਕਰੋ ਸਿੱਖ ਬਰ ਅਸਿੱਖ ਸੰਘਰੋ ਦੁਰ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣ ਘਾਤਾ ਜੇ ਅਸ ਧੁਜ ਤਬ ਸਰਣੀ ਪਰੇ ਤਿਨਕੇ ਦੁਰਟ ਦੁਖਤ ਹਉ ਮਰੇ ਪੁਰਖ ਜਾਣ ਪਗ ਮਰੇ ਤਿਹਾਰੇ ਤਿਨਕੇ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਬਾਰ ਧਿਆਏ ਹੈ ਤਾਂ ਕਿ ਕਾਲ ਨਿਕਟ ਨਹਿ ਹੈ ਰੱਛਾ।

ਗ੍ਰੰਥ ਕਰਾ ਪੂਰਨ ਸੁਭਰਾਤਾ ਕਿਲ ਬਿਕ ਸਕਲ ਦੇਹ ਕੋ ਹਰਤਾ ਦੁਖ ਦੁਖੀਅਨ ਕੋ ਛੈਂ ਕਰਤਾ ਸ੍ਰੀ ਅਸਤੋਜ ਜਪਹੇ ਦਇਆਲਾ ਪੂਰਨ ਕਰਾਂ ਗ੍ਰੰਥ ਤਤਕਾਲਾ ਮਨ ਬਾਂਛਤ ਫਲ ਪਾਵੈ ਸੋਈ ਦੁਖ ਨਤ ਸਭ ਆਪਤ ਕੋਈ ਅੜਿਲ ਸੁਣੈ ਗੁੰਗ ਜੋ ਜਾਹੇ ਸੁਰਸ ਨ ਪਾਵਈ ਸੁਣੈ ਮੂੜ ਚਿਤ ਲਾਇ ਚਤੁਰਤਾ ਆਵਈ ਦੁਖ ਦਰਦ ਭਾਉ ਨਿਕਟ ਨੰਗ ਤਿਨ ਨਰ ਕੇ ਰਹੈ ਹੋ ਜੋ ਜਾ ਕੀ ਏਕ ਬਾਰ ਚਾਉ ਪਈ ਕੋ ਕਹਿ ਚਾਉ ਪਈ ਸੰਬਤ ਸਤਰਾ ਸਹਿਸ ਪੁਣ ਜੈ ਅਰਧ ਸਹਿਸ ਪੁਣ ਤੀਨ ਕਹੀ ਜੈ ਭਾਦਰਵ ਸੁਧੀ ਅਸ਼ਟਮੀ ਰਵਾਰਾ ਤੀਵਰ ਸਤਦਰਵ ਗ੍ਰੰਥ ਸੁਧਾਰਾ ਤਿਤ ਸ੍ਰੀ ਚਰਿਤ੍ਰ ਉਪਖਿਆਨੇ ਤੇਰੇ ਅੰਗ ਚਰਿਤ੍ਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤ ਮਸਤ ਸੁਮਸ ਤਪ ਜੂ ਦੁਹਰਾ ਦਾਸ ਜਾਨ ਕਰ ਦਾਸ ਪਾਰੋ ਕੀਜਾ ਕਿਰਪਾ ਅਪਾਰੋ ਆਪ ਹਰ ਦਾ ਰੱਖ ਮੋਹਿ ਮਨ ਕ੍ਰਮ ਬਚਨ ਵਿਚਾਰੋ ਚੌਪਈ ਮੈਂ ਨਗਰੇ ਸਹਿ ਪ੍ਰਥਮ ਨਾਉਂ ਕਿਸ਼ਨ ਵਿਸ਼ਨ ਕਬ ਹੁਣ ਧਿਆਉਂ ਕਨ ਸੁਨੇ ਪਹਿਚਾਨ ਨ ਤਿਨ ਸੋ ਲਿਵ ਲਾਗੀ ਮੋਰੀ ਪਗਿਨ ਸੋ

ਤੋਹੇ ਆਪਣਾ ਜਾਣੂ ਕਰੂ ਪ੍ਰਤਪਾਰਾ ਤੁਮ ਸਾਹਿਬ ਮੈਂ ਕਿੰਕਰ ਥਾਰਾ ਦਾਸ ਜਾਣਦਾ ਹੱਥ ਉਬਾਰੂ ਹਮਰੇ ਸਭ ਬੈਰੀਆਂ ਸੰਘਾਰੂ ਪ੍ਰਥਮ ਧਰੋ ਭਗਵਤ ਕੋ ਧਿਆਨਾ ਬਹੁਰ ਕਰੋ ਕਵਿਤਾ ਬਿਦਨਾਨਾ ਕ੍ਰਿਸ਼ਨ ਜਥਾ ਮਤ ਚਰਿਤ੍ਰ ਉਚਾਰੂ ਚੁੱਕ ਹੋਏ ਕਬਲਿਓ ਸੁਧਾਰੂ ਕਬਿਉ ਬਾਚ ਦੋਹਰਾ ਜੋ ਨਿਜ ਬ੍ਰਹਮ ਸੋ ਕਹਾਂ ਸੋ ਕਹੂੰ ਜਗ ਮਾਹੀ ਜੋ ਤੇ ਪ੍ਰਭ ਕੋ ਧਿਆਇ ਹੈ ਅੰਤ ਸੁਰਖ ਕੋ ਜਾਹਿ ਦੋਹਰਾ ਹਰ ਹਰ ਜਨ ਦੋਈ ਏਕ ਹੈ ਬੇਵਿਚਾਰ ਕਛ ਨਾਹੀ ਜਲ ਤੇ ਉਪਜ ਤਰੰਗ ਦਿਓ ਜਲ ਹੀ ਵਿਕਾਸ ਮਾਇ ਦੋਹਰਾ ਜਬ ਆਏ ਸੋ ਪ੍ਰਭ ਕੋ ਭਇਓ ਜਨਮ ਧਰਾ ਜਗ ਆਏ ਆਮੈ ਕਥਾ ਸੰਖੇਪ ਤੇ ਸਭੂ ਕਹਿ ਸੁਨਾਏ ਕਾ ਬਾਚ ਦੋਹਰਾ ਟਾਡ ਪਇਓ ਮੈਂ ਜੋਰ ਕਰ ਬਚਨ ਕਹਾ ਸਿਰ ਨਿਆਈ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਈ ਦੋਹਰਾ ਨੇਤਰ ਤੁਮ ਕੇ ਚਰਨ ਤਰ ਸਤਦਰ ਨੇਤਰ ਤੁਮ ਕੇ ਚਰਨ ਤਰ ਸਤਦਰਬ ਤੀਰਥ ਰੰਗ ਸ੍ਰੀ ਭਗਵਤ ਪੂਰਨ ਕੀਓ ਰਾਘਵ ਕਥਾ ਪ੍ਰਸੰਗ

ਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿਤੀ ਮਨ ਵਧੀਆ ਵਾਧਾ ਗਿਆ ਰਾਗ ਰਤਨ ਪਰਿਵਾਰ।

ਦੁੱਖ ਸਮ ਸਾਰਣਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਣਾ ਸਭ ਨਾਂਗਲ ਨਾ ਸਮਰੱਥ ਸਵਾਮੀ ਸੋ ਕਿਉ ਮਨੁ ਵਸਾਰੇ ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀਂ ਘਰ ਤੇਰਾ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁੱਖ ਮਨ ਐ ਵਸਿਆ ਜਿਨ ਇੱਛਾ ਸਭ ਪੁਜਾਈਆਂ

ਧੁਰਕਰਮ ਪਾਇਆ ਤੁਜਿਨ ਕਉ ਸੇ ਨਾਮ ਹਰਿ ਕੈ ਲਾਗੇ ਕਹਿ ਨਾਨਕ ਤੈਸ ਕਹੋਵਾ ਤਿਤ ਘਰ ਅਰਹਦ ਵਾਜੇ ਅਨਦ ਸੁਨਹੋ ਵੜ ਭਾਗੀ ਓਹੋ ਸਗਲ ਮਨੋਹਰ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ।

ਦਿਆ ਹੈ। ਸ਼ਲੋਕ ਮਹੱਲਾ ਪੰਜਵਾਂ। ਅੰਤਰ ਗੁਰ ਆਰਾਧਨਾ ਜਿਹ ਬਾਜਾ ਪੋ ਗੁਰ ਨਾਉ, ਨੇਤਰੀ ਸਤਿਗੁਰ ਭੇਖਣਾ ਸ਼੍ਰਵਣੀ ਸੁਣ ਨਾ ਗੁਰ ਨਾਉ।

ਸਵਾਗਤ ਗੁਰੂ ਪੇਸ਼ ਸੰਗਤ ਜੀ ਕੀਰਤਨ ਕਰਦੇ ਹਾਂ ਬੇਅੰਤ ਪ੍ਰਕਾਰ ਦੀ ਪੁਲਚੁਕ ਦੀ ਖਿਮਾ ਗੁਰੂ ਮਿਹਰਮਤ ਕਰੇ ਸਾਡੇ ਸਭਨ ਦਾ ਚੱਲਿਆ ਚੱਲਿਆ ਕਦਮ ਲੇਖੇ ਦੇ ਵਿੱਚ ਲਾਵੇ ਗਾਵਿਆ ਸੁਣਿਆ ਥਾਂ ਵਿੱਚ ਪੈਵੇ ਸਾਡੇ ਸਭਨਾਂ ਦੇ ਮਨਾਂ ਦੇ ਅੰਦਰ ਗੁਰਬਾਣੀ ਦਾ ਵਾਸ ਹੋਵੇ ਸੋ ਆਓ ਅਗਲਾ ਪ੍ਰੋਗਰਾਮ ਭਾਈ ਸਾਹਿਬ ਜੀ ਪਾਸੋਂ ਕਥਾ ਸਰਵਣ ਕਰੀਏ ਜੀ ਬੁਲਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਪਾਵਨ ਭਗਤ ਵਛਲ ਕਰੁਣਾ ਨਿਧਾਨ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਅਗੋਸ਼ ਵਿੱਚ ਸਭਾਏਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ, ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਸਦਕਾ ਵਡਭਾਗੀ ਗੁਰਸਿੱਖ ਸੰਗਤਾਂ ਗੁਰੂ ਦਰਬਾਰ ਅੰਦਰ ਸਭਾਏਮਾਨ ਹੋ ਕੇ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦੀਦਾਰੇ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਰਸ ਭਿੰਨਾ ਸ਼ਬਦ ਕੀਰਤਨ ਸਤਿਕਾਰਯੋਗ ਰਾਗੀ ਜੱਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਮਿਲੇ ਹੋਏ ਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾ ਰਹੇ ਜੋ ਪਾਵਨ ਸਿੱਖ ਇਤਿਹਾਸ ਲੜੀਵਾਰ ਮਿਸਲਾਂ ਤੋਂ ਬਾਅਦ ਨਿਰਮਲਾ ਪੰਥ ਜੋ ਹੈ ਉਸ ਦੀ ਕਥਾ, ਨਿਹੰਗ ਸਿੰਘਾਂ ਦੀ ਕਥਾ, ਅਕਾਲੀ ਪੰਥ ਦੀ, ਫਿਰ ਨਾਮਧਾਰੀ ਪੰਥ ਦੀ ਕਥਾ ਕਿਵੇਂ ਚੱਲੇ, ਉਸ ਤੋਂ ਬਾਅਦ ਗਿਆਨੀ ਗਿਆਨ ਸਿੰਘ ਜੀ ਕਵੀ ਜਨ, ਹੁਣ ਉਦਾਸੀ ਸੰਪਰਦਾ ਜੋ ਉਦਾਸੀ ਸਾਧੂ ਮਹਾਤਮਾ ਹੋਏ ਨੇ ਉਹਨਾਂ ਦਾ ਪ੍ਰਾਰੰਭ ਕਿੱਥੋਂ ਹੋਇਆ ਹੈ, ਇਹ ਆਪਣੇ ਸਾਹਮਣੇ ਇਤਿਹਾਸ ਰੱਖ ਰਹੇ ਹਨ। ਬਾਬਾ ਸ਼੍ਰੀ ਚੰਦ ਜੀ ਤੋਂ ਉਦਾਸ ਉਹਨਾਂ ਦਾ ਸੁਭਾਅ ਸੀ, ਜਟਾ ਜੂਟ ਸਨ ਜਦੋਂ ਸੁਰਤ ਸੰਭਾਲੀ ਸੀ ਉਦੋਂ ਤੋਂ ਲੈ ਕੇ ਵਧੂਤ ਪੁਰਸ਼ ਸਨ, ਤਿਆਗੀ ਵਿਰਾਗੀ ਸਨ। ਬਾਬਾ ਗੁਰਦਿੱਤਾ ਜੀ ਨੂੰ ਉਹਨਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਤੋਂ ਮੰਗ ਕੇ ਲਿਆ ਅਤੇ ਉਹਨਾਂ ਨੇ ਆਪਣੀ ਸਾਰੀ ਤਪੱਛਿਆ ਅਤੇ ਆਪਣੇ ਉਦਾਸੀ ਦੇ ਚਿੰਨ੍ਹ ਬਾਬਾ ਗੁਰਦਿੱਤਾ ਜੀ ਨੂੰ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਵੱਡੇ ਸਾਹਿਬਜ਼ਾਦਾ ਜੀ ਨੂੰ ਬਖਸ਼ ਦਿੱਤੇ ਸੀ। ਫਿਰ ਕੀਰਤਪੁਰ ਸਾਹਿਬ ਵਸਾਉਣ ਦਾ ਹੁਕਮ ਉਹਨਾਂ ਨੂੰ ਹੋਇਆ ਮਹਾਰਾਜ ਵੱਲੋਂ। ਬਾਬਾ ਗੁਰਦਿੱਤਾ ਜੀ ਕੀਰਤਪੁਰ ਸਾਹਿਬ ਪਹੁੰਚੇ, ਉੱਥੇ ਹੀ ਮਗਰੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਵੀ ਪਹੁੰਚ ਗਏ। ਉੱਥੇ ਹੀ ਮਹਾਰਾਜ ਜੀ ਨੇ ਇੱਕ ਦਿਨ ਬੁੱਢਣ ਸ਼ਾਹ ਸਾਈਂ ਫਕੀਰ ਦੇ ਕਿ ਮੈਂ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਉਸੇ ਰੂਪ ਵਿੱਚ ਆਪ ਜੀ ਦੇ ਦੀਦਾਰੇ ਚਾਹੁੰਦਾ ਵਾਂ। ਮਹਾਰਾਜ ਜੀ ਨੇ ਭਾਈ ਗੁਰਦਿੱਤੇ ਦਾ ਸਰੂਪ ਇਸ਼ਨਾਨ ਕਰਵਾ ਕੇ ਉਸੇ ਤਰ੍ਹਾਂ ਦਾ ਬਣਾ ਕੇ ਵਿਖਾਇਆ, ਉਹਨਾਂ ਦੀ ਤਸੱਲੀ ਹੋਈ ਅਤੇ ਜਦੋਂ ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਵਾਲਾ ਲਿਬਾਸ ਲਾਉਣ ਲੱਗੇ, ਮਹਾਰਾਜ ਜੀ ਨੇ ਕਿਹਾ ਆਪਣੇ ਸੇਵਕਾਂ ਨੂੰ ਬਖਸ਼ ਦਿਓ ਇਹ ਲਿਬਾਸ ਨੂੰ, ਹੁਣ ਤੁਸੀਂ ਪਹਿਲੇ ਲਿਬਾਸ ਵਿੱਚ ਆ ਜਾਵੋ। ਬੁੱਢਣ ਸ਼ਾਹ ਦੀ ਤਸੱਲੀ ਕਰਵਾਉਣੀ ਸੀ ਉਹ ਹੋ ਗਈ, ਉਹਦਾ ਦੁੱਧ ਛਕਿਆ, ਕਲਿਆਣ ਕੀਤੀ, 200 ਸਾਲ ਤੋਂ ਵੱਧ ਦਾ ਬੈਠਾ ਹੋਇਆ ਸੀ। ਇਹ ਵਸਤਰ ਜਿਹੜੇ ਨੇ ਲਿਬਾਸ ਆ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਲਿਬਾਸ ਹੈ ਜੋ ਉਹਨਾਂ ਉਦਾਸੀਆਂ 'ਤੇ ਚੜ੍ਹਨ ਲੱਗਿਆਂ ਪਹਿਨਿਆ ਸੀ, ਧਾਰਨ ਕੀਤਾ ਸੀ। ਇਹਨੂੰ ਇਸ ਤਰ੍ਹਾਂ ਹੁਣ ਲਾ ਕੇ ਨਹੀਂ ਸੁੱਟਣਾ, ਆਪਣੇ ਚੇਲਿਆਂ ਨੂੰ ਬਖਸ਼ ਦਿਓ। ਉਹਨਾਂ ਦੇ 4 ਚੇਲੇ ਸਨ ਅੱਗੇ ਬਾਬਾ ਗੁਰਦਿੱਤਾ ਜੀ ਦੇ, 4 ਅਨਿੰਨ ਸੇਵਕ, ਸਭ ਤੋਂ ਵੱਧ ਆਗਿਆਕਾਰੀ ਕਹਿ ਲਈਏ ਆਪਾਂ ਸਾਧ ਸੰਗਤ ਜੀ, ਉਹਨਾਂ ਨੂੰ ਫਿਰ ਬਾਬਾ ਜੀ ਨੇ 4 ਨੂੰ ਹੀ ਉਹ ਲਿਬਾਸ ਬਖਸ਼ ਦਿੱਤਾ, ਉਹਨਾਂ ਨੂੰ ਮੁਰਾਤਬੇ ਵੀ ਦੇ ਦਿੱਤੇ। ਭਾਈ ਬਾਲੂ ਜੀ ਨੂੰ ਬਾਲੂ ਹਸਨਾ, ਭਾਈ ਆਲੂ ਜੀ ਸੀ ਉਹਨਾਂ ਨੂੰ ਅਲਮਸਤ ਜੀ ਦਾ ਖਿਤਾਬ ਦਿੱਤਾ, ਇਹ ਵੀ ਦੋਵੇਂ ਸ੍ਰੀਨਗਰ ਕਸ਼ਮੀਰ ਦੇ ਸਨ। ਔਰ ਇਸੇ ਤਰ੍ਹਾਂ ਭਾਈ ਫੂਲ ਜੀ, ਭਾਈ ਗੋਇੰਦਾ ਜੀ, ਇਹ ਵੀ ਸ੍ਰੀਨਗਰ ਕਸ਼ਮੀਰ ਦੇ ਦੋਵੇਂ ਸਕੇ ਭਰਾ ਸਨ, ਉਹ ਦੋਵੇਂ ਸਕੇ ਭਰਾ ਸਨ। ਇਹਨਾਂ ਨੂੰ ਬਾਬਾ ਜੀ ਨੇ ਉਹ ਲਿਬਾਸ ਦੇ ਦਿੱਤਾ ਅਤੇ ਨਾਲ ਇਹਨਾਂ ਨੂੰ ਮੁਰਾਤਬੇ ਦਿੱਤੇ, ਪ੍ਰਚਾਰ ਕਰਨ ਦੇ, ਉਦਾਸੀ ਸੰਪਰਦਾ ਦੇ ਮੁਖੀ ਸਾ ਥਾਪ ਦਿੱਤਾ। ਦੇ, ਉਹਨਾਂ 'ਤੇ ਬਖਸ਼ਿਸ਼ਾਂ ਕਰਕੇ ਬ੍ਰਹਮ ਗਿਆਨ ਦੇ ਕੇ, ਵਾਹਿਗੁਰੂ ਗੁਰਮੰਤਰ ਦੇ ਕੇ, ਓਅੰਕਾਰ ਮੂਲ ਮੰਤਰ ਦੇ ਕੇ ਬਖਸ਼ਿਸ਼ਾਂ ਕਰਕੇ ਕਿਹਾ ਵੀ ਤੁਸੀਂ ਸਾਰੇ ਦੇਸ਼ ਵਿੱਚ ਫੈਲ ਕੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦਾ ਇਸ ਤਿਆਗ ਵਿਰਾਗ ਵਾਲੇ ਲਿਬਾਸ ਵਿੱਚ ਪ੍ਰਚਾਰ ਕਰ। ਇਹਨਾਂ ਨੇ ਬਹੁਤ ਭਾਰੀ ਪ੍ਰਚਾਰ ਕੀਤਾ ਹੈ, ਢਾਕੇ ਬੰਗਾਲ ਤੱਕ, ਬਿਹਾਰ, ਉੜੀਸਾ, ਬੰਗਾਲ, ਅਸਾਮ, ਉੱਧਰੋਂ ਭਾਈ ਗੋਂਦਾ ਜੀ ਪੱਛਮ ਵਿੱਚ ਕਾਬਲ ਕੰਧਾਰ ਤੱਕ ਸਿੱਖੀ ਦਾ ਪ੍ਰਚਾਰ ਕੀਤਾ। ਕਾਬਲ ਵਿੱਚ ਇਹਨਾਂ ਨੇ ਆਪਣਾ ਡੇਰਾ ਰੱਖਿਆ ਸੀ। ਗਾਂ ਜਾ ਕੇ ਇੰਨੀ ਬਖਸ਼, ਸੱਤਵੇਂ ਪਾਤਸ਼ਾਹ ਜੀ ਨੇ ਧਿਆਨ ਨਾਲ ਹੀ ਚਰਨ ਪਕੜੇ ਸੀ, ਮਹਾਰਾਜ ਉੱਠੇ ਨੇ, ਪ੍ਰਸ਼ਾਦਾ ਛਕਣ ਦਾ ਟਾਈਮ ਹੋ ਗਿਆ ਸੀ ਕੀਰਤਪੁਰ ਸਾਹਿਬ। ਇਹ ਸਾਖੀ ਵੀ ਆਉਂਦੀ ਇਤਿਹਾਸ ਵਿੱਚ, ਜਦੋਂ ਲਾਂਗਰੀ ਸਿੰਘ ਨੇ ਆ ਕੇ ਬੇਨਤੀ ਕੀਤੀ ਆਪ ਜੀ ਪ੍ਰਸ਼ਾਦ ਪਾਓ, ਪੰਗਤ ਵਿੱਚ ਬੈਠ, ਫਿਰ ਸੰਗਤ ਛਕੇਗੀ, ਆਪ ਜੀ ਭੋਗ ਲਾਓ, ਤਾਂ ਉਸ ਵੇਲੇ ਮਹਾਰਾਜ ਨੇ ਕਿਹਾ ਸੀ ਵੀ ਅਸੀਂ ਉੱਠ ਨਹੀਂ ਸਕਦੇ, ਸਿੱਖ ਨੇ ਸਾਡੇ ਚਰਨ ਪਕੜੇ ਹੋਏ ਨੇ। ਕਾਬਲ ਤੋਂ ਭਾਈ ਗੋਂਦੇ ਨੇ ਇੰਨਾ ਧਿਆਨ ਸੀ ਪ੍ਰਪੱਕ, ਇਹ ਉਦਾਸੀ ਸੰਪਰਦਾ ਦੇ ਮਹਾਂਪੁਰਸ਼ ਏਡੇ ਏਡੇ ਹੋਏ ਨੇ ਪਹਿਲਾਂ ਸ਼ੁਰੂ ਵਿੱਚ। ਮਹਾਰਾਜ ਨਹੀਂ ਉੱਠੇ ਸਨ ਸ਼ਾਮ ਤੱਕ, ਸਿੱਖਾਂ ਉਹ ਦਿਨ ਤਰੀਕ ਸਮਾਂ ਨੋਟ ਕਰ ਲਿਆ ਸੀ ਜਦੋਂ ਭਾਈ ਗੋਂਦਾ ਆਇਆ ਸੰਗਤਾਂ ਨਾਲ ਲੈ ਕੇ, ਦਰਸ਼ਨ ਦੀਦਾਰੇ ਕਰਾਉਣ 6 ਮਹੀਨੇ ਆਉਂਦਾ ਸੀ, ਕਿੰਨੇ ਨਵੇਂ ਸਿੱਖ ਸੱਜਦੇ ਸੀ। ਫਿਰ ਉਹਨਾਂ ਸਿੱਖਾਂ ਨੇ ਉੱਧਰ ਵੀ ਨੋਟ ਕਰ ਲਿਆ ਸੀ ਸਮਾਂ, ਇੱਧਰ ਜਦੋਂ ਉਹ ਮਹਾਰਾਜ ਨੂੰ ਪੁੱਛਿਆ ਸਿੱਖਾਂ ਇੱਧਰ ਵੀ ਦੱਸਿਆ ਬਿਲਕੁਲ ਇਸ ਤਰ੍ਹਾਂ ਹੀ ਹੋਇਆ, ਮਹਾਰਾਜ ਉੱਠੇ ਨਹੀਂ। ਕਹਿੰਦੇ ਉੱਧਰ ਭਾਈ ਗੋਂਦਾ ਜੀ ਵੀ ਨਹੀਂ ਉੱਠੇ ਸਮਾਧੀ 'ਚ ਸਿੱਖਾਂ ਦੇ, ਇਹ ਸਨ ਉਹਨਾਂ ਵਿੱਚੋਂ ਭਾਈ ਗੋਂਦਾ ਜੀ ਸਨ। 4 ਧੂਏ ਇਹਨਾਂ ਤੋਂ ਪ੍ਰਸਿੱਧ ਹੋਏ। ਬਾਬਾ ਗੁਰਦਿੱਤਾ ਜੀ ਨੇ ਇਹਨਾਂ ਨੂੰ ਮੁਖੀ ਥਾਪਿਆ ਅਤੇ ਇਉਂ ਸਾਧ ਸੰਗਤ ਜੀ ਇਹ ਜਿੱਥੇ ਜਾਂਦੇ ਸੀ ਧੂੰਆਂ ਬਾਲ ਕੇ, ਸਿਆਲੇ ਦੀ ਰੁੱਤ ਵਿੱਚ ਧੂਣੀ ਨਾਲ ਠੰਡ ਦਾ ਦੁੱਖ ਦੂਰ ਹੋ ਜਾਂਦਾ ਹੈ, ਐਟੋਮੈਟਿਕ 1 ਆਇਆ, 2 ਆਏ, 4 ਆਏ, ਅੱਗ ਸੇਕ ਦੇ ਨਾਲ ਗੱਲਾਂ ਬਾਤਾਂ ਕਰੀ ਜਾਂਦੇ ਸੀ ਆਪਾਂ ਪਿੰਡਾਂ ਵਿੱਚ, ਅਜੇ 20-30 ਸਾਲ ਪਹਿਲਾਂ ਦੀਆਂ ਗੱਲਾਂ, ਹੁਣ ਚਲੋ ਥੋੜ੍ਹਾ ਜਿਹਾ ਫਰਕ ਪੈ ਗਿਆ। ਅਤੇ ਇਸ ਤਰ੍ਹਾਂ ਧੂੰਆਂ ਬਾਲ ਕੇ ਇਹ ਪ੍ਰਚਾਰ ਕਰਦੇ ਸੀ। ਜਦੋਂ ਇਕੱਠਾ ਹੋਇਆ ਫਿਰ ਗੁਰੂ ਨਾਨਕ ਦੇ ਮਿਸ਼ਨ ਦੇ ਸੋਹਣੇ ਸੂਲ ਦੱਸਣੇ ਕਿ ਗੁਰਮੁਖ ਬਣੋ, ਪ੍ਰਚਾਰ ਕਰਨਾ। ਇਹਨਾਂ ਨੇ ਧੂੰਏ ਲਾ ਕੇ, ਇਹ ਧੂਣੀਆਂ ਲਾ ਕੇ ਪ੍ਰਚਾਰ ਕੇ, ਉੱਥੋਂ ਧੂੰਏ 4 ਪ੍ਰਸਿੱਧ ਹੋਏ। ਗਾਂ ਇਹਨਾਂ ਨੇ ਫਿਰ ਆਪਣੇ ਉਹਨਾਂ ਇਲਾਕਿਆਂ ਵਿੱਚ ਕੇਲੇ ਬਣਾਏ, ਉਹਨਾਂ ਨੂੰ ਗਾਂ ਪ੍ਰਚਾਰ ਸੌਂਪਿਆ ਅਤੇ ਬਹੁਤ ਭਾਰੀ ਸਾਰੇ ਹਿੰਦੁਸਤਾਨ ਵਿੱਚ ਇਹ ਉਦਾਸੀ ਮਹਾਤਮਾ ਨੇ ਪ੍ਰਚਾਰ ਕੀਤਾ। ਪਹਿਲੋ ਪਹਿਲ ਗੁਰੂ ਮਹਾਰਾਜ ਦੇ ਸਮੇਂ ਤੋਂ ਲੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਵੇਲੇ ਤੋਂ ਲੈ ਕੇ ਇਹ ਆਪਾਂ ਪ੍ਰਸੰਗ ਸੁਣਿਆ, 4 ਧੂਏ ਜਿਵੇਂ ਪ੍ਰਸਿੱਧ ਹੋਏ ਨੇ। ਭਾਈ ਬਾਲੂ ਹਸਨਾ ਜੀ, ਭਾਈ ਅਲਮਸਤ ਜੀ, ਇਸ ਤਰ੍ਹਾਂ ਹੀ ਭਾਈ ਫੂਲ ਜੀ, ਭਾਈ ਗੋਇੰਦਾ ਜੀ, ਸ਼ੁਰੂ ਵਿੱਚ ਇਹ 4 ਸਨ। ਯੂਪੀ ਸਾਰੀ ਭਾਈ ਅਲਮਸਤ ਜੀ ਨੇ ਕਵਰ ਕੀਤੀ ਸੀ ਉਸ ਵੇਲੇ, ਅਤੇ ਨਾਨਕ ਮਾਤਾ ਸਥਾਨ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪਿੱਪਲ ਸੀ ਯਾਦ ਵਿੱਚ, ਅੱਜ ਵੀ ਸ਼ਾਇਦ ਹੈ, ਹੁਣ ਥੱਲੇ ਲਾ ਦਿੱਤੀਆਂ ਜੜ੍ਹਾਂ, ਕੁਛ ਵਾਸ਼ ਨਹੀਂ ਰਿਹਾ, ਹੁਣ ਦੇ ਸਿੱਖਾਂ ਨੂੰ ਥੱਲੇ ਥੜਾ ਬਣਾ ਦਿੱਤਾ, ਨਹੀਂ ਉੱਪਰ ਹੀ ਖੜਾ ਸੀ 10 ਫੁੱਟ ਧਰਤੀ ਤੋਂ, ਜਿੱਥੇ ਮਹਾਰਾਜ ਨੇ ਰੋਕਿਆ ਸੀ, ਸਿੱਧਾ ਨੇ ਆਪਣੀ ਸ਼ਕਤੀ ਨਾਲ ਉਡਾਇਆ ਸੀ। ਮਹਾਰਾਜ ਕਹਿੰਦੇ ਰੁੱਕ ਜਾ, ਕਿੱਧਰ ਚੱਲਿਆ, ਤਾਂ ਹੀ ਰੁਕ ਗਿਆ, ਗੁਰੂ ਨਾਨਕ ਤੋਂ ਵੱਡਾ ਹੈ ਕੋਈ, ਪਰ ਹੁਣ ਥੜਾ ਬਣਾ ਦਿੱਤਾ ਵਾ, ਹੁਣ ਦੇ ਸਿੱਖਾਂ ਨੇ ਬਹੁਤੇ ਸਿਆਣਿਆਂ ਨੇ ਵੀ ਡਿੱਗ ਹੀ ਨਾ ਪਵੇ ਥੱਲੇ। ਸੋ ਉਹ ਨਾਨਕ ਮੱਤਾ ਜਿਹੜਾ ਵੱਡਾ ਸਥਾਨ ਸੀ ਜਿੱਥੇ ਸਿੱਧਾ ਨੂੰ ਸਿੱਧੇ ਰਸਤੇ ਪਾਇਆ ਸੀ, ਜਿੱਤਿਆ ਸੀ, ਉੱਥੇ ਵੀ ਚਰਚਾ ਵਿੱਚ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਗੋਰਖ ਮੱਤੇ ਤੋਂ ਨਾਨਕ ਮੱਤਾ ਪ੍ਰਸਿੱਧ ਹੋਇਆ ਸੀ, ਉੱਥੇ ਅਲਮਸਤ ਜੀ ਨੇ ਟਿਕਾਣਾ ਬਣਾ ਕੇ ਅਤੇ ਬਹੁਤ ਭਾਰੀ ਪ੍ਰਚਾਰ, ਉੱਧਰੋਂ ਸੁੰਦਰ ਨਗਰ ਬਾਬਾ ਬਿਧੀ ਚੰਦ ਜੀ ਨੂੰ ਭੇਜ ਦਿੱਤਾ ਸੀ ਮਗਰੋਂ ਕੀਰਤਪੁਰ ਸਾਹਿਬ ਤੋਂ ਹੀ, ਧੰਨ ਗੁਰੂ ਹਰਗੋਬਿੰਦ ਸਾਹਿਬ ਜੀ, ਉਹਨਾਂ ਉੱਥੇ ਪ੍ਰਚਾਰ ਕੀਤਾ ਸੀ ਅਤੇ ਇਹਨਾਂ ਇੱਥੇ ਟਿਕਾਣਾ ਬਣਾ ਕੇ, ਸਿੱਧਾ ਨੇ ਆ ਕੇ ਇੱਕ ਵਾਰ ਇਹਨਾਂ ਨੂੰ ਤੰਗ ਵੀ ਕੀਤਾ ਸੀ ਕਿ ਸਾਡਾ ਸਥਾਨ ਆ, ਉਹ ਮੁਕਾਬਲਾ ਨਹੀਂ ਕਰ ਸਕੇ। ਸਾਧੂ ਸੀ, ਉਹਨਾਂ ਅਰਦਾਸ ਕੀਤੀ ਮਨ ਹੀ ਮਨ, ਗੁਰੂ ਹਰਗੋਬਿੰਦ ਸਾਹਿਬ ਉਸੇ ਵੇਲੇ ਪਹੁੰਚੇ ਸੀ ਅਤੇ ਫਿਰ ਸਿੱਧ ਭੱਜ ਗਏ, ਪਿੱਪਲ ਵੀ ਸਾੜ ਦਿੱਤਾ ਸੀ ਉਹਨਾਂ ਅੱਗ ਲਾ ਕੇ, ਤੇ ਮਹਾਰਾਜ ਜੀ ਨੇ ਕਿਹਾ ਸੀ ਅਲਮਸਤ ਜੀ ਕੋਈ ਗੱਲ ਨਹੀਂ, ਥਾਪੜਾ ਦਿੱਤਾ ਸੀ, ਘਬਰਾਉਣਾ ਨਹੀਂ। ਤੇ ਸਤਨਾਮ ਵਾਹਿਗੁਰੂ ਕਹਿ ਕੇ ਛਿੱਟਾ ਦੇ ਹਰਿਆ ਭਰਿਆ ਹੋ ਗਿਆ। ਗੁਰੂ ਨਾਨਕ ਦੇ ਪਿੱਪਲ ਨੂੰ ਕੌਣ ਕਰ ਸਕਦਾ, ਇਹਨਾਂ ਐਵੇਂ ਕੀਤਾ ਸੀ ਤੇ ਉਹ ਹਰਿਆ ਭਰਿਆ ਹੋ ਗਿਆ ਸੀ, ਜਿਹੜਾ ਅੱਜ ਵੀ ਹੈ। ਪੀਲੀਭੀਤ ਜ਼ਿਲ੍ਹੇ ਵਿੱਚ ਨਾਨਕ ਮੱਤਾ ਸਥਾਨ, ਯੂਪੀ ਦੇ ਸਾਰੇ ਸਿੱਖ ਇਹਨੂੰ ਆਪਣਾ ਕੇਂਦਰੀ ਸਥਾਨ ਵੱਡਾ ਮੰਨਦੇ। ਵਿਸਾਖੀ ਦਿਵਾਲੀ ਇੱਥੇ ਹੀ ਜੋੜ ਮੇਲੇ ਹੁੰਦੇ। ਇਹਨਾਂ ਉਦਾਸੀ ਜਿਹੜੇ ਪਹਿਲੋ ਪਹਿਲ ਸੀ, ਬਹੁਤ ਵੱਡਾ ਪ੍ਰਚਾਰ ਇਉਂ ਹਿੰਦੁਸਤਾਨ ਵਿੱਚ ਕੀਤਾ। ਇਹ ਆਪਾਂ ਪ੍ਰਸੰਗ ਚੱਲ ਰਿਹਾ ਜਿਵੇਂ ਅੱਗੇ ਆ ਰਿਹਾ, ਸਰਵਣ ਕਰਨਾ ਕਰੀਏ ਜੀ।
1: ਉਦਾਸੀਨ ਜਗ ਤੋਂ ਸੋ ਰਹਿ,
0: ਤੇ ਇਉਂ ਜਗਤ ਦੇ ਵਿੱਚੋਂ ਉਪਰਾਮ ਬੈਰਾਗੀ ਹੋ ਕੇ ਰਹੇ ਹਨ, ਰਹਿੰਦੇ ਹਨ।
1: ਬਿਤੇ ਐਸੋ ਉਦਾਸੀ ਵਹਿ,
0: ਇਹ ਐਸੇ ਜਿਹੜੇ ਪੁਰਸ਼ ਸੀ ਉਹ ਉਦਾਸੀ ਪ੍ਰਗਟ ਹੋ ਗਏ ਵੀ ਵਿਕਾਰ ਨਹੀਂ ਛੂਹਣੇ, ਜੜ ਚੇਤਨ ਗਿਆਨ ਮਾਇਆ ਦਾ ਤਿਆਗ ਕਰਨਾ ਵਾ, ਹਰ ਵੇਲੇ ਵਾਹਿਗੁਰੂ ਦਾ ਸਿਮਰਨ। ਅਤੇ ਲਿਬਾਸ ਵੀ ਜਿਹੜਾ ਉਹ ਸਾਦਾ ਸਾਧੂਆਂ ਵਾਲਾ ਗੋਦੜੀ ਪਹਿਨੀ, ਜਿਵੇਂ ਜਨੇਊ ਪਾਇਆ ਰੱਸੀ ਪਾ ਕੇ ਰੱਖਦੇ ਸੀ, ਅਤੇ ਲਿਬਾਸ ਵੀ ਉਹ ਸਾਧੂਆਂ ਵਾਲਾ ਹੈ ਸੀ। ਤਾਂ ਉਦਾਸੀ ਕਹਿੰਦੇ ਕਹਿਣ ਲੱਗ ਪਏ,
1: 1693
0: ਸੰਮਤ 1693 ਵਿੱਚ, ਭਾਵ ਈਸਵੀ ਸਨ 1636 ਈਸਵੀ ਵਿੱਚ,
1: ਥਈ ਗਾਥ ਇਹ ਭੇਖ ਚਲਾ ਹੈ,
0: ਇਹ ਕਥਾ ਹੋਈ ਹੈ ਬਾਬਾ ਗੁਰਦਿੱਤਾ ਜੀ ਵਾਲੀ, ਜਿਵੇਂ ਉਹਨਾਂ ਨੇ ਚਾਰ ਸੇਵਕਾਂ ਨੂੰ ਬਖਸ਼ਿਸ਼ਾਂ ਕੀਤੀਆਂ, ਭਾਈ ਬਾਲੂ ਹਸਨਾ, ਭਾਈ ਅਲਮਸਤ ਜੀ, ਭਾਈ ਫੂਲ ਜੀ, ਭਾਈ ਗੋਇੰਦ ਜੀ ਗੋਇੰਦਾ ਜੀ, ਅਤੇ ਇਹ 36 ਵਿੱਚ ਹੋਈ 1600। ਅਤੇ ਉਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ 1644 ਵਿੱਚ ਜੋਤੀ ਜੋਤ ਸਮਾਉਂਦੇ ਨੇ। ਉਸੇ ਕੀਰਤਪੁਰ ਸਾਹਿਬ ਵਿੱਚ ਗੁਰੂ ਹਰਰਾਏ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ਿਸ਼ ਕਰਕੇ, ਅਤੇ ਬਾਬਾ ਗੁਰਦਿੱਤਾ ਜੀ 38 ਵਿੱਚ ਸਮਾ ਜਾਂਦੇ ਨੇ 2 ਸਾਲ ਬਾਅਦ 'ਚ। ਇਉਂ 1636 ਤੋਂ ਇਹ ਉਦਾਸੀ ਸੰਪਰਦਾ ਜਿਹੜੀ ਸੀ ਮਹਾਤਮਾ, ਇਹ ਕਹਿੰਦੇ ਸ਼ੁਰੂ ਹੋ ਗਈ ਸੀ।
1: ਬਾਲੂ ਹਸਨੇ ਆਦਿਕ ਚਾਰੇ
0: ਜੋ ਭਾਈ ਬਾਲੂ ਹਸਨਾ, ਅਲਮਸਤ ਜੀ, ਫੂਲ ਜੀ ਤੇ ਗੋਇੰਦਾ ਜੀ ਜੋ ਸਨ,
1: ਜਪ ਤਪ ਕੇ ਵਹਿ ਭਏ ਅਗਰ,
0: ਇਹ ਜਪ ਤਪ ਦੇ ਘਰ ਹੀ ਸੀ, ਬਹੁਤ ਜ਼ਿਆਦਾ ਇਹਨਾਂ ਦਾ ਬੰਦਗੀ ਵਾਲਾ ਜੀਵਨ ਸੀ।
1: ਰਿੱਧ ਸਿੱਧ ਅਜਮਤ ਕੇ ਧਨੀ,
0: ਫਿਰ ਰਿੱਧੀਆਂ ਸਿੱਧੀਆਂ ਗੁਪਤ ਖਜ਼ਾਨੇ, 9 ਨਿਧੀਆਂ, 18 ਸਿੱਧੀਆਂ, ਤੇ ਸ਼ਕਤੀ ਕਰਾਮਾਤਾ ਦੇ ਵੀ ਮਾਲਕ ਸਨ,
1: ਜਿਨਕੀ ਮਹਿਮਾ ਜਾਤ ਨ ਗਣੀ,
0: ਇਹਨਾਂ ਦੀ ਵਡਿਆਈ ਗਿਣਤੀ ਵਿੱਚ ਨਹੀਂ ਕਿਸੇ ਵਿੱਚ ਪੂਰੀ ਹੋ ਨਹੀਂ ਸਕਦੀ ਹੈ।
1: ਜਿਨਕੀ ਸੰਪਰਦਾਇ ਕੇ ਸਾਧੂ,
0: ਇਹਨਾਂ ਦੀ ਸੰਪਰਦਾ ਅੱਗੇ ਚੱਲੀ, ਜਿਵੇਂ ਜਿਵੇਂ ਇਹਨਾਂ ਨੇ ਹੋਰ ਸਿੱਖਾਂ ਨੂੰ ਚੇਲੇ ਬਣਾਇਆ, ਬਈ ਭਾਈ ਗੁਰੂ ਨਾਨਕ ਦੇ ਮਤ ਦਾ ਪ੍ਰਚਾਰ ਕਰਨਾ, ਉਹਨਾਂ 'ਤੇ ਗਾਂ ਥਾਪੜੇ ਦਿੱਤੇ, ਬਖਸ਼ਿਸ਼ਾਂ ਕੀਤੀਆਂ, ਹੋਰ ਕਈ ਸਾਧੂ ਜਿਹੜੇ ਚੇਲੇ ਮਹਾਤਮਾ ਸਨ,
1: ਜਪ ਤਪ ਮੈਂ ਬਹੁ ਭਏ ਅਗਾਧੂ,
0: ਉਹ ਵੀ ਜਾਪ ਤਪ ਕਰਨ ਵਿੱਚ ਬਹੁਤ ਡੂੰਘੇ ਗਿਆਨ ਵਿੱਚ ਵੀ ਹੋਏ ਹਨ।
1: ਨਿਸਦਿਨ ਬਾਣੀ ਗੁਰ ਕੀ ਰਟਤੇ,
0: ਤੇ ਉਹ ਇਹਨਾਂ ਤੋਂ ਬਾਅਦ ਵਾਲੇ ਵੀ ਸਾਧੂ, ਕਹਿਣ ਦਾ ਮਤਲਬ ਆ ਵੀ ਦਿਨੇ ਰਾਤ ਗੁਰੂ ਮਹਾਰਾਜ ਦੀ ਬਾਣੀ ਪੜ੍ਹਦੇ ਸੀ, ਜ਼ੁਬਾਨ ਅਤੇ ਬਾਣੀ ਤੋਂ ਬਿਨਾਂ ਜਾਂ ਪ੍ਰਚਾਰ ਕਰਦੇ ਸੀ। ਜਦੋਂ ਉਹ ਪ੍ਰਚਾਰ ਪ੍ਰਸਾਰ ਗੁਰਮਤਿ ਦੀ ਬਾਤ ਕਥਾ ਵਿਦਵਤਾ ਤੇ ਜਾਂ ਬਾਣੀ ਤੋਂ ਬਿਨਾਂ ਦੂਜੀ ਕੋਈ ਗੱਲ ਨਹੀਂ ਹੁੰਦੀ ਸੀ।
1: ਸਤ ਸੰਤੋਖ ਵਿੱਚ ਦਿਨ ਕੱਟਤੇ,
0: ਆ ਬੜੇ ਸਤ ਪ੍ਰਤਗੀ ਸੱਚ ਬੋਲਣ, ਸੰਤੋਖ ਵਿੱਚ, ਸਤ ਸੰਤੋਖ ਵਿੱਚ ਹੀ ਦਿਨ ਸਾਰਾ ਦਿਨ ਰਾਤ ਕੱਢ ਦਿੰਦੇ ਸੀ, ਕੋਈ ਵਾਸ਼ਨਾ ਸੰਸਾਰ ਦੀ ਮਨ 'ਤੇ ਤਨ 'ਤੇ ਭਾਰੂ ਨਹੀਂ ਹੋਣ ਦਿੰਦੇ ਸਨ।
1: ਜੇ ਆਸਣ ਪਗ ਬੈਠੇ ਤਾਈ,
0: ਜਿਹੜੇ ਇਹਨਾਂ ਆਸਣਾਂ 'ਤੇ ਬੈਠੇ, ਇਹਨਾਂ ਦੀਆਂ ਗੱਦੀਆਂ 'ਤੇ ਅਤੇ ਆਸਣ 'ਤੇ ਬੈਠਿਆਂ ਹੋਇਆਂ ਦੇ ਕੋਲ,
1: ਆਵਤ ਛਕ 'ਤੇ ਸੋ ਬਿਰਤਾਈ,
0: ਜੋ ਕੁਝ ਆ ਜਾਂਦਾ ਸੀ ਨਾ, ਮਾਇਆ 'ਤੇ ਲੈਂਦੇ ਨਹੀਂ ਸੀ ਭੇਟਾ, ਜਮ੍ਹਾਂ ਨਹੀਂ ਕਰਦੇ ਸੀ ਵੀ ਇਹ ਨਹੀਂ ਸਾਡਾ ਕੰਮ। ਜੋ ਭੋਜਨ ਲੋਕ ਦੇ ਜਾਂਦੇ ਸੀ ਵਸਤਰ ਪਹਿਨਣ ਨੂੰ ਜਾਂ ਭੋਜਨ, ਅਤੇ ਉਹ ਆਉਂਦੇ ਆ ਸਾਰਾ ਉਸੇ ਵੇਲੇ ਵੰਡ ਕੇ ਛਕ ਲੈਂਦੇ ਸੀ, ਜਮ੍ਹਾਂ ਨਹੀਂ ਕਰਦੇ ਸੀ, ਜੋ ਆਉਂਦਾ ਸੀ ਉਹ ਵੰਡ ਕੇ ਮੁਖੀ ਛਕਦੇ ਸਨ।
1: ਗਲ ਮੈਂ ਰੰਗ ਮਜੀਠੀ ਚੋਲਾ,
0: ਗਲ ਦੇ ਵਿੱਚ ਮਜੀਠੀ ਰੰਗ ਦਾ ਜੋ ਚੋਲਾ ਲੰਬਾ ਵਸਤਰ,
1: ਸਿਰ ਪਰ ਦਲਕੀ ਤਾਜ ਅਮੋਲਾ,
0: ਇਹ ਪਾਉਂਦੇ ਸਨ ਅਤੇ ਸਿਰ ਦੇ ਉੱਪਰ ਪੂਰੀ ਸੋ ਜਿਹੜਾ ਮੁਕਟ ਦੇ ਜਿਵੇਂ ਹੁੰਦਾ ਲੰਬੀ ਕੁਲਹਾ ਵੀ ਉਹਨੂੰ ਆਉਂਦੇ ਸੀ, ਸੋ ਦਸਤਾਰ ਜਿਹੜੀ ਸੀ ਉਹ ਬੰਨਦੇ ਸਨ
1: ਗਲ ਮੈਂ ਸੇਲੀ ਆ ਉਨ ਮਾਲਾ
0: ਤੇ ਗਲ ਦੇ ਵਿੱਚ ਜਿਵੇਂ ਜਨੇਊ ਪਾਇਆ ਹੁੰਦਾ ਪੰਗਾਤਰਾ ਪਾਇਆ ਇਵੇਂ ਸੇਲੀ ਇੱਕ ਰੱਸੀ ਪਾਉਂਦੇ ਸੀ ਕਾਲੀ ਉੱਨ ਦੀ ਕਾਲੀ ਰੇਸ਼ਮ ਦੀ ਜਾਂ ਉੱਨ ਦੀ ਅਤੇ ਇਸ ਤਰ੍ਹਾਂ ਉਹ ਰੱਸੀ ਪਾਉਂਦੇ ਸੀ ਉਹਨੂੰ ਸੇਲੀ ਆਉਂਦੇ ਸੀ ਕਈ ਮਹਾਤਮਾ ਦਸਤਾਰ ਆਪਣੀ ਬੰਨਣ ਵਾਸਤੇ ਵੀ ਇਹਨੂੰ ਯੂਜ ਕਰਦੇ ਸੀ ਪਰ ਗਲ ਵਿੱਚ ਜ਼ਿਆਦਾ ਉਦਾਸੀ ਮਹਾਤਮਾ ਪਾਉਂਦੇ ਸੀ ਮਹਾਰਾਜ ਜੀ ਨੇ ਇਸ ਕਰਕੇ ਜਦੋਂ ਪਹਿਲਾਂ ਸਹਿਲੀ ਟੋਪੀ ਲਿਆਂਦੀ ਸੀ ਮਸੰਦਾ ਨੇ ਸ਼੍ਰੀ ਅਕਾਲ ਤਖਤ ਸਾਹਿਬ 'ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਗੱਦੀ ਬਖਸ਼ ਮਹਾਰਾਜ ਨੇ ਕਿਹਾ ਸੀ ਵੀ ਹੁਣ ਆ ਸਹਿਲੀ ਰੱਖ ਲਓ ਇਹਨੂੰ ਤੋਛੇਖਾਨੇ ਵਿੱਚ ਸਾਂਭ ਦਿਓ ਜੋ ਪਹਿਲੇ ਪੰਜਾਂ ਗੁਰਾਂ ਨੇ ਪਹਿਨੀ ਸੀ ਇਹ ਹੁਣ ਸਾਡੀ ਤਲਵਾਰ ਦਾ ਜਿਹੜਾ ਗਾਤਰਾ ਹੈ ਇਹ ਸਹਿਲੀ ਹੋਊਗੀ ਹੁਣ ਨਹੀਂ ਜੇ ਸਰਨਾ ਸੋ ਤਲਵਾਰਾਂ ਤੋਂ ਬਿਨਾਂ ਹੁਣ ਅਤ ਹੋ ਗਈ ਹੈ ਇਸ ਕਰਕੇ ਪਿਤਾ ਸਤਿਗੁਰੂ ਨੂੰ ਨਿਰਦੋਸ਼ ਨੂੰ ਨਿਰਵੈਰ ਨੂੰ 5 ਦਿਨ ਤਸੀਹੇ ਦੇ ਕੇ ਜ਼ਾਲਮ ਨੇ ਸ਼ਹੀਦ ਕੀਤਾ ਹੈ ਹੁਣ ਨਹੀਂ ਸਰਨਾ ਹੁਣ ਸਾਡੀ ਸ੍ਰੀ ਸਾਹਿਬ ਦੇ ਗਾਤਰੇ ਜਿਹੜੇ ਦੋ ਵਗਣਗੇ ਦੋ ਇਹ ਹੀ ਸਹਿਲੀ ਹੋਵੇਗੀ ਇਹਦਾ ਭਾਵ ਇਹ ਸੀ ਫਿਰ ਗੱਤ 100 ਗਲ ਵਿੱਚ ਪਾਉਂਦੇ ਸੀ ਮਹਾਤਮਾ ਉਹ ਰੱਸੀ ਤੋ ਇਸ ਕਰਕੇ ਉਹ ਜਿਹੜੀ ਰੱਸੀ ਕਹਿੰਦੇ ਵੀ ਉਹ ਪਾਉਂਦੇ ਗਲ ਵਿੱਚ ਇਹ ਅਤੇ ਇੱਕ ਚਿੱਟੇ ਰੰਗ ਦੀ ਮਾਲਾ ਜਿਹੜੀ ਪਹਿਨਦੇ ਆ ਗਲੇ ਵਿੱਚ
1: ਝੋਲੀ ਤੁੰਬਾ ਆਸਣ ਕਾਲਾ
0: ਅਤੇ ਝੋਲੀ ਗੋਦੜੀ ਪਾ ਕੇ ਰੱਖਦੇ ਇੱਕ ਤੁੰਬਾ ਰੱਖਦੇ ਨੇ ਆਸਣ ਕਾਲਾ ਅਤੇ ਥੱਲੇ ਜਿੱਥੇ ਬੈਠਦੇ ਚੌਂਕੜਾ ਲਾ ਕੇ ਸਤਸੰਗਤ ਲਾਉਂਦੇ ਸੀ ਕਾਲੇ ਰੰਗ ਦਾ ਮੁਸੱਲਾ ਹੇਠਾਂ ਕੱਪੜਾ ਵਿਛਾਉਂਦੇ ਹਨ
1: ਦਾੜੀ ਕੇਸ ਸਾਫ ਸਭ ਰੱਖਤੇ
0: ਇਹ ਦਾੜੀ ਕੇਸ ਸਿਰ ਦੇ ਪੂਰੇ ਲੰਬੇ ਉਹਨਾਂ ਨੂੰ 2 ਟਾਈਮ ਕੰਘਾ ਕਰਕੇ ਇਸ਼ਨਾਨ ਕਰਵਾ ਕੇ ਰੱਖਦੇ ਨੇ ਤੇ ਦਾੜਾ ਵੀ ਪੂਰਾ ਸਾਫ ਵਾਹ ਕੇ ਸਾਫ ਸੁਥਰਾ ਰੱਖਦੇ ਸਨ
1: ਭਜਨਾਨੰਦ ਵਿਖੇ ਰਸ ਚਖਤੇ
0: ਤੇ ਹਰ ਵੇਲੇ ਪ੍ਰਚਾਰ ਤੋਂ ਸਵਾਏ ਸਾਰਾ ਸਮਾਂ ਭਜਨ ਦੇ ਆਨੰਦ ਵਿੱਚ ਵਾਹਿਗੁਰੂ ਮੂਲ ਮੰਤਰ ਦੇ ਅਭਿਆਸ ਦਾ ਹੀ ਰਸ ਚਖਦੇ ਸਨ
1: ਕੇਲਾ ਜਿਸ ਕੋ ਜਬੈ ਬਨਾਤੇ
0: ਤੇ ਜਦੋਂ ਕਿਸੇ ਨੂੰ ਗਾਂ ਆਪਣਾ ਦੇਖ ਲੈਂਦੇ ਸੀ ਵੀ ਹੁਣ ਸਰੀਰ ਜਿਹੜਾ ਜਜਰੀ ਭੂਤ ਹੋ ਗਿਆ ਇਹਦਾ ਸਮਾਂ ਨੇੜੇ ਆ ਗਿਆ ਤੇ ਗਾਂ ਵਾਲਾ ਆਪਣਾ ਸਾਧੂ ਥਾਪਦੇ ਸੀ ਚੇਲਾ ਜਦੋਂ ਬਣਾਉਂਦੇ ਸੀ
1: ਜਰ ਜੋਰੂ ਧਰ ਤਿਆਗ ਜਨਾ ਤੇ
0: ਉਹਨੂੰ ਵੀ ਚੰਗੀ ਤਰ੍ਹਾਂ ਭਾਈ ਇਹ ਉਦਾਸੀ ਸੰਪਰਦਾ ਜਰ ਜ਼ਮੀਨ ਆਦਕ ਧਨ ਦੌਲਤ ਜੋਰੂ ਇਸਤਰੀ ਅਤੇ ਜਰ ਜੋਰੂ ਇਹ ਤਿਆਗ ਧਰਤੀ ਆਦਕ ਕੋਈ ਕਿਤੇ ਡੇਰਾ ਬਣਾ ਕੇ ਮੱਲਾਂ ਨਹੀਂ ਮਾਰਨੀਆਂ ਜਿਹੜੀ ਭੇਟਾ ਆਊਗੀ ਇਹ ਤਾਂ ਮਾੜਾ ਜਿਹਾ ਇਸ਼ਾਰਾ ਕਰੋ ਲੋਕਾਂ ਨੂੰ ਲੋਕ ਕਿੱਥੇ ਹਟਦੇ ਢੇਰ ਲਾ ਦੇ ਹੁਣ ਆਹ ਬਣਾਉਣਾ ਜੀ ਫਿਰ ਗਾਂ ਬਾਬਾ ਜੀ ਕਹਿੰਦੇ ਹੁਣ ਆਹ ਬਣਾ ਦਿਓ ਜੀ ਆਹ ਲੋੜ ਬਸ ਫਿਰ ਮਾਇਆ ਆ ਕੇ ਐਸਾ ਪ੍ਰਭਾਵ ਪਾਉਂਦੀ ਹੈ ਫਿਰ ਸੰਤਪੁਣਾ ਨਹੀਂ ਰਹਿਣ ਦਿੰਦੇ ਇਸ ਕਰਕੇ ਜਰ ਜੋਰੂ ਧਰ ਧਰ ਵੀ ਆਇਆ ਜਰ ਧਨ ਦੌਲਤ ਇਸਤਰੀ ਪਰਿਵਾਰ ਅਤੇ ਧਰਤੀ ਇਹ ਨਹੀਂ ਬਣਾਉਂਦੇ ਸੀ ਵੀ ਡੇਰਾ ਨਹੀਂ ਕਿਤੇ ਬਣਾਉਣ ਡੰਡੇ 'ਤੇ ਡੇਰਾ ਸੀ ਆਪਣਾ ਕੰਮ ਪ੍ਰਚਾਰ ਕਰਨਾ 2 ਰੋਟੀਆਂ ਦੇ ਆਸਰੇ ਰਹਿਣਾ ਕੱਪੜਾ ਪਾਉਣਾ ਰਾਤ ਨੂੰ ਝੁੱਗੀ ਸੋ ਛੱਤ ਹੇਠ ਬਸ ਛੱਤ ਮਿਲ ਜੇ ਇੰਨਾ ਉਦਾਸ ਸੀ ਤਾਂ ਹੀ ਅਰਥ ਨਿਕਲਦਾ ਸੀ ਨਾ ਉਦਾਸੀ ਦਾ ਤਿਆਗੀ ਦਾ
1: ਚਰਨ ਧੋਏ ਜਲ ਮੈਂ ਦੇ ਮਿੱਠਾ
0: ਅਤੇ ਜਦੋਂ ਆਪਣਾ ਚੇਲਾ ਬਣਾਉਂਦੇ ਸੀ ਨਾ ਅੱਗੇ ਫਿਰ ਉਹ ਮਰਜ਼ਾਦਾ ਸੀ ਵੀ ਚਰਨ ਧੋ ਕੇ ਆਪਣੇ ਉਹ ਚਰਨ ਲੈ ਕੇ ਚਰਨਾ ਮ੍ਰਿਤ ਉਹਦੇ ਵਿੱਚ ਮਿੱਠਾ ਘੋਲ ਕੇ ਗੁੜ ਆਦਿਕ ਜਾਂ ਖੰਡ
1: ਪੌੜੀ ਪਾਂਚ ਪੜਤ ਜਪ ਈਠਾ
0: ਪਿਆਰੇ ਸ੍ਰੀ ਜਪਜੀ ਸਾਹਿਬ ਜੀ ਦੀਆਂ 5 ਪੌੜੀਆਂ ਪੜ੍ਹਦੇ ਸਨ
1: ਚਰਨ ਸਾਧ ਕੇ ਧੋਏ ਤੋ ਪੀਓ
0: ਤੇ ਪੜ੍ਹ ਕੇ ਤੇ ਫਿਰ ਚਰਨ ਸਾਧ ਕੇ ਧੋਏ ਤੋ ਪੀਓ ਇਹ ਜੋ ਤੁਕਾਂ ਹਨ
1: ਹਰ ਪ੍ਰਸਾਦ ਕੋ ਆਪਣਾ ਜੀਓ
0: ਸਾਧੂ ਮਹਾਤਮਾ ਨੂੰ ਆਪਣਾ ਜੀ ਮਨ ਤਨ ਅਰਪ ਦਿਓ ਭਾਈ ਤੇ ਸਾਧੂ ਦੇ ਚਰਨ ਧੋ ਕੇ ਪੀ ਲਓ ਅੰਮ੍ਰਿਤਾ
1: ਜਾਏ ਸੁਖਮਨ ਕੀ ਪੜ ਪੌੜੀ
0: ਸੁਖਮਨੀ ਸਾਹਿਬ ਜੀ ਦੀਆਂ ਪੌੜੀਆਂ ਪੌੜੀ ਪੜ੍ਹ ਕੇ ਸਾਰੀ
1: ਪਗ ਪਹਲ ਜਾਉਂ ਦੇ ਤੇ ਗੌਰੀ
0: ਇਉਂ ਆਪਣੀ ਚਰਨ ਪੌਲ ਚਰਨਾ ਮ੍ਰਿਤ ਅੱਗੇ ਚੇਲਾ ਬਣਾਉਂਦੇ ਜਿਹੜਾ ਮੁਖੀ ਥਾਪਦੇ ਸੀ ਇਹ ਭਾਰੀ ਦਿੰਦੇ ਸਨ ਇਹ ਮਰਿਆਦਾ ਸੀ ਉਦਾਸੀ ਸਾਧੂਆਂ ਦੀ
1: ਸਤਨਾਮ ਉਪਦੇਸ਼ ਦਿਠਾਤੇ।
0: ਸਤਨਾਮ ਵਾਹਿਗੁਰੂ ਮੂਲ ਮੰਤਰ ਦਾ ਜਪਜੀ ਸਾਹਿਬ ਦੇ ਬਾਣੀ ਪੜ੍ਹਨ ਦਾ ਇਹ ਉਪਦੇਸ਼ ਪ੍ਰਪੱਕ ਕਰਾਉਂਦੇ ਸਨ ਆਪ ਮੂਹਰੇ ਬੋਲ ਕੇ।
1: ਬਿਨ ਗੁਰ ਗ੍ਰੰਥ ਨਾ ਔਰ ਪੁਜਾਤੇ।
0: ਤੇ ਲੋਕਾਂ ਦੇ ਵਿੱਚ ਇਉਂ ਇਹ ਚੇਲਾ ਬਣਾ ਦਿੰਦੇ ਤੇ ਗੁਰੂ ਗ੍ਰੰਥ ਸਾਹਿਬ ਜੀ ਤੋਂ ਬਿਨਾਂ ਹੋਰ ਕਿਸੇ ਦੀ ਪੂਜਾ ਨਹੀਂ ਕਰਨੀ। ਗੁਰੂ ਆਪਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ, ਗੁਰੂ ਕੇ ਤਾਬਿਆ ਉਪਦੇਸ਼ ਸੁਣਨਾ, ਬਾਣੀ ਪੜ੍ਹਨੀ ਹੈ, ਬਾਣੀ ਦਾ ਹੀ ਉਪਦੇਸ਼ ਕਮਾਉਣਾ ਹੈ।
1: ਬਿਨ ਪਰਮੇਸ਼ਰ ਔਰ ਨਾ ਭਜਤੇ।
0: ਬਿਨਾਂ ਪਰਮੇਸ਼ਰ ਤੋਂ ਹੋਰ ਕਿਸੇ ਦੀ ਉਪਾਸ਼ਨਾ ਨਹੀਂ ਕਰਦੇ ਸਨ, ਕੋਈ ਹੋਰ ਕਿਸੇ ਦੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਨਹੀਂ ਕਰਦੇ ਸਨ। ਇੱਕ ਵਾਹਿਗੁਰੂ ਮੂਲ ਮੰਤਰ ਗੁਰਮੰਤਰ ਤੇ ਬਾਣੀ ਪੜ੍ਹਦੇ ਤੇ ਪੜ੍ਹਾਉਂਦੇ ਸਨ।
1: ਦੇਵੀ ਦੇਵ ਸਿਲਾ ਨਹਿ ਜਜਤੇ।
0: ਕੋਈ ਵੀ ਦੇਵੀ ਦੇਵਤੇ ਦੀ ਉਪਾਸ਼ਨਾ ਜਿਵੇਂ ਹਿੰਦੂ ਲੋਕ ਕਰਦੇ ਨੇ, 9 ਕਰੋੜ ਦੇਵੀਆਂ ਤੇ 30 ਕਰੋੜ ਦੇਵਤੇ ਨੇ, ਤੇ ਪੱਥਰਾਂ ਦੀ ਪੂਜਾ ਕਰਦੇ ਨੇ, ਪੱਥਰਾਂ ਦੀਆਂ ਮੂਰਤੀਆਂ ਦੀ, ਇਹ ਮਨਾ ਕਰਦੇ ਸੀ ਉਦਾਸੀ ਵੀ ਇਹ ਗੁਰੂ ਨਾਨਕ ਦਾ ਮਿਸ਼ਨ ਨਹੀਂ ਹੈ।
1: ਮਾਸ ਸ਼ਰਾਬ ਤਮਾਕੂ ਭੰਗੇ।
0: ਹੋਰ ਜਿਹੜੇ ਨਿਯਮ ਕਿਹੜੇ ਸਨ, ਮਾਸ ਹਰੇਕ ਤਰ੍ਹਾਂ ਦਾ, ਸ਼ਰਾਬ ਤਮਾਕੂ ਭੰਗ ਆਦਿਕ ਸੁੱਖਾ ਜੋ ਹੈ।
1: ਐਸੀ ਵਸਤਨਾ ਛੋਤੇ ਅੰਗੇ।
0: ਐਸੀਆਂ ਵਸਤੂਆਂ ਨੂੰ ਆਪਣੇ ਅੰਗ ਨਾਲ ਨਹੀਂ ਛੂਣ ਦਿੰਦੇ ਸੀ, ਉਹ ਲੱਗਣ ਨਹੀਂ ਦਿੰਦੇ ਸੀ, ਦੂਰ ਰਹਿੰਦੇ ਸਨ, ਭਾਵ ਤਿਆਗ ਸੀ ਪੂਰਨ ਤੌਰ ਤੇ।
1: ਦੋਹਰਾ ਹੈ ਉਦਾਸੀਆਂ ਕੇਰ ਜੋ।
0: ਜੋ ਉਦਾਸੀਆਂ ਮਹਾਤਮਾ ਦਾ ਹੈ, ਮਰਜ਼ਾਦਾ ਹੈ ਸੀ ਜੋ।
1: ਅਵ੍ਰਿਤੀ ਅਰ ਭੇਸ।
0: ਕਵੀ ਗਿਆਨੀ ਗਿਆਨ ਸਿੰਘ ਜੀ ਕਹਿੰਦੇ ਵੀ ਇਹ ਮੈਂ ਦੇਖੀ ਹੈ 1890 ਦੇ ਕਰੀਬ ਤੱਕ, ਤੇ ਹੁਣ ਜਿਹੜਾ ਮੇਰੇ ਵੇਲੇ ਪਹਿਲਾਂ ਇਹ ਸ਼ੁਰੂਆਤ ਵਿੱਚ ਏਡਾ ਸੋਹਣਾ ਜੀਵਨ, ਤੇ ਹੁਣ ਕਹਿੰਦੇ ਜਿਹੜੀ 1880-90 ਦੇ ਕਰੀਬ ਇਹ ਇਤਿਹਾਸ ਲਿਖਿਆ ਇਹਨਾਂ ਨੇ, ਈਸਵੀ ਸਨ, ਤੇ ਹੁਣ ਕਹਿੰਦੇ ਜਿਹੜੀ ਉਦਾਸੀਆਂ ਦੀ ਰੀਤੀ ਹੈ ਮਰਿਆਦਾ ਹੈ।
1: ਹੁਤੋਂ ਨਾ ਜਾਹੇ ਤਬ ਤਨਕ ਕੀ ਭੀ।
0: ਸੋ ਹੁਤੋਂ ਨਾ ਜਾਹੇ ਤਬ ਤਨਕ ਭੀ, ਹੁਣ ਵਾਲੀ ਉਦੋਂ ਉਹਦੇ ਨਾਲੋਂ ਫਰਕ ਪੈ ਗਿਆ, ਜਿਹੜੀ ਹੁਣ ਹੈ ਇਹ ਤਾਂ ਉਦੋਂ ਥੋੜ੍ਹੀ ਜਿੰਨੀ ਵੀ ਨਹੀਂ ਸੀ ਉਹਨਾਂ ਪਹਿਲੇ ਮਹਾਤਮਾ ਵਿੱਚ।
1: ਇਸ ਪੰਥ ਮੈਂ ਲੇਸ।
0: ਇਸ ਉਦਾਸੀ ਪੰਥ ਵਿੱਚ ਥੋੜ੍ਹੀ ਜਿੰਨੀ ਵੀ ਨਹੀਂ ਸੀ ਜਿਹੜੀ ਹੁਣ ਧਾਰਨ ਕੀਤੀ ਹੋਈ ਹੈ।
1: ਬੈਰਾਗੀ ਗੋਸਾਈ ਕੇਰੀ।
0: ਜੋ ਬੈਰਾਗੀ ਸਨ ਲੋਕ, ਹਿੰਦੂ ਮਤ ਦੇ ਵਿੱਚੋਂ ਆਏ ਗੋਸਾਈ ਲੋਕ, ਗੋਸਾਈਨ ਕੇਰੀ ਤੋ ਜਿਹੜੇ ਬ੍ਰਹਮੇ ਆਦਿਕ ਦੇ ਉਪਾਸ਼ਕ ਨੇ ਉਹਨਾਂ ਦੀ ਜੋ ਮਰਿਆਦਾ ਸੀ।
1: ਹੁਤੀ ਭੇਸ ਜੈ ਰੀਤ ਬਧੇਰੀ।
0: ਜਿਹੜੀ ਹੁਤੀ ਭੇਸ ਉਹਨਾਂ ਦਾ ਜੋ ਭੇਸ ਸੀ ਲਿਬਾਸ, ਤੇ ਉਹਨਾਂ ਦੀ ਬੜੀ ਭਾਰੀ ਜੋ ਰੀਤੀ ਉਹ ਗੁਸਾਈਆਂ ਕੋਲ ਸੀ।
1: ਜੇ ਉਦਾਸੀਆਂ ਮੈਂ ਇਹ ਆਈ।
0: ਤੇ ਜਦੋਂ ਜਿਉਂ ਉਦਾਸੀਆਂ ਮੈਂ ਇਹ ਆਈ, ਜਿਵੇਂ ਉਹ ਉਦਾਸੀਆਂ ਵਿੱਚ ਉਹ ਆ ਗਈ, ਇਹਨਾਂ ਵਿੱਚ ਰਲ ਗੱਡ ਹੋ ਗਈ। ਸੋ ਆ ਕੇ ਇਹਨਾਂ ਨੇ ਧਾਰਨ ਕਰ ਲਈ ਜਿਵੇਂ
1: ਰੀਤ ਸੁਣੋ ਅਬ ਸੋ ਮਨ ਲਾਈ।
0: ਉਹ ਹੁਣ ਰੀਤੀ ਸੁਣਨਾ ਕਰੋ ਮਨ ਲਾ ਕੇ ਸਾਧ ਸੰਗਤ ਜੀ।
1: ਸੰਮਤ 1068 ਬੀਤ ਬਜਾਰੀ।
0: ਤੋ ਸੰਮਤ 1820 ਦੇ ਵਿੱਚ ਉਸ ਵੇਲੇ, ਸੋ ਇਹ ਬਣਦਾ 1773 ਈਸਵੀ।
1: ਪ੍ਰੀਤਮ ਦਾਸ ਸਾਧ ਤੇ ਪਾਰੀ।
0: 63 ਵਾਹਿਗੁਰੂ 1763 57 ਬਿਕਰਮੀ ਸੰਮਤ ਐਡਵਾਂਸ ਜਾ ਰਿਹਾ ਈਸਵੀ, ਅਤੇ ਜਿੰਨਾ ਇਤਿਹਾਸ ਆ ਸਾਰਾ ਇਸ ਸੰਮਤ ਮੁਤਾਬਕ ਬਿਕਰਮੀ ਮੁਤਾਬਕ, ਇਸ ਕਰਕੇ ਇਹ 1763 ਈਸਵੀ ਬਣਿਆ। ਪ੍ਰੀਤਮ ਦਾਸ ਸਾਧ ਥੀ ਭਾਰੀ, ਇਹ ਉਦਾਸੀ ਸੰਪਰਦਾ ਦਾ ਜਿਹੜਾ ਪ੍ਰਣਾਲੀ ਮੁਤਾਬਕ ਅੱਗੇ ਲੜੀਵਾਰ ਜਿਵੇਂ ਸਾਧੂ ਆਉਂਦੇ ਸੀ, ਪ੍ਰੀਤਮ ਦਾਸ ਜੋ ਸਾਧੂ ਸੀ ਬੜਾ ਭਾਰੀ ਉਦਾਸੀ ਸੰਤ।
1: ਸੰਤੋਖ ਦਾਸ ਆਦਿਕ ਬਹੁ ਸਾਧੂ।
0: ਤੇ ਉਹਨਾਂ ਦੇ ਨਾਲ ਹੀ ਭਾਈ ਸੰਤੋਖ ਦਾਸ ਉਦਾਸੀ ਆਦਿਕ ਜੋ ਬਹੁਤ ਬੜੇ ਭਜਨੀਕ ਸਾਧੂ ਮਹਾਤਮਾ ਸਨ।
1: ਸਾਬ ਤਾਹੇ ਕੇ ਮਿਲੇ ਅਬਾਧੂ। ਸਾਹ ਕੇ ਮਿਲੇ ਅਬਾਦੂ
0: ਉਹਨਾਂ ਦੇ ਨਾਲ ਜਿਵੇਂ ਬਹੁਤ ਚੜ੍ਹਦੀ ਕਲਾ ਵਾਲੇ ਇਹ ਮਹਾਤਮਾ ਹੋਰ ਮਿਲੇ
1: ਪੂਰਬ ਦੱਖਣ ਉੱਤਰ ਦੱਖਣ ਕੇਰੇ
0: ਇਹਨਾਂ ਨੇ ਮੰਡਲੀ ਹੁੰਦੀ ਸੀ ਨਾ ਦਾਸੂਆਂ ਉਦਾਸੀਆਂ ਦੀ ਪੂਰੀ ਮੂਹਰੇ ਭਾਈ ਪ੍ਰੀਤਮ ਦਾਸ ਸੰਤੋਖ ਦਾਸ ਜੀ ਸੋ ਇਹਨਾਂ ਨੇ ਇੱਕ ਵਾਰ ਪੂਰਬ ਉੱਤਰ ਦੱਖਣ ਦੇ ਜਿੰਨੇ ਸਨ
1: ਤੀਰਸ ਪਰਸਤ ਫਿਰੇ ਵਧੇਰੇ
0: ਹਿੰਦੁਸਤਾਨ ਦੇ ਬਹੁਤ ਜ਼ਿਆਦਾ ਵੱਡੇ ਵੱਡੇ ਤੀਰਥਾਂ 'ਤੇ ਜਾਣ ਦਾ ਪ੍ਰੋਗਰਾਮ ਬਣਾਇਆ ਅਤੇ ਤੀਰਥਾਂ 'ਤੇ ਯਾਤਰਾ ਕਰਦੇ ਹੋਏ ਇਹਨਾਂ ਨੇ ਫਿਰਨਾ ਕੀਤਾ ਬਹੁਤ ਜ਼ਿਆਦਾ ਉਸ ਵੇਲੇ ਮਹਾਤਮਾ ਜਾਂਦੇ ਸੀ ਉੱਥੇ ਇਕੱਠ ਹੁੰਦਾ ਸੀ ਜੋੜ ਮੇਲਿਆਂ 'ਤੇ ਅਤੇ ਉੱਥੇ ਫਿਰ ਪ੍ਰਚਾਰ ਬਹੁਤ ਲੋਕਾਂ ਨੂੰ ਥੋੜ੍ਹੇ ਸਮੇਂ ਦੇ ਵਿੱਚ ਇੱਕੋ ਥਾਂ 'ਤੇ ਹੀ ਜਿਹੜਾ ਗੁਰਮਤ ਦਾ ਪ੍ਰਚਾਰ ਹੋ ਜਾਂਦਾ ਸੀ ਉਹਨਾਂ ਦਾ ਤੀਰਥ ਨਹਾਉਣ ਦਾ ਜਾਣ ਦਾ ਤੀਰਥਾਂ 'ਤੇ ਇਹ ਮਤਲਬ ਨਾ ਕਿ ਉੱਥੇ ਇਸ਼ਨਾਨ ਕਰਨ ਜਾਂਦੇ ਸੀ ਸੋ ਇਸ ਕਰਕੇ ਸਾਧ ਭਲੇ ਅਨਹਾਤੇ ਆ ਚੋਰ ਸੇ ਚੋਰਾ 'ਚ ਸਾਧੂ ਮਹਾਤਮਾ ਨੂੰ ਨਹਾਉਣ ਦੀ ਨਹੀਂ ਕੋਈ ਲੋੜ ਹੁੰਦੀ ਉਹ ਤਾਂ ਇੱਕ ਸ਼ਰਧਾ ਦੂਜਿਆਂ ਦੀ ਨਾ ਟੁੱਟੇ ਤਾਂ ਕਰਕੇ ਗੁਰਮਤ ਦੇ ਤੀਰਥਾਂ 'ਤੇ ਵੀ ਦਰਬਾਰ ਸਾਹਿਬ ਮਹਾਤਮਾ ਇਸ਼ਨਾਨ ਕਰਦੇ ਨੇ ਵੀ ਜੇ ਅਸੀਂ ਲੋਕਾਂ ਦੀ ਸ਼ਰਧਾ ਵੀ ਟੁੱਟ ਜੂ ਆਮ ਲੋਕਾਂ ਦੀ ਤੀਰਥ ਸਗੋਂ ਉਹਨਾਂ ਨੂੰ ਰਾਹ ਦੇ ਮਹਾਤਮਾ ਸਾਡੇ ਵਿੱਚ ਚਰਨ ਪਾਓ ਲੋਕ ਤਾਂ ਸਾਡੇ ਵਿੱਚ ਆਪਣੀ ਮੈਲ ਲਾ ਲਾ ਪਾਪ ਲਾ ਲਾ ਉਹ ਵੀ ਭਰ ਜਾਂਦੇ ਨੇ ਪਾਪਾਂ ਨਾਲ ਅਤੇ ਫਿਰ ਪੂਰਨ ਮਹਾਤਮਾ ਨੂੰ ਤੀਰਥ ਵੀ ਯਾਦ ਕਰਦੇ ਨੇ ਵੀ ਤੁਸੀਂ ਹੁਣ ਆ ਕੇ ਚਰਨ ਪਾਓ ਅਸੀਂ ਪਵਿੱਤਰ ਹੋ ਜਾਈਏ ਇਸ ਕਰਕੇ ਤੀਰਥ ਤੋਂ ਵੱਡਾ ਹਰੀ ਦਾ ਦਾਸ ਆ ਰੱਬ ਦਾ ਪਿਆਰਾ ਬ੍ਰਹਮ ਗਿਆਨੀ ਤੀਰਥਾਂ ਤੋਂ ਵੀ ਵੱਡਾ ਹੈ ਕਬੀਰ ਸਾਹਿਬ ਜੀ ਇੱਕ ਵਾਰ ਵਿਚਾਰਾਂ 'ਚ ਪਏ ਹੋਏ ਸੀ ਉਹਨਾਂ ਵੀ ਕਹਿੰਦਾ ਕਹੋ ਕਬੀਰ ਹੋ ਭਇਆ ਉਦਾਸ ਤੀਰਥ ਵੱਡਾ ਕਿ ਹਰ ਕਾ ਦਾਸ ਵੀ ਉਹ ਫਿਰ ਤੀਰਥ ਵੱਡਾ ਹੋਇਆ ਕਿ ਹਰੀ ਦਾ ਦਾਸ ਹੋਇਆ ਜਦੋਂ ਕੋਈ ਤੀਰਥ ਜਿੱਥੇ ਜਿੱਥੇ ਮਹਾਤਮਾ ਨੇ ਚੌਂਕੜੇ ਲਾਏ ਹੈ ਤਪੱਛਿਆ ਕੀਤੀ ਸੀ ਉੱਥੇ ਤੀਰਥ ਬਣੇ ਅਤੇ ਵੱਡਾ ਤਾਂ ਫਿਰ ਸਾਧੂ ਹੋਇਆ ਇਸ ਕਰਕੇ ਇਹ ਜਾਣ ਦਾ ਮਤਲਬ ਸੀ ਵੀ ਪ੍ਰਚਾਰ ਹੋ ਗਿਆ ਇੱਕ ਵਾਰ ਜਦੋਂ ਇਹ ਪ੍ਰੀਤਮ ਦਾਸ ਅਤੇ ਸੰਤੋਖ ਦਾਸ ਇਹ ਉਦਾਸੀ ਸਾਧੂਆਂ ਨੇ ਬਹੁਤ ਸੇਵਾ ਕਰਵਾਈ ਹੈ 1779 ਈਸਵੀ ਵਿੱਚ ਇਹ ਹੀ ਬਾਬਾ ਪ੍ਰੀਤਮ ਦਾਸ ਸੰਤੋਖ ਦਾਸ ਸੀ ਜਿਨ੍ਹਾਂ ਨੇ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਜਲ ਬਹੁਤ ਔਖਾ ਹੁੰਦਾ ਸੀ ਪਹਿਲੋਂ ਪੈ ਪਾਸੇ ਤੋਂ ਜਗ੍ਹਾ ਉੱਚੀ ਰੱਖ ਕੇ ਮੀਂਹ ਪੈਂਦਾ ਸੀ ਉਹ ਜਲ ਆਉਂਦਾ ਸੀ ਉਦੋਂ ਤਾਂ ਲੋਕਾਂ ਨੂੰ ਵਰਤਣ ਵਾਸਤੇ ਖੂਹ ਸੋਖੂ ਲੱਗੇ ਹੁੰਦੇ ਸੀ ਉਹਨਾਂ ਤੋਂ ਤਾਂ ਲੋਕਾਂ ਦਾ ਮਥਾ ਸਰਦਾ ਸੀ ਪਾਣੀ ਸਰੋਵਰ ਭਰਨਾ ਬਹੁਤ ਔਖ ਹੁੰਦਾ ਸੀ ਜਲ ਨਾਲ ਇਹਨਾਂ ਨੇ ਹੀ ਉੱਦਮ ਕਰਕੇ ਸੰਗਤਾਂ ਨੂੰ ਨਾਲ ਲਾ ਕੇ 1779 ਈਸਵੀ ਵਿੱਚ ਜਿਹੜੀ ਰਾਵੀ ਦਰਿਆ 'ਚੋਂ ਨਹਿਰ ਕੱਢ ਕੇ ਨਹਿਰ ਕਢਵਾਈ ਸੀ ਅਤੇ ਫਿਰ ਹੰਸਲੀ ਰਾਹੀਂ ਜਲ ਪਾਇਆ ਸੀ ਸਰੋਵਰ ਦੇ ਵਿੱਚ ਏਡੀ ਵੱਡੀ ਸਹੂਲਤ ਇਹਨਾਂ ਕਾਰ ਸੇਵਾ ਕਰਵਾਈ ਸੀ ਉਦਾਸੀ ਮਹਾਤਮਾ ਨੇ ਇਹਨਾਂ ਤੋ ਇਸ ਕਰਕੇ ਫਿਰ ਸੌਖਾ ਹੋ ਗਿਆ ਸੀ ਸਰੋਵਰ ਨੂੰ ਭਰਨਾ ਜੋ ਹੁਣ ਤੱਕ ਹੰਸਲੀ ਦਾ ਜਲ ਹੀ ਆਉਂਦਾ ਹੈ ਸ਼ਾਇਦ ਉਸੇ ਦਾ ਹੀ ਉਹ ਨਹਿਰ ਜੋ ਅੰਮ੍ਰਿਤਸਰ ਦੇ ਬਾਰ ਬਾਰ ਆਪਾਂ ਦੇਖਦੇ ਹਾਂ ਉਹਦੀ ਵਿੱਚ ਹੀ ਆ ਗਈ ਸ਼ਹਿਰ ਦੇ ਹੁਣ ਤੋ ਇਸ ਕਰਕੇ ਇਹਨਾਂ ਦੀ ਬਹੁਤ ਵੱਡੀ ਸੇਵਾ ਸੀ ਇੱਕ ਵਾਰ ਇਹ ਜਦੋਂ ਮੰਡਲੀ ਲੈ ਕੇ ਤੇ ਰਮ ਤੇ ਰਮਨ ਕਰ ਰਹੇ ਸਨ ਤੀਰਥ ਯਾਤਰਾ ਤੇ
1: ਸੂਦਾ ਸਾਦਾ ਪਿੱਖ ਪੇਸ਼
0: ਇਹਨਾਂ ਦਾ ਲਿਬਾਸ ਸੂਦਾ ਸਾਦਾ ਸੀ ਤੇ ਸਾਦਾ ਲਿਬਾਸ ਵੇਖ ਕੇ ਜਿਹੜੇ ਲੋਕ ਸਨ
1: ਪੂਜੈ ਲੋਕ ਬਸੇਸਾ
0: ਹੋਰ ਜਿਹੜੇ ਗੁਸਾਈ ਲੋਕ ਸੀ ਹਿੰਦੂ ਮਤ ਦੇ ਬ੍ਰਹਮੇ ਨੂੰ ਪੂਜਨ ਵਾਲੇ ਉਹ ਵੀ ਤਿਆਗੀ ਬਰਾਗੀ ਖਵਾਉਂਦੇ ਸੀ ਆਪਣੇ ਆਪ ਉਹ ਜਦੋਂ ਜਾਂਦੇ ਤੀਰਥਾਂ 'ਤੇ ਉਹਨਾਂ ਚਿੰਨ ਵੇਖ ਕੇ ਬੜੇ ਲੋਕ ਸਨਮਾਨ ਦਿੰਦੇ ਸੀ ਅਤੇ ਪੂਜਾ ਲੋਕ ਨਾ ਇਹਨਾਂ ਵਿਸ਼ੇਸ਼ ਇਹ ਸਾਦਾ ਲਿਬਾਸ ਸੀ ਇਹਨਾਂ ਨੂੰ ਵੇਖ ਕੇ ਲੋਕ ਕੋਈ ਧਿਆਨ ਨਹੀਂ ਦਿੰਦੇ ਸਨ
1: ਬੈਰਾਗੀ ਗੁਸਾਈਨ ਕੇਰੋ
0: ਜਿਹੜੇ ਬੈਰਾਗੀ ਗੁਸਾਈ ਸੀ ਹਿੰਦੂ ਮਤ ਦੇ ਉਹਨਾਂ ਦਾ
1: ਭੇਖ ਭੇਖ ਹਵੈ ਮਾਨ ਕਨੇਰੋ
0: ਉਹਨਾਂ ਦਾ ਭੇਖ ਲਿਬਾਸ ਵੇਖ ਕੇ ਤੇ ਬਹੁਤ ਜ਼ਿਆਦਾ ਮਾਨ ਹੁੰਦਾ ਸੀ ਲੋਕ ਦੂਰੋਂ ਹੀ ਬਾਬਾ ਜੀ ਆਓ ਬਾਬਾ ਜੀ ਧੰਨ ਪਾ ਗਿਆ ਸਾਡੇ ਦਰਸ਼ਨ ਹੋ ਗਏ ਤੁਹਾਡੇ ਇਸ ਤਰ੍ਹਾਂ ਹੁੰਦਾ ਸੀ
1: ਹੈ ਜੈ ਬਾਤ ਜਗਤ ਪ੍ਰਸਿੱਧ
0: ਇਹ ਕਵੀ ਜੀ ਕਹਿੰਦੇ ਭਾਈ ਵੀ ਜਗ ਦੇ ਵਿੱਚ ਇਹ ਗੱਲ ਆਮ ਪ੍ਰਸਿੱਧ ਹੈ
1: ਭੇਖ ਪੂਜਿਅਤ ਪੂਜਤ ਨ ਸਿੱਧ
0: ਲੋਕਾਂ ਨੂੰ ਆਦਤ ਆ ਦੁਨੀਆਂ ਨੂੰ ਭੇਖ ਨੂੰ ਪੂਜਣ ਦੀ ਵੀ ਲਿਬਾਸ ਹੋਵੇ ਚੰਗਾ ਪਾਇਆ ਬੜਾ ਡਲਕੂ ਡਲਕੂ ਕਰਦਾ ਬੜਾ ਸਾਦ ਆ ਜੀ ਸੋ ਸਿਰ ਪੂਜ ਨਾ ਸਿੱਧਾ ਸਿੱਧਾ ਜਿਹੜੀ ਸ਼ਕਤੀ ਵਾਲਾ ਹੋਵੇ ਗੁਰਮੁਖ ਹੋਵੇ ਕਮਾਈ ਵਾਲਾ ਹੋਵੇ ਉਹ ਨਹੀਂ ਵਹਿੰਦੇ ਲੋਕ ਕਮਾਈ ਨਹੀਂ ਵਹਿੰਦੇ ਗੁਣ ਨਹੀਂ ਵਹਿੰਦੇ ਭੇਖ ਨੂੰ ਪੂਜਦੇ ਆ। ਹੁਣ ਵੀ ਐਸਾ ਹੀ ਆ, ਜਿਹਦੇ ਕੋਲ ਮਹਿੰਗੀ ਗੱਡੀ ਆ ਉਹ ਵੱਡਾ ਸੰਤ ਆ ਉਹਨਾਂ ਹੀ, ਜਿਹਦੇ ਕੋਲ ਵੱਡੀ ਵੱਡਾ ਡੇਰਾ ਅਤੇ ਮਹਿੰਗੀ ਗੱਡੀ, ਆਹਾ ਜੀ ਅੱਗੇ ਪਿੱਛੇ ਦੋ ਗੱਡੀਆਂ ਦੋ ਪਿੱਛੇ, ਫਿਰ ਉਹ ਭੱਜਦੇ ਆ ਨਾਲ ਦੀਵਾਨਾਂ 'ਚ ਵੇਖੇ ਅਤੇ ਫਿਰ ਐਂ ਡਿੱਗਦੇ ਆ, ਮੈਂ ਆਪਣੀਆਂ ਅੱਖਾਂ ਨਾਲ ਵੇਖੀ। ਸੋ ਇਸ ਕਰਕੇ ਕਹਿੰਦੇ ਭੇਖ ਪੂਜੀ ਹੈ ਤਾਂ ਪੂਜਤ ਨਾ ਸਿੱਧਾ, ਭੇਖ ਪੂਜਿਆ ਜਾਂਦਾ ਤੇ ਸਿੱਧਾ ਜਿਹੜੇ ਗੁਣ ਆ ਉਹ ਨਹੀਂ ਲੋਕ ਵੇਖਦੇ ਮੰਨਦੇ।
1: ਭੇਖ ਪ੍ਰੀਤਮ ਦਾਸ ਰੀਤ ਜਹਿ,
0: ਪ੍ਰੀਤਮ ਦਾਸ ਨੇ ਵੇਖਿਆ ਵੀ ਮਨਾ ਸਵਾਸ ਸਵਾਸ ਜਪੀ ਜਾਣੇ, ਏਡੇ ਤਿਆਗੀ ਬਰਾਗੀ ਸਾਡੇ ਲਾਗੇ ਕੋਈ ਆਉਂਦਾ ਨਹੀਂ, ਇੱਦਾਂ ਤਾਂ ਪ੍ਰਚਾਰ ਨਹੀਂ ਨਾ ਹੋਣਾ ਫਿਰ, ਅਤੇ ਇਹ ਵੇਖ ਕੇ ਸਾਰਾ ਅਨੁਭਵ ਕਰਕੇ ਵੀ ਹੁਣ ਤਾਂ ਹੀ ਸ਼ਾਇਦ ਕਹਾਵਤ ਬਣੀ ਹੋਵੇ ਵੀ ਜਿਹੋ ਜਿਹਾ ਦੇਸ ਉਹੋ ਜਿਹਾ ਭੇਸ, ਬੰਦੇ ਨੂੰ ਬਣਾਉਣਾ ਪੈਂਦਾ ਫਿਰ ਹੀ ਗੱਲ ਬਣਦੀ ਹੈ। ਇਹ ਵੇਖ ਕਰਕੇ
1: ਭੇਖ ਬਦਲਣਾ ਨਿਜ ਨਿਤ ਮਨ ਚਾਹੇ,
0: ਆਪਣਾ ਭੇਸ ਬਦਲਣਾ ਆਪਣੇ ਮਨ ਵਿੱਚ ਆਉਣ ਲੱਗ ਪਏ ਵੀ ਆਪਾਂ ਵੀ ਮਤਲਬ ਆਪਣਾ ਲਿਬਾਸ ਭੇਸ ਬਦਲ ਲਈਏ, ਕਿਉਂ ਨਾ ਇਹਨਾਂ ਵਰਗਾ ਬਣਾ ਲਈਏ।
1: ਪਸਪਤ ਕੇ ਦਰਸ਼ਨ ਹਿਤ ਜਬੈ,
0: ਜਦੋਂ ਇੱਕ ਵਾਰ ਸ਼ਿਵ ਜੀ ਦੇ ਵੱਡੇ ਤੀਰਥ ਤੇ ਗਏ ਹੋਏ ਸਨ,
1: ਦਿਸ ਨੇਪਾਲ ਚਲੇ ਮਿਲ ਸਭੈ,
0: ਨੇਪਾਲ ਦੀ ਦਿਸ਼ਾ ਵੱਲ ਸਾਰੀ ਸਾਧੂ ਮੰਡਲੀ ਨੂੰ ਨਾਲ ਲੈ ਕੇ, ਬਾਬਾ ਪ੍ਰੀਤਮ ਦਾਸ ਜੀ, ਬਾਬਾ ਸੰਤੋਖ ਦਾਸ, ਹੋਰ ਸੈਂਕੜੇ ਸਾਧੂ ਨਾਲ ਹੁੰਦੇ ਸੀ ਮੰਡਲੀ ਜਮਾਤ, ਉਹ ਜਦੋਂ ਨੇਪਾਲ ਵਿੱਚ ਗਏ ਇੱਕ ਵਾਰ ਅਤੇ ਉੱਥੇ ਫਿਰ ਇਹਨਾਂ ਦਾ ਮਨ ਬਣਿਆ, ਇੱਥੇ ਵੀ ਸਾਨੂੰ ਤਾਂ ਕੋਈ ਪੁੱਛਦਾ ਨਹੀਂ ਇੱਦਾਂ ਕਿੱਦਾਂ ਪ੍ਰਚਾਰ ਹੋ, ਫਿਰ ਇਹਨਾਂ ਇਹ ਲੋਕ ਤਾਂ ਆਉਣਗੇ ਨਾ ਜੇ ਇਹਨਾਂ ਦੇ ਪ੍ਰਚਾਰਕਾਂ ਵਾਲਾ ਲਿਬਾਸ ਬਣਾਵਾਂਗੇ, ਤਾਂ ਕਰਕੇ ਫਿਰ ਇਹਨਾਂ ਇਹ ਲਿਬਾਸ ਬਦਲਣ ਦਾ ਪ੍ਰੋਗਰਾਮ ਬਣਿਆ। ਥੋੜ੍ਹਾ ਜਿਹਾ ਫਿਰ ਫਰਕ ਪਿਆ ਪਹਿਲੇ ਲਿਬਾਸ ਨੂੰ, ਕਵੀ ਜੀ ਭਾਵ ਸਾਰਾ ਆਪਾਂ ਨੂੰ ਵੇਰਵਾ ਦੇ ਰਹੇ ਨੇ ਉਦਾਸੀ ਸੰਪਰਦਾਇ ਦਾ। ਇੱਥੇ ਸਮੇਂ ਦੀ ਸਮਾਪਤੀ ਹੈ ਸਾਧ ਸੰਗਤ ਜੀ, ਸੋ ਆਓ ਰਹਿੰਦਾ ਸਮਾਂ ਭਾਈ ਸਾਹਿਬ ਜੀ ਹੁਣਾਂ ਦੀ ਰਸਨਾ ਤੋਂ ਰਸ ਪਿੰਨਾ ਸ਼ਬਦ ਕੀਰਤਨ ਸਰਵਣ ਕਰੀਏ, ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ।

ਗੁਰੂ ਪਿਆਰੇ ਸਾਹਿਬ ਜੀ ਸਮੇਂ ਦੇ ਲਿਹਾਜ਼ ਨਾਲ ਕੀਰਤਨ ਦੀ ਸਮਾਪਤੀ ਹੋਈ ਹੈ ਜੀ। ਬੜੇ ਪੱਗ ਆਪ ਸਾਰੇ ਜੋ ਕਿ ਤਨ ਤਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਆਪ ਜੀ ਗੁਰਬਾਣੀ ਗੁਰਸ਼ਬਦ ਨਾਲ ਜੁੜੇ ਹੋ, ਸਤਿਗੁਰੂ ਜੀ ਬਖਸ਼ਿਸ਼ ਕਰਨ ਤੁਹਾਡਾ ਇੱਥੇ ਆਉਣਾ ਸਫਲ ਹੋਵੇ ਜੀ, ਹੋਈਆਂ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ।

ਭਗਉਤੀ ਜੀ ਸਹਾਏ। ਵਾਹਿ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਉਤੀ ਸਿਵਰ ਕਹਿ ਗੁਰੂ ਨਾਨਕ ਲਈ ਧਿਆਏ, ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋ ਸਹਾਏ, ਅਰਜਨ ਹਰਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁੱਖ ਜਾਏ, ਤੇ ਇੱਕ ਬਹਾਦਰ ਸਿਮਰੀਐ ਘਰ ਨਾਉ ਨਿਧਿਆ ਵੈ ਧਾਏ, ਸਭ ਥਾਈ ਹੋਇ ਸਹਾਏ। ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਹੀ ਦੇਖ ਕੇ ਅੰਡਿੱਠ ਕੀਤਾ ਉਤਨਾ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀ ਦਿੱਤੇ ਬੰਦ ਬੰਦ ਕਟਾਏ ਖੋਪੜੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਰੰਗ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤੇ ਆਵੇ ਚਿੱਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਛਿਆ ਰਿਆਇਤ ਦੇਖ ਦੇਖ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿ ਦਾਨ ਵਿਵੇਕ ਦਾਨ ਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ

ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਉਹ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਨੂੰ ਜਿਨ੍ਹਾਂ ਤੋਂ ਪੰਥ ਨੂੰ ਛੋੜਿਆ ਗਿਆ ਹੈ ਖੁੱਲ੍ਹੇ ਦਰਸ਼ਨ ਦੀ ਦਾਤ ਸੇਵਾ ਸੰਭਾਲ ਦਾ ਦਾਨ ਖਾਲਸਾ ਪੰਥ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਤ ਪਤਿਤ ਪਾਵਨ ਕਿਰਪਾ ਧਨ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀਓ ਆਪ ਜੀ ਦੇ ਹਜ਼ੂਰ ਸੰਧਿਆ ਵਖਦੇ ਦੀਵਾਨ ਸਜੇ ਪਾਵਨ ਬਾਣੀ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੋਦਰ ਦੀ ਚੌਂਕੀ ਰਹਿਰਾ ਸਾਹਿਬ ਜੀ ਦਾ ਪਾਠ ਹੋਇਆ ਹੈ ਅਤੇ ਸਿੱਖ ਇਤਿਹਾਸ ਦੀ ਲੜੀਵਾਰ ਕਥਾ ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਕੀਰਤਨ ਹੋਏ ਸੱਚੇ ਪਾਤਸ਼ਾਹ ਜੀਓ ਆਗਾਧ ਬੁੱਧ ਬਾਣੀ ਪੜ੍ਹਦਿਆਂ ਸੁਣਦਿਆਂ ਕਥਾ ਕੀਰਤਨ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਗਲਤੀਆਂ ਦੀ ਕਿਰਪਾ ਕਰਕੇ ਖਿਮਾ ਮਾਫ਼ੀ ਦੇਣੀ ਅੱਗੇ ਤੋਂ ਸਮਾਤ ਬਖਸ਼ਿਸ਼ ਕਰਨੀ ਕਥਾ ਕੀਰਤਨ ਦਾ ਭਾਵ ਦਰ ਆਈ ਸੰਗਤ ਦੇ ਹਿਰਦਿਆਂ 'ਚ ਵਸਾਉਣਾ ਜੀ ਸਮੂਹ ਸੰਗਤਾਂ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਘਰੋਂ ਦਰੋਂ ਨਾਮਦਾਨ ਗੁਰਸਿੱਖੀ ਸਿੱਧ ਭਰੋਸਾ ਸੇਵਾ ਸਿਮਰਨ ਅੰਮ੍ਰਿਤ ਵੇਲਾ ਬਖਸ਼ਿਸ਼ ਕਰਨ

ਦੀ ਖੁਸ਼ੀ ਵਿੱਚ ਸ੍ਰੀ ਸੁਖਮਨੀ ਸਾਹਿਬ ਪਾਠ ਦੀ ਸੇਵਾ, ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ। ਇਸ 'ਚ ਪਾਤਸ਼ਾਹ ਜੀਓ ਆਪ ਜੀ ਨੇ ਕਿਰਪਾ ਕਰਨੀ, ਸੇਵਕ ਪਰਿਵਾਰ ਦੀ ਸੇਵਾ ਆਪਣੇ ਦਰ 'ਤੇ ਪ੍ਰਵਾਨ ਕਰਨੀ, ਘਰੋਂ ਦਰੋਂ ਨਾਮਦਾਨ, ਗੁਰਸਿੱਖੀ ਸਦਕ ਭਰੋਸਾ, ਸੇਵਾ ਸਿਮਰਨ, ਅੰਮ੍ਰਿਤ ਵੇਲਾ ਬਖਸ਼ਿਸ਼ ਕਰਨਾ, ਕਾਰੋਬਾਰਾਂ ਵਿੱਚ ਵਾਧੇ ਪਾਉਣੇ, ਘਰ ਵਿੱਚ ਸੁੱਖ ਸ਼ਾਂਤੀ ਵਰਤਾਉਣੀ, ਬੱਚੀ ਸਿਮਰਤ ਕੌਰ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖਣਾ, ਵਿਦਿਆ ਦੀ ਦਾਤ ਬਖਸ਼ਿਸ਼ ਕਰਨੀ, ਮਾਤਾ ਪਿਤਾ ਦਾ ਆਗਿਆਕਾਰੀ ਵਾਲਾ ਜੀਵਨ ਅਤੇ ਚੜ੍ਹਦੀ ਕਲਾ ਵਾਲਾ ਜੀਵਨ ਬਖਸ਼ਿਸ਼ ਕਰਨਾ। ਸੱਚੇ ਪਾਤਸ਼ਾਹ ਜੀਓ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕਾਂ, ਰੁਮਾਲਾ ਸਾਹਿਬ ਭੇਟ ਕੀਤਾ ਹੈ, ਆਪ ਅੰਗੀਕਾਰ ਕਰੋ। ਇੱਕ ਹੋਰ ਪਰਿਵਾਰ ਵੱਲੋਂ ਆਪ ਜੀ ਨੂੰ ਸੁੰਦਰ ਪੁਸ਼ਾਕਾਂ, ਰੁਮਾਲਾ ਸਾਹਿਬ ਭੇਟਾ ਕੀਤਾ ਹੈ ਆਪ ਮਹਾਰਾਜ ਸੱਚੇ ਪਾਤਸ਼ਾਹ ਜੀਓ। ਚੜ੍ਹਦੀ ਕਲਾ ਕਰਨੀ, ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ, ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ, ਦੇਗ ਨੂੰ ਭੋਗ ਲਾਓ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ।

ਸਫਲ ਕਰ ਮਸਤਕ ਧਾਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਟ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਗਾਓ, ਜਮ ਲੱਜੈ ਕਿਰਪਾਗਾ ਪ੍ਰਭ ਜੀ ਕਰੇ, ਮਨ ਨਿਰਮਲ ਪੂਰਨ ਪੱਖ ਵਧਾਤਾ ਰਹਾਓ। ਨਾਨਕ ਪ੍ਰਭ ਬਨਾਸੀ, ਸ਼ਾਂਤੀ ਤੇ ਨੰਦਕੀ ਜਾਤੀ, ਅੰਧ ਪਰੇ ਤੇ ਦਾਸਾ, ਜਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾ, ਤਾਤੀ ਵਾਹ ਨ ਲੱਗਈ ਪਾਠ ਸਰਨਾਈ, ਚੌਗਿਰਦ ਹਮਾਰਾ ਰਾਮ ਕਰ, ਦੁੱਖ ਲੱਗਿਆ ਨਾ ਪਹਾਈ।

ਲਹਿ ਅਦੂਤ ਸੌਖ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਮਣੀ ਉਦਮ ਕਰੋ ਉਠਨੀਤ ਹਰ ਕੀਰਤਨ ਆਹਰੋ ਹਰ ਦੇਹੋ ਨਾਨਕ ਮੀਤ ਸੋਹਿਲਾ ਰਾ ਗੌੜੀ ਕੀਤੀ ਮਹੱਲਾ ਪਹਿਲਾ ਇੱਕ ਓਮਕਾਰ ਸਰਗੁਰ ਪ੍ਰਸਾਦ ਜੈ ਘਰ ਕੀਰਤਿਆ ਕੀ ਕਰਤੇ ਕਹੋ ਵਿਚਾਰੋ ਤਿਤ ਕਰ ਗਾਵੋ ਸੋਹਿਲਾ ਸਿਵਰੋ ਸਿਰਜਨ ਹਾਰੋ ਤੁਮ ਗਾਵੋ ਮੇਰੇ ਨਿਭਾਉ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲਾ ਸਦਾ ਸੁਖ ਰਹਾਓ

ਘਰ ਘਰ ਇਹੋ ਪਹੁੰਚਾ। ਸੱਜਣੇ ਨਿਤ ਪਵਨ ਸੱਜਣ ਹਾਰਾ ਸਿਮਰੀਐ ਨਾਨਕ ਸੇ ਦੇਹ ਅਵਨ। ਰਾਗਾ ਸਾਹਿਬ ਮਹੱਲਾ ਪਹਿਲਾ। ਛਿਆ ਘਰ ਛੇ ਗੁਰ ਛੇ ਉਪਦੇਸੋ ਗੁਰ ਗੁਰ ਏਕੋ ਵੇਸ ਅਨੇਕ। ਬਾਬਾ ਜੈ ਘਰ ਕਰਤੇ ਕੀਰਤ ਹੋਏ ਸੋ ਘਰ ਰੱਖ ਵਡਾਈ ਤੋਏ ਰਹਾਉ। ਵਿਸ਼ਵ ਵਿੱਚ ਸਿਆ ਘੜੀਆ ਪਹਿਰਾ ਤਿੱਤੀ ਵਾਰੀ ਮਹ ਹੋਆ। ਸੂਰਜ ਏਕੋ ਰੁੱਤ ਅਨੇਕੋ ਨਾਨਕ ਕਰਤੇ ਤੇ ਕੀਰਤੀ ਵੇਸ। ਰਾਗ ਧਨਾਸਰੀ ਮਹੱਲਾ ਪਹਿਲਾ। ਗਗਨ ਮੈਂ ਥਾਲ ਰਵ ਚੰਨ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਨਿਆ ਪਵਨ ਚਮਰੋ ਕਰੇ।

ਸੁਦਵਾਜਨ ਤੇਰੀ ਰਹਾਉ। ਸਹਿਸ ਤਵ ਨੈਨ ਨਨ ਨੈਨ ਹੈ ਹੈ ਤੋਹੇ ਕਉ, ਸਹਿਸ ਮੂਰਤ ਨਨਾਇਕ ਤੋਹੀ। ਸਹਿਸ ਪਦ ਬਿਮਲ ਨਨ ਇਕ ਪਦ ਗੰਗ ਬਿਨ, ਸਹਿਸ ਤਵ ਗੰਗ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸਦਾ ਚਾਨਣ ਸਭ ਮਹਿ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ, ਜੋਤ ਭਾਵੈ ਸੋ ਆਰਤੀ ਹੋਏ। ਹਰ ਚਰਨ ਕਮਲ ਮਕਰੰਦ ਲੋਭਿਤ ਮਨੋ, ਅਨਦਿਨ ਮੋਹਿ ਆਹਿ

ਕਾਮ ਕ੍ਰੋਧ ਨਦਰ ਬਹੁ ਭਰਿਆ ਮਿਰ ਸਾਧੂ ਕੰਡਨ ਖੰਡਾਹੇ ਗੁਰੂ ਲਿਖ ਲਿਖੇ ਗੁਰ ਪਾਇਆ ਮਨ ਹਰਿ ਮੰਡਲ ਮੰਡਾਹੇ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਰਹਾਉ ਸਾਕਤ ਹਰ ਸਾਧ ਨ ਜਾਣਿਆ ਤੇਰੇ ਅੰਤਰ ਹੋ ਮੈਂ ਕੰਡਾਹੇ ਜਿਉਂ ਜਿਉਂ ਚੱਲੈ ਚੁਗਹਿ ਦੁੱਖ ਪਾਵਹਿ।

ਨਾ ਟੇਕ ਹੈ ਹਰ ਨਾਮੇ ਹੀ ਸੁਖਮੰਡਾ ਹੈ ਰਾ ਗੌੜੀ ਪੂਰਜ ਮਹੱਲਾ ਪੰਜਵਾ ਕਰੋ ਬੇਨੰਤੀ ਸੁਣੋ ਮੇਰੇ ਮੀਤਾ ਸੰਤ ਕਹਿਲ ਕੀ ਵੇਲਾ ਈਹਾ ਖਾਟ ਚਲੋ ਹਰ ਲਾਹ ਆਗੈ ਵਸਨ ਸੁਹੇਲਾ ਔਦ ਘਟਾ ਦਿਲਸਰਾ ਨਾਰੇ ਮਨ ਗੁਰ ਮਿਲਕਾ ਸੁਵਾਰੇ ਰਹਾ ਇਹੋ ਸੰਸਾਰ ਬੇਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਇਤੀ ਆਵੈ ਜਾਕੋ ਆਏ ਸੋਈ ਬਿਹਾਜਿਓ ਹਰ ਗੁਰ ਤੇ ਮਰਹਿ ਬਸੇਰਾ ਨਿਜ ਘਰ ਮਹਿਲ ਪਾਵੋ ਸੁਖ ਸਹਿਜ।

ਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆਂ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ ਸਹਿ ਸਿਆਣਪਾ ਲਖੋ ਹੈ ਤਾਂ ਇੱਕ ਨਾ ਚੱਲੇ ਨਾਲ

ਹਾਰਿਆ ਕਹੇ ਨਾਨਕ ਜਿਨ ਸਚ ਤਜਿਆ ਕੂੜੇ ਲਾਗੇ ਤਿਨ ਜਨਮ ਜੋਏ ਹਾਰਿਆ ਜਿਉ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜਿਉ ਨਿਰਮਲ ਸਤਿਗੁਰ ਤੇ ਕਰਣੀ ਕਮਾਣੀ ਕੂੜ ਕੀ ਸੋਏ ਪਹੁੰਚੇ ਨਾਹੀ ਮਨਸਾ ਸਚ ਸਮਾਣੀ ਜਨਮ ਰਤਨ ਜਿੰਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਿਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਤੀਕ ਜੇ ਕੋ ਸਿੱਖ

ਮੁਕਤ ਨਾ ਹੋਰ ਤੇ ਕੋਈ ਪਛੋ ਵਿਵੇਕੀਆਂ ਜਾਏ ਅਨੇਕ ਜੂਨੀ ਭਰਮੇ ਆਵੇ ਵਿਣ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਣੀ ਸਤਿਗੁਰੂ ਸ਼ਬਦ ਸੁਣਾਏ।

ぐるはぐるはぐるはぐるはぐるはぐるはぐるはぐるはぐるはぐるは

ぐるふわぐるふわぐるふわぐるふわぐるふわぐる。

ਕਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬ ਪਹੰਗੁਰ ਪ੍ਰਸਾਦ ਦਿਆ ਸਾ ਮਹੱਲਾ ਪਹਿਲਾ ਵਾਰ ਸਲੋਕਾਂ ਨਾਲ ਸਲੋਕ ਭੀ ਮਹੱਲੇ ਪਹਿਲੇ ਕੇ

ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ ਸੱਚੇ ਤੇਰੇ ਕਰਨੇ ਸਰ ਵਿਚਾਰ ਸੱਚਾ ਧਰਮ ਸੱਚਾ ਦੀਵਾਨ ਸੱਚਾ ਤੇਰਾ ਹੁਕਮ ਸੱਚਾ ਫਰਮਾਨ ਸੱਚਾ ਤੇਰਾ ਕਰਮ ਸੱਚਾ ਨਿਸ਼ਾਨ ਸੱਚੇ ਤੇ ਦਖਲ ਕਰੋੜ ਸੱਚਾ ਸਪਤਾਨ

0: ਜੋ ਮਰ ਜੰਮੇ ਸੋ ਕੱਚ ਨ ਕੱਚ ਮਹਲਾ ਪਹਿਲਾ
1: ਵੱਡਿਆਂ ਜਾਂ ਵੱਡਾ ਨੋ ਵੱਡੀ ਵੱਡਿਆ ਜੋ ਸੱਚ ਨੋ ਵੱਡੀ ਵੱਡਿਆ ਜਾਂ ਨਿਤਲਤਾ ਵੱਡੀ ਵੱਡਿਆ ਜਾਣ ਵਾਲਾ ਵੱਡੀ ਵੱਡਿਆ ਬੁਝਾ ਸਭ ਪਾਓ।

ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨਾਗੇ ਫਿਰੈ ਜੰਤ ਵਿਸਮਾਦ ਪਾਉਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਬਿਟਾਨੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਦ ਲੱਗੇ ਪ੍ਰਾਣੀ ਵਿਸਮਾਦ ਸੰਜੋਗ ਵਿਸਮਾਦ ਵਿਯੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ।

0: ਨਾਨਕ ਵਜਨਪੁਰੈ ਭਾਗ ਮਹਲਾ ਪਹਿਲਾ।
1: ਕੁਦਰਤ ਦੱਸਾ, ਕੁਦਰਤ ਸੁਣਿਆ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਵ ਆਕਾਰ, ਕੁਦਰਤ ਵੇਦ ਪ੍ਰਾਣ ਕਿਤੇਬਾਂ, ਕੁਦਰਤ ਸਰਵ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਵ ਪਿਆਰ, ਕੁਦਰਤ ਜਾਤੀ ਜਿਨਸ ਰੰਗੀ, ਕੁਦਰਤ ਜੀ ਜਾਣ, ਕੁਦਰਤ ਨੇਕੀਆਂ, ਕੁਦਰਤ ਬਦੀਆਂ, ਕੁਦਰਤ ਮਾਣ ਅਭਿਮਾਨ, ਕੁਦਰਤ ਪਾਉਣ ਪਾਣੀ ਬੈਸੰਤਰ,

ਭਵਨ ਮੈਂ ਸਦਬਾ ਪਹਿ ਵਿੱਚ ਲੈ ਲੱਖ ਦਰੀਆ ਪਹਿ ਵਿੱਚ ਅਗਨ ਕੱਢੈ ਵਿਕਾਰ ਪਹਿ ਵਿੱਚ ਧਰਤੀ ਦੱਬੀ ਭਾਰ ਪਹਿ ਵਿੱਚ ਇੰਦ ਫਿਰੇ ਸਿਰ ਪਹਾੜ ਪਹਿ ਵਿੱਚ ਰਾਜਾ ਧਰਮ ਦਵਾਰ ਪਹਿ ਵਿੱਚ ਸੂਰਜ ਪਹਿ ਵਿੱਚ ਚੰਦ ਕਹੋ ਕਰੋੜੀ ਚਲਤਨਾ ਅੰਤ

ਤੁਹਾਡੀ ਨਜ਼ਰ ਕਰੇ ਜੇ ਆਪਣੀ ਤਾਂ ਨਜ਼ਰੀ ਸਤਿਗੁਰ ਪਾਇਆ ਇਹੋ ਜਿਹੇ ਬਹੁਤੇ ਜਨਮ ਭਰਮਿਆ ਸਤਿਗੁਰ ਸਬਦ ਸੁਣਾ ਆਇਆ ਸਤਿਗੁਰ ਜੇ ਵਰਦਾਤਾ ਕੋ ਨੇ ਸਭ ਸੁਣਿਆ ਲੋਕ ਸਭਾ ਆਇਆ।

ਮੁਸਲਮਾਨਾਂ ਸਿਫਤ ਸਰੀਤ ਪੜ ਪੜ ਕਰੇ ਵਿਚਾਰ ਬੰਦੇ ਸਹਿਜ ਪਹੁੰਚ ਬੰਦੀ ਵੇਖਣ ਕੋ ਦੀਦਾਰ ਹਿੰਦੂ ਸਾਲਾਹੀ ਸਾਲਾਹਣ ਦਰਸ਼ਨ ਰੂਪ ਅਪਾਰ ਤੀਰਥ ਨਾਵੈ ਅਰਚਾ ਪੂਜਾ ਅਗਰਵਾਸ ਬਹਿਕਾਰ ਜੋਗੀ ਸੁਣ ਧਿਆਵਣ ਜੇਤੇ ਲੱਖ ਨਾਮ ਕਰਤਾਰ ਸੁਖ ਮੂਰਤ ਨਾਮ ਨਿਰੰਜਨ ਕਾਇਆ ਕਾਇਆਕਾਰ ਸਤੀਆਂ ਮਨ ਸੰਤੋਖ ਵਜੈ ਦੇ ਨੈ ਕੈ ਵਿਚਾਰ ਦੇ ਦਿਮੰਗੈ ਸਹਿਸਾ ਗੁਣਾ ਸੋਭ ਕਰੇ ਸੰਸਾਰ ਚੋਰਾ ਯਾਰਾਂ ਤੇ ਕੁੜਿਆਰਾਂ ਖਾਰਾ ਪਾ ਵਿਕਾਰ ਇੱਕ ਹੁੰਦਾ ਖਾਇ ਚਲੈ ਥਾਉ ਤਿਨਾ ਵਿਕਾਇਕਾਰ ਜਲ ਥਰ ਜੀਆਂ ਪੁਰੀਆਂ ਲੋਵਾਂ ਆਕਾਰ ਆਇਆ ਕਾਰ ਓਏ ਜੇ ਆਖਿਸ ਤੂੰ ਹੈ ਜਾਣੇ ਤਿਨਾ ਵੀ ਤੇਰੀ ਸਾਰ ਨਾਨਕ ਭਗਤਾਂ ਭੁੱਖ

ਹਾਂ ਚ ਆਇਆ ਹਾਂ ਚ ਗਿਆ ਹਾਂ ਜੰਮਿਆ ਹਾਂ ਚ ਮੂਆ ਹਾਂ ਦਿੱਤਾ ਹਾਂ ਚ ਲਾਇਆ ਹਾਂ ਚ ਖੱਟਿਆ ਹਾਂ ਚ ਗਾਇਆ ਹਾਂ ਸੱਚਿਆਰ ਕੁੜਿਆਰ ਹਾਂ ਚ ਪਾਪ ਉਨ ਵਿਚਾਰ ਹਾਂ ਵਿੱਚ ਨਰ ਸੁਰਗ ਅਵਤਾਰ ਹਾਂ ਚ ਹੱਸੈ ਹਾਂ ਚ ਰੋਵੈ ਹਾਂ ਚ ਭਰੀਓ ਹਾਂ ਵਿੱਚ ਧੋਵੈ ਹਾਂ ਜਾਤੀ ਜਿਨਸੀ ਖੋਵੈ ਹਾਂ ਚ ਮੂਰਖ ਹਾਂ ਸਿਆਣਾ।

ਕੌੜ ਸੱਚਾ ਸਾਹਿਬ ਏਕ ਤੂੰ ਜਿਨ ਸੱਚਾ ਸੱਚ ਵਰਤਾਇਆ ਜਿਸ ਤੂੰ ਦਿੱਤ ਮਿਲੇ ਸੱਚ ਤਰਤਨੀ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾ

ਭਗਤ ਰਮਨ ਭਾਵਦੇ ਦਰਸੋਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਟੋਨਾ ਲੈਣੀ ਥਾਮਦੇ

ਦਾਨ ਮੰਡਾ ਤਲੀਖਾ ਜਿਵੇਂ ਲਤ ਮਸਤਕ ਲਾਈਐ ਕੂੜਾ ਲਾਲਚ ਛੱਡੀਐ ਹੋਏ ਇੱਕ ਮਨ ਲਖ ਤੇ ਆਈਐ ਹਲਤ ਵੇਹੋ ਪਾਈਐ ਜਿਵੇਂ ਘਰ ਕਮਾਈਐ ਜੇ ਹੋਵੇ ਪੁਰਬ ਲਿਖਿਆ ਤਾਂ ਤੂੜ ਦਿਨਾਂ ਦੇ ਪਾਈਐ ਮੈਂ ਥੋੜੀ ਸੇਵ ਗਵਾਈਐ ਮੈਂ ਥੋੜੀ

ਸਾਧੂ ਸਤਿਗੁਰੂ ਵਟੋਂ ਵਾਰਿਆ, ਜਿਤ ਮਿਲਿਆ ਖਸਮ ਸੰਭਾਲਿਆ, ਜਿਨ ਕਰ ਉਪਦੇਸ਼ ਗਿਆਨ ਅੰਜੰਦੀਆ, ਇਨ ਨਿਤਰ ਜਗਤ ਨਿਹਾਲਿਆ। ਖਸਮ ਛੋੜ ਦੂਜਾ ਲੱਗੇ ਡੁੱਬੇ ਸੇ।

ਪਹਿਲਾ ਸਿਮਲ ਰੁਕਸਰ ਆਇਰਾ ਅਤ ਦੀਰਗਤ ਮੁੱਚ ਹੋਏ ਜਿਆ ਵਿਆਸ ਕਰ ਜਾਏ ਨਰਾਸੇ ਕਿਤ ਫਲ ਫਿੱਕੇ

0: ਸਹਾਵਣਾ
1: ਪਰਦੂ ਸਹਾਵਣਾ ਛੱਡ ਦੁਨੀਆ ਅੰਦਰ ਜਾਵਣਾ ਬੰਦਾ ਚੰਗਾ ਆਪਣਾ ਆਪੇ ਕੀਤਾ ਪਾਵਣਾ ਹੁਕਮ ਕੀਏ ਮਨ ਪਾਮ ਦੇ ਰਾਹ ਪੀੜਕ ਜਾਵਣਾ ਨੰਗਾ ਦੋਜਕ ਚਾਲਿਆ

ਜਨੇ ਉਹ ਜੀ ਕਾਹੀ ਤਾਂ ਪਾਂਡੇ ਘੱਤ ਨਾ ਹੈ ਟੁੱਟੈ ਨਾ ਮਨ ਲੱਗੈ ਨਾ ਹੰਜਲੈ ਨਾ ਜਾਏ ਤਨ ਸਮਾਨ ਸਨਾਨ ਕਾ ਜੋਗਾ ਚੱਲੇ ਪਾਏ ਚੌਕੜ ਮੁਲਣ ਆਇਆ ਬੈ ਚੌਕੇ ਪਾ ਸਿਖਾ ਕਰਨ ਚੜ

ਹੱਲਾ ਪਹਿਲਾ ਜੇਕਰ ਸੂਤਕ ਮੰਨਿਆ ਸ਼ਬਦ ਸੂਤਕ ਹੋਏ ਗੋਹੇ ਤੇ ਲੱਕੜੀ ਅੰਦਰ ਕੀੜਾ ਹੋਏ ਜੇ ਤੇ ਦਾਣੇ ਅੰਨ ਕੇ ਜੀਆਂ ਬਾਜ ਨਾ ਕੋਏ ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ

ਜਿਨ ਪਟ ਅੰਦਰ ਬਾਹਰ ਗੁਦਰਤੇ ਭਰੇ ਸੰਸਾਰ ਤਿੰਨੋ ਲੱਗਾ ਰੱਬ ਸੇ ਤੀ ਦੇਖਣਾ ਵਿਚਾਰ ਰੰਗ ਹੱਸ ਰੰਗ ਰੂਪ ਚੁੱਪੀ ਕਰ ਜਾ।

ਜਣਤਿਹੁ ਵਰਤਹਿ ਕੋ ਨਿਰਜਾਸ ਵਸਤੁ ਅੰਦਰ ਵਸਤੁ ਸਮਾਵੈ ਦੂਜੀ ਹੋਵੈ ਪਾਸ ਸਾਹਿਬ ਸੇਤੀ ਹੁਕਮ ਨਾ ਚੱਲੈ ਕਹੀ ਬਣੈ ਅਰਦਾਸ ਕੂੜ ਕਮਾਣੈ ਕੂੜ ਹੋਵੈ ਨਾਨਕ ਸਿੱਖ ਵਿਕਾਸ ਮਹਿ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਸੰਗਤ ਜੀਓ, ਗੈਲਰੀ ਹਾਲ ਵਿਖੇ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਭਰਾ ਪਰਸੋਂ ਰੋਜ਼ ਤੋਂ ਆਰੰਭ ਸਨ। ਸੋ ਇਸ ਵਕਤ ਹੁਣ 'ਤੇ ਨਵੇਂ ਪਾਤਸ਼ਾਹ ਦੇ ਸਲੋਕ, ਭੋਗ ਦੇ ਸਲੋਕ ਆਰੰਭ ਹੋ ਰਹੇ ਹਨ। ਜੋ ਵੀ ਸੰਗਤ ਗੈਲਰੀ ਹਾਲ ਵਿਖੇ ਜਾ ਕੇ ਭੋਗ ਦੇ ਸਲੋਕ ਸਰਵਣ ਕਰ ਸਕਦੇ ਹਨ ਅਤੇ ਜ਼ਰੂਰ ਪਹੁੰਚਣ, ਸੋ ਬੇਨਤੀ ਪ੍ਰਵਾਨ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਹੁਲਾਏ ਜਨ ਦੇਹ ਮਤੀ ਉਪਦੇਸ਼ ਵਿੱਚ ਉਹ ਭਰਮ ਜਾਏ ਜੋ ਤੁਰ ਲਿਖਿਆ ਲੇਖ ਹੋਈ ਸਭ ਕਮਾਏ ਸਭ ਕਛ ਤੇ ਸਦਾ ਵਸ ਦੂਜੀ ਨਾਹੇ ਜਾਏ ਨਾਨਕ ਸੁਖ ਆਨੰਦ ਭਏ ਪ੍ਰਭ ਕੀ ਮਨ ਰਜਾਏ ਗੁਰ ਪੂਰਾ ਜਿਨ ਸਿਮਰਿਆ ਸੇਈ ਭਏ ਨਿਹਾਲ ਨਾਨਕ ਨਾਮ ਆਰਾਧਨਾ ਕਾਰਜ ਆਵੈ ਰਾਸ ਪਾਪੀ ਕਰਮ ਕਮਾਵਦੇ ਕਰਦੇ ਹਾਏ ਹਾਏ ਨਾਨਕ ਜੋ ਮਥਨ ਮਾਧਾਣੀਆ ਤਿਉ ਮਥੇ ਭ੍ਰਮ ਰਾਏ ਨਾਮ ਧਿਆਇ ਨ ਸਾਜਨਾ ਜਨਮ ਪਦਾਰਥ ਜੀਤ ਨਾਨਕ ਧਰਮ ਐਸੇ ਚਬਹਿ

ਛੋੜ ਕਵਾਟੜੀ ਇੱਕ ਸੌ ਚਿਤਲਾਏ, ਦੂਜਾ ਭਾਵੀ ਨਾਨਕਾ ਵਹਿਨ ਲੜੰਦੜੀ ਜਾਏ। ਤੇ ਹਟੜੇ ਬਾਜ਼ਾਰ ਸੌਦਾ ਕਰਨ ਬਣ ਜਾ ਰਿਹਾ, ਸੱਚ ਵੱਖਰ ਜਿਨੀ ਲੱਦਿਆ ਸੇ ਸਚੜੇ ਪਾਸਾਰ।

ਭਾਰ ਸਹਿਸ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਕਿਵ ਸੱਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ, ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ। ਹੁਕਮੈ ਅੰਦਰ ਸਭ

ਲਿਖੈ ਹਾਦ ਰਾਹ ਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦੇਦਾ ਦੇ ਲੈਦੇ ਥਕ ਪਾਹੇ ਜੁਗਾ ਜੁਗੰਤਰ ਖਾਹੀ ਖਾਹੇ ਹੁਕਮੀ ਹੁਕਮ ਚਲਾਏ ਰਾਹੋ ਨਾਨਕ ਵਿਗਸੈ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ।

ਕਹੀ ਨਾ ਜਾਏ ਜੇ ਕੋ ਕਹੈ ਪਿਛੈ ਪਛਤਾਏ ਕਾਗਦ ਕਲਮ ਨਾ ਲਿਖਣ ਹਾਰ ਮੰਨੇ ਕਾ ਬਹਿ ਕਰਨ ਵਿਚਾਰ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਸੁਰਤ ਹੋਵੈ ਮਨ ਬੁੱਧ ਮੰਨੈ ਸਗਲ ਭਵਨ ਕੀ ਸੁਧ ਮੰਨੈ ਮੁਹਿ ਚੋਟਾ ਨਾ ਖਾਏ ਮੰਨੈ ਜਮਕੈ ਸਾਥ ਨਾ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਤ ਸਿਉ ਪ੍ਰਗਟ ਜਾਏ ਮੰਨੈ ਮਗ ਨਾ ਚੱਲੈ ਪੰਥ ਮੰਨੈ ਧਰਮ ਸਿਤੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੈ ਪਾਵਹਿ ਮੋਖ ਦੁਆਰ ਮੰਨੈ ਪਰਵਾਰੈ ਸਾਧਾਰ ਮੰਨੈ ਤਰੈ ਤਾਰੇ ਗੁਰਸਿੱਖ ਮੰਨੈ ਨਾਨਕ ਭਵਹਿ ਨ ਭਿੱਖ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ

ਕਰਨਾ ਨਾਹੀ ਸੁਮਾਰ। ਧੌਲ ਧਰਮ ਦਇਆ ਕਪੂਤ, ਸੰਤੋਖ ਸਾਹਿਬ ਰੱਖਿਆ ਜਿਨ ਸੂਤ। ਜੇ ਕੋ ਬੁਝੈ ਹੋਵੈ ਸਚਿਆਰ, ਤਬਲੈ ਉੱਪਰ ਕੀਤਾ ਭਾਰ। ਧਰਤੀ ਹੋਰ ਪਰੈ ਗੁਰ ਹੋਰ, ਤਿਸਤੇ ਭਾਰ ਤਲੈ ਕਮਣ ਜੋਰ। ਜੀ ਜਾ ਤਰੰਗਾ ਕਿਨਾਵ, ਸਭਨਾ ਲਿਖਿਆ ਬੁੜੀ ਕਲਾਮ। ਇਹੋ ਲੇਖਾ ਲਿਖ ਜਾਣਾ ਕੋਏ, ਲੇਖਾ ਲਿਖਿਆ ਕੀਤਾ ਹੋਏ। ਕੀਤਾ ਤਾਣ ਸਵਾਲੇ ਹੋ ਰੂਪ, ਕੀਤੀ ਦਾਤ ਜਾਣੇ ਕੌਣ ਭੂਤ। ਕੀਤਾ ਪਸਾਓ ਏਕੋ ਕਵਾਓ, ਤਿਸਤੇ ਹੋਏ ਲੱਖ ਦਰੀਆਓ। ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵਾ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਜਪ ਸੰਖ ਭਾਓ, ਸੰਖ ਪੂਜਾ ਸੰਖ ਤਪਤਾਓ। ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਜੋਗ ਮਨ ਰਹਿ ਉਦਾਸ। ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾਤਾਰ। ਅਸੰਖ ਸੂਰਮੁਖ ਪੱਖ ਸਾਰ, ਅਸੰਖ ਮੋਨ ਲਿਬਲਾਏ ਧਾਰ। ਕੁਦਰਤ ਕਮਣ ਕਹਾ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ। ਅਸੰਖ ਅਮਰ ਕਰ ਜਾ ਹੇ ਜੋਰ, ਅਸੰਖ ਗਲ ਵੱਢ ਹੱਤਿਆ ਕਮਾਹੇ। ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ। ਅਸੰਖ ਮਲੇਸ਼ ਮਲ ਭਖ ਖਾਹੇ, ਅਸੰਖ ਨਿੰਦਕ ਸਿਰ ਕਰਹਿ ਭਾਰ। ਨਾਨਕ ਨੀਚ ਕਹਿ ਵਿਚਾਰ, ਵਾਰਿਆ ਨਾ ਜਾਵਾ ਏਕ ਵਾਰ। ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਅਸੰਖ ਨਾਭ ਅਸੰਖ ਥਾਵ, ਗਮਾ ਗਮ ਅਸੰਖ ਲੋਹ। ਅਸੰਖ ਕਹਿ ਸਿਰ ਭਾਰ ਹੋਏ,

ਬਖਾਣ ਜਿਨ ਇਹ ਲਿਖੇ ਤਿਸ ਸਿਰ ਨਾਹਿ ਜੇ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਣ ਨਾਵੈ ਨਾਹੀ ਕੋ ਥਾਓ।

ਸੋਇਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਣ ਗੁਣ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਨ ਸਦਾ ਮਨ

ਪਰ ਉੱਚਾ ਨਾਉ। ਇਹ ਵੱਡ ਉੱਚਾ ਹੋਵੇ ਕੋਏ ਤੇ ਸੂਚੇ ਕਉ ਜਾਣੈ ਸੋਏ, ਜੇ ਵਡਾਪੋ ਜਾਣੈ ਆਪ ਆਪ। ਨਾਨਕ ਨਦਰੀ ਕਰਮਿੰਦਾ ਬਹੁਤਾ ਕਰਮ ਲਿਖਿਆ ਨਾ ਜਾਏ, ਵੱਡਾ ਦਾਤਾ ਤਿਲਨੰਤ ਮਾਏ, ਕਿਤੇ ਮੰਗ ਹੈ ਜੋਧ ਪਾਰ, ਕਿਤੇ ਅਗਣਤ ਨਹੀਂ ਵਿਚਾਰ, ਕਿਤੇ ਖਪ ਟੁੱਟ ਹੈ ਬੇਕਾਰ, ਕਿਤੇ ਲੈ ਲੈ ਮੁਕਰ ਪਾਹੇ, ਕਿਤੇ ਮੂਰਖ ਖਾਹੀ ਖਾਹੇ।

ਅੰਦਰ ਨਾਲੇ ਗਾਵ ਹੈ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵ ਹੈ ਵੀਰ ਕਰਾਰੇ ਗਾਵਨ ਪੰਡਿਤ ਪੜਨ ਰੱਖੀ ਸਰਾ ਜੁਗ ਜੁਗ ਵੇਦਾ ਨਾਲੇ ਗਾਵ ਹੈ ਮੋਹਣੀ ਮਨਮੋਹਨ ਸੁਰਗਾ ਮੱਛ ਪਏ ਆਲੇ ਗਾਵਨ ਰਤਨੋ ਪਾਏ ਤੇਰੇ ਅਠ ਸਰ ਤੀਰਥ ਨਾਲੇ ਗਾਵ ਹੈ ਜੋਧ ਮਹਾਬਲ ਸੂਰਾ ਗਾਵ ਹੈ ਖਾਣੀ ਚਾਰੇ ਗਾਵ ਹੈ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਤਾਰੇ ਸੇਈ ਤੁਧਨੋ ਗਾਵ ਹੈ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ।

0: ਸਾਰੇ
1: ਸੋਈ ਸੋਈ ਸਦਾ ਸਚ ਸਾਹਿਬ ਸਾਚਾ ਸਾਚੀ ਨਾਈ ਹੈ ਪੀ ਹੋਸੀ ਜਾਇ ਨ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਪਾਤੀ ਕਰ ਕਰ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖਿਆ ਕੀਤਾ ਆਪਣਾ ਜੇ ਤਿਸ ਦੀ ਵਡਿਆਈ ਜੋ ਤਿਸ ਭਾਵ ਹੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੂ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਢੋਲੀ ਧਿਆਨ ਕੀ ਕਰਹਿ ਬੇਪੂਤ ਖਿੰਥਾ ਕਾਲ ਕੁਆਰੀ ਕਾਇਆ ਜੁਗਤ ਡੰਡਾ

ਅਨਾਦ ਅਨਾਹਤਾ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਆਨੰਦ ਆਇਆ ਭੰਡਾਰਣ ਕਟ ਕਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਧ।

ਅਨਾਦ ਅਨਾਹਤਾ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜੈਵ ਤੇ ਸੁਭਾਵ।

ਲੀਲਾ ਅਨਾਥ ਅਨਾਹਤਾ ਜੁਗ ਜੁਗੇ ਕੋਵੇਸ ਆਸਣਾ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਣਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦ ਨੀਲ ਅਨਾਥ ਅਨਾਹਤ ਜੁਗ ਜੁਗੇ ਕੋਵੇ।

ਘੜੀਐ ਹੋਏ ਏਕੀਸ ਸੁਣ ਗੱਲਾਂ ਆਕਾਸ ਕੀ ਕੀਟਾ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ ਆਖਣ ਜੋਰ ਚੁੱਪੈ ਨਹਿ ਜੋਰ ਜੋਰ ਨ ਮੰਗਣ ਦੇਣ ਨਾ ਜੋਰ ਜੋਰ ਨ ਜੀਵਣ ਮਰਨ ਨਹਿ ਜੋਰ

ਸੱਚਾ ਦਰਬਾਰ ਸੋਹਨ ਪੰਚ ਪਰਵਾਨ ਨਦਰੀ ਕਰਨ ਪਵੈ ਨਿਸ਼ਾਨ ਕਾਈ ਉਸ

वाहेगुरु जी का खालसा, वाहेगुरु जी की फतह।

0: ਗੁੱਛੀ ਕੀ ਫਤਿਹ
1: ਜੀ ਕੇ ਬੋਲ ਬਾਣੇ ਬੋਲੋ ਜੀ।

0: ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਨਹੀਂ ਜਿੰਨਾ ਮੈਨੂੰ ਇਸ਼ਾਰਾ ਕਰਦੇ ਮੁਰਖ ਜੋ ਗੁਰੂ ਸਾਧ ਸੰਗਤ ਜੀਓ ਆਪ ਦੀ ਸਾਂਝ ਪਈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਆਪਾਂ ਜੋ ਵਿਸਾਖੀ ਦਾ ਮਹੀਨਾ ਆਪਾਂ ਮਨਾ ਰਹੇ ਹਾਂ, ਹੁਣ ਤੱਕ ਵੀ ਗੁਰੂ ਸਾਹਿਬ ਨੇ ਸਾਨੂੰ ਪੰਜ ਕਕਾਰਾਂ ਦੀ ਬਖਸ਼ਿਸ਼ ਕੀਤੀ ਹੈ 1699 ਦੇ ਵਿੱਚ। ਅਤੇ ਉਹਨਾਂ ਪੰਜਾਂ ਕਕਾਰਾਂ ਦੇ ਵਿੱਚੋਂ ਜੋ ਕੇਸ ਹਨ ਬੜੇ ਪ੍ਰਮੁੱਖ ਹਨ, ਜੋ ਗੁਰੂ ਸਾਹਿਬ ਦੀ ਸਾਨੂੰ ਬਖਸ਼ਿਸ਼ ਹੈ ਉਹ ਦਿੱਤੀ ਹੈ ਸਾਨੂੰ। ਔਰ ਕੇਸਾਧਾਰੀ ਹੁਕਮ ਹੋਣ ਦਾ ਸਾਨੂੰ ਗੁਰੂ ਸਾਹਿਬ ਨੇ ਹੁਕਮ ਕੀਤਾ ਹੈ। ਅਤੇ ਇਸ ਕਰਕੇ ਆਪਾਂ ਜੋ ਕੇਸਾਂ ਦੀ ਮਹੱਤਤਾ ਧਾਰਮਿਕ ਤੌਰ 'ਤੇ, ਅਧਿਆਤਮਿਕ ਤੌਰ 'ਤੇ ਅਤੇ ਸਾਇੰਟਿਫਿਕ ਤੌਰ 'ਤੇ ਵੀ ਇਹਨਾਂ ਦੀ ਕੀ ਮਹੱਤਤਾ ਹੈ ਉਹਦੀ ਵੀ ਆਪਾਂ ਸਾਂਝ ਪਾ ਰਹੇ ਹਾਂ ਅਤੇ ਕੁਛ ਸਾਂਝਾਂ ਰਹਿੰਦੀਆਂ ਹਨ, ਕੁਛ ਕਰਾਂਗੇ ਅੱਜ ਆਪਾਂ ਜਿੰਨਾ ਵੀ ਸਮਾਂ ਹੈ ਉਹਦੇ ਵਿੱਚ ਆਪਾਂ ਜਿੰਨਾ ਹੋ ਸਕਦਾ ਆਪਾਂ ਕਰੀਏ। ਰਹਿਤਨਾਮੇ ਦੇ ਵਿੱਚ ਜਿਵੇਂ ਆਪਾਂ ਪਿੱਛੇ ਜ਼ਿਕਰ ਕੀਤਾ ਸੀਗਾ ਕਿ ਗੁਰਬਾਣੀ ਦੇ ਵਿੱਚ ਕੇਸਾਂ ਬਾਰੇ ਕੀ ਜ਼ਿਕਰ ਹੈ, ਉਹ ਆਪਾਂ ਸਾਰੀ ਤੁੱਕਾਂ ਦੀ ਸਾਂਝ ਪਾਈ ਸੀ ਕਿ ਕਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਕੇਸਾਂ ਦੀ ਮਹੱਤਤਾ ਦਰਸਾਈ ਗਈ। ਔਰ ਜਿੱਥੇ ਗੁਰੂ ਸਾਹਿਬਾਨ ਵੱਲੋਂ ਉਚਾਰਨ ਕੀਤੀਆਂ ਬਾਣੀ ਕੇਸਾਂ ਬਾਰੇ ਹੈ, ਉੱਥੇ ਹੀ ਭਗਤ ਸਾਹਿਬਾਨ ਵੱਲੋਂ, ਭਾਈ ਨਾਨਦਾ ਜੀ ਗੋਇਆ ਵੱਲੋਂ, ਭਾਈ ਗੁਰਦਾਸ ਜੀ ਵੱਲੋਂ ਵੀ ਬਹੁਤ ਸਾਰੀ ਤੁੱਕਾਂ ਹਨ ਜਿਹੜੀਆਂ ਕੇਸਾਂ ਦੀ ਮਹੱਤਤਾ ਨੂੰ ਦਰਸਾਉਂਦੀਆਂ ਹਨ ਕਿ ਕੇਸ ਕਿਉਂ ਜ਼ਰੂਰੀ ਹਨ। ਇਸੇ ਤਰ੍ਹਾਂ ਜੇ ਆਪਾਂ ਸਿੱਖ ਇਤਿਹਾਸ ਦੇ ਰਹਿਤਨਾਮੇ 'ਤੇ ਆਪਾਂ ਨਜ਼ਰ ਮਾਰੀਏ ਤਾਂ ਉੱਥੇ ਵੀ ਕੇਸਾਂ ਦੀ ਮਹੱਤਤਾ ਪੂਰ ਭਰਪੂਰ ਦਰਸਾਈ ਗਈ ਹੈ। ਜਿਵੇਂ ਆਪਾਂ ਦੇਖਦੇ ਹਾਂ ਰਹਿਤਨਾਮਾ, ਬਿਨਾਂ ਸ਼ਸਤਰ ਕੇ ਸਿੰਗਰਨ ਪੇਟ ਜਾਣੋ, ਗਹਿ ਕਾਨ ਤਾਂ ਕੋ ਕਿਤੇ ਲੈ ਸਿਧਾਨੋ, ਇਹ ਮੋਰ ਆ ਗਿਆ ਸੁਣੋ ਲੈ ਪਿਆਰੇ, ਬਿਨਾਂ ਤੇਗ ਤੀਰੰਗ ਦੇਵੋ ਨਾ ਦਿਦਾਰੇ। ਇਹਦੇ ਵਿੱਚ ਕੇਸਾਂ ਦੀ ਬਹੁਤ ਮਹੱਤਤਾ ਹੈ। ਜੇ ਕਿਸੇ ਨੇ ਅੰਮ੍ਰਿਤ ਦੀ ਦਾਤ ਲੈਣੀ ਹੈ, ਬੇਸ਼ੱਕ ਚਾਰੇ ਕਕਾਰ ਹੋਣ, ਧਾਰਨ ਕੀਤੇ ਹੋਣ, ਪਰ ਜੇ ਕੇਸ ਨਹੀਂ ਹਨ ਤਾਂ ਉਹ ਖੰਡੇ ਦੀ ਜੋ ਪੌਲ ਹੈ ਉਸ ਪਾਣੀ ਨੂੰ ਨਹੀਂ ਮਿਲੇਗੀ। ਕੇਸਾਂ ਦੀ ਇਤਨੀ ਜ਼ਿਆਦਾ ਮਹੱਤਤਾ ਹੈ। ਗੁਰੂ ਸਾਹਿਬ ਦਾ ਸਰੂਪ ਭਾਈ ਸਾਹਿਬ ਜੀ ਲਿਆ ਰਹੇ ਨੇ ਅਤੇ ਆਪਾਂ ਜੇ ਲਿਆ ਕੇ ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਆਪ ਨੇ ਸਤਿਕਾਰ 'ਚ ਆਪ ਸਾਰਿਆਂ ਨੇ ਖੜ੍ਹੇ ਹੋਣਾ ਹੈ। ਹਾਂਜੀ, ਆਲਮੋਸਟ ਆ ਗਏ ਨੇ, ਅੱਜ ਸਾਰਿਆਂ ਨੂੰ ਬੇਨਤੀ ਹੈ ਕਿ ਆਪ ਖੜ੍ਹੇ ਹੋ ਜਾਏ ਜੀ।
2: ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,

0: ਵਾਹਿਗੁਰੂ ਜੀ ਕੀ ਫਤਿਹ। ਇਸ ਤਰ੍ਹਾਂ ਆਪਾਂ ਭਾਈ ਪ੍ਰਹਿਲਾਦ ਸਿੰਘ ਜੀ ਦਾ ਇਹ ਰਹਿਤਨਾਮਾ ਹੈ ਜਿਸ ਵਿੱਚ ਉਹਨਾਂ ਨੇ ਵੀ ਕੇਸਾਂ ਦਾ ਜ਼ਿਕਰ ਕੀਤਾ ਹੈ। ਕੱਛ ਕੇਸ, ਕੰਘਾ, ਕਿਰਪਾਨ, ਕੜਾ, ਇਹ ਪੰਜਾਂ ਹੀ ਕਕਾਰਾਂ ਦਾ ਜ਼ਿਕਰ ਕਰ ਰਹੇ ਨੇ ਭਾਈ ਪ੍ਰਹਿਲਾਦ ਸਿੰਘ ਜੀ। ਕੱਛ ਕੇਸ, ਕੰਘਾ, ਕਿਰਪਾਨ, ਕੜਾ ਔਰ ਜੋ ਕਰੇ ਬਖਾਨ, ਇਹ ਕੱਕੇ ਪੰਚ ਪੰਜ ਤੁਮ ਮਾਨੋ, ਗੁਰੂ ਗ੍ਰੰਥ ਕੋ ਤੁਮ ਸਭ ਜਾਣੋ। ਜਿੱਥੇ ਪੰਜਾਂ ਕਕਾਰਾਂ ਨੂੰ ਮੰਨਣਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਨਾਲ ਜ਼ਿਕਰ ਕੀਤਾ ਹੈ ਉਸਨੂੰ ਵੀ। ਨਾਲ ਕਈ ਵਾਰੀ ਫੈਸ਼ਨ ਦੇ ਵਿੱਚ ਆ ਕੇ ਸਿੱਖ ਵੀ ਟੋਪੀ ਪਹਿਨ ਲੈਂਦੇ ਹਨ, ਤਾਂ ਇਸ ਬਾਰੇ ਵੀ ਰਹਿਤਨਾਮਾ ਭਾਈ ਪ੍ਰਹਿਲਾਦ ਸਿੰਘ ਜੀ ਦਾ ਹੈ ਕਿ ਟੋਪੀ ਸਿੱਖ ਨੂੰ ਹੁਕਮ ਨਹੀਂ ਹੈ ਕਿ ਉਹ ਸਿਰ 'ਤੇ ਟੋਪੀ ਪਾਵੇ, ਹਮੇਸ਼ਾ ਹੀ ਦਸਤਾਰ ਸਜਾਣੀ ਹੈ ਸਿਰ ਦੇ ਉੱਤੇ, ਕੇਸ ਰੱਖਣੇ ਹਨ ਅਤੇ ਦਸਤਾਰ ਸਜਾਣੀ ਹਨ, ਟੋਪੀ ਨਹੀਂ ਪਹਿਨਣੀ। ਅਤੇ ਟੋਪੀ ਬਾਰੇ ਜੋ ਰਹਿਤਨਾਮਾ ਹੈ, ਹੋਏ ਸਿੱਖ ਸਿਰ ਟੋਪੀ ਧਰੇ, ਸਾਤ ਜਨਮ ਕੁਸ਼ਟੀ ਹੋਏ ਮਰੇ। ਬੜੀ ਸਖਤ ਚੇਤਾਵਨੀ ਭਾਈ ਪ੍ਰਹਿਲਾਦ ਸਿੰਘ ਜੀ ਇਸ ਰਹਿਤਨਾਮਾ ਵਿੱਚ ਦੇ ਰਹੇ ਹਨ ਕਿ ਜੇ ਕੋਈ ਸਿੱਖ ਹੋ ਕੇ ਸਿਰ 'ਤੇ ਟੋਪੀ ਪਾਉਂਦਾ ਹੈ ਤਾਂ ਸੱਤ ਜਨਮ ਕੁਸ਼ਟੀ ਹੁੰਦੇ ਹਨ, ਲੈਪਰ ਦਾ ਜਿਹੜਾ ਕੋਹੜੀ ਦਾ ਮਰੀਜ਼ ਹੁੰਦਾ ਹੈਗਾ। ਕਿੱਡੀ ਵੱਡੀ ਗੱਲ ਭਾਈ ਪ੍ਰਹਿਲਾਦ ਸਿੰਘ ਜੀ ਇਸ ਰਹਿਤਨਾਮੇ ਦੇ ਵਿੱਚ ਲਿਖ ਰਹੇ ਨੇ ਹੁਣ ਕਿ ਸੱਤ ਜਨਮ ਤੱਕ ਉਹ ਕੁਸ਼ਟੀ ਹੋ ਕੇ ਫਿਰ ਮਰਦਾ ਹੈ ਉਹ। ਤੋ ਸਿੱਖ ਨੂੰ ਅਸੀਂ ਕਈ ਵਾਰ ਅਣਜਾਣੇ ਵਿੱਚ ਵੀ ਟੋਪੀ ਪਾ ਲੈਂਦੇ ਹਾਂ, ਪਰ ਸਖ਼ਤ ਚੇਤਾਵਨੀ ਭਾਈ ਸਾਹਿਬ ਪ੍ਰਹਿਲਾਦ ਸਿੰਘ ਜੀ ਇਹ ਰਹਿਤਨਾਮੇ ਵਿੱਚ ਸਾਨੂੰ ਦੇ ਰਹੇ ਹਨ ਕਿ ਕਦੇ ਵੀ ਸਿੱਖ ਨੇ ਸਿਰ 'ਤੇ ਟੋਪੀ ਨਹੀਂ ਪਾਉਣੀ, ਹਮੇਸ਼ਾ ਹੀ ਦਸਤਾਰ ਸਜਾਉਣੀ ਹੈ। ਤੋ ਇਹ ਰਹਿਤਨਾਮਾ, ਫਿਰ ਭਾਈ ਦੇਸਾ ਜੀ ਦਾ ਰਹਿਤਨਾਮਾ ਹੈ, ਤਨ ਇਸ ਕੇ ਸਿਰ ਕੇਸ ਜੋ ਦੀਨੇ, ਜੋ ਹੈ ਤਨ ਸਿੰਗਾਰੇ ਕਿੰਨੇ। ਉਹ ਸਿੰਗਾਰ ਕਹਿੰਦੇ ਨੇ ਜੋ ਕੇਸ ਹਨ, ਸਾਡੇ ਸਿੰਗਾਰ ਹਨ। ਇਸ ਕਿ ਪਰਿਪੂਰਨ ਪਰਮਾਤਮਾ ਨੇ ਜਿਤਨੀ ਵੀ ਸ੍ਰਿਸ਼ਟੀ ਦੀ ਰਚਨਾ ਰਚੀ ਹੈ, ਬੰਤਰ ਰਚੀ ਹੈ, ਤਾਰੇ, ਸਿਆਰੇ, ਖੰਡ, ਬ੍ਰਹਿਮੰਡ, ਫਿਰ ਅਸੀਂ ਨਜ਼ਰ ਮਾਰਦੇ ਇਸ ਧਰਤੀ ਉੱਤੇ ਪਸ਼ੂਆਂ ਦੀ, ਪੰਛੀਆਂ ਦੀ, ਹੋਰ ਕਿਤਨੀ ਵੀ ਕਾਇਨਾਤ ਦੀ ਰਚਨਾ ਹੈ, ਸਾਰੀ ਉਸਦੇ ਹੁਕਮ ਦੇ ਵਿੱਚ ਹੀ ਹੈ। ਤੋ ਇਹ ਕੇਸ ਵੀ ਉਸ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਉਸਨੇ ਬਣਾਏ ਹਨ, ਅਤੇ ਇਸ ਕਰਕੇ ਇਹ ਸ਼ਿੰਗਾਰ ਵੀ ਹਨ। ਇਸਦਾ ਅਧਿਆਤਮਿਕ ਵੀ ਮਹੱਤਵ ਹੈ, ਸਾਇੰਟਿਫਿਕ ਵੀ ਮਹੱਤਤਾ ਵੀ ਹੈ। ਅਤੇ ਇਹ ਜੋ ਨਾਵਾਂ ਹੈ ਰਤਨਾਵਾਂ ਭਾਈ ਦੇਸਾ ਸਿੰਘ ਜੀ ਦਾ ਹੈ, ਦਾੜਾ ਮੁੱਛ ਸਿਰ ਕੇਸ ਬਣਾਈ ਹੈ ਇਹ ਦ੍ਰਿੜ ਜਿਹੇ ਪ੍ਰਭੂ ਰਜਾਈ। ਉਸ ਪ੍ਰਭੂ ਦੇ ਹੁਕਮ ਦੇ ਵਿੱਚ, ਉਸੀ ਪ੍ਰਭੂ ਦੀ ਰਜ਼ਾ ਦੇ ਵਿੱਚ ਹੀ ਇਹ ਜੋ ਸਾਨੂੰ ਕੇਸ ਸਿਰ 'ਤੇ ਲਾਏ ਹਨ। ਉਹ ਦੇਖੋ, ਕੇਸ ਸਿਰ 'ਤੇ ਸਭ ਤੋਂ ਲੰਬੇ ਹਨ, ਇਹਦਾ ਵੀ ਕਾਰਨ ਹੈ ਕਿਉਂਕਿ ਸਾਡੀ ਸੋਚ ਜੋ ਹੈ, ਸਾਡਾ ਦਿਮਾਗ ਹੈ, ਉਹ ਸਿਰ ਦੇ ਵਿੱਚ ਹੈ। ਇਹਦੀ ਪ੍ਰੋਟੈਕਸ਼ਨ ਵਾਸਤੇ ਵੀ ਸਾਨੂੰ ਜੋ ਕੇਸ ਹਨ ਉਹ ਲੰਬੇ ਸਾਨੂੰ ਉਸ ਪਰਮੇਸ਼ਰ ਨੇ ਬਖਸ਼ਿਸ਼ ਕੀਤੇ ਹਨ, ਉਸ ਦਿਮਾਗ ਨੂੰ ਵੀ, ਸਿਰ ਨੂੰ ਵੀ ਬਚਾਉਣ ਵਾਸਤੇ। ਮੇਟ ਰਜਾਏ ਜੋ ਸੀਸ ਮੁੰਡਾਵੇ, ਕੋਹ 'ਤੇ ਜਗ ਹਰ ਕੈਸੇ ਪਾਵੇ, ਵਨ ਹੂ ਰੇਜ਼ਿਸ ਦਿਸ ਵਰਲਡ ਬਾਈ ਸ਼ੇਵਿੰਗ ਇਜ਼ ਹੈਡ। ਜੇ ਅਸੀਂ ਹੁਕਮ ਤੋਂ ਆਕੀ ਹੋ ਜਾਂਦੇ, ਹੁਕਮ ਨਹੀਂ ਮੰਨਦੇ ਅਸੀਂ, ਤਾਂ ਉਹ ਕਹਿੰਦਾ ਪਰਮਾਤਮਾ ਨੂੰ ਕਿਸ ਤਰ੍ਹਾਂ ਮਿਲ ਸਕਦਾ ਹੈ ਉਹ ਮਨੁੱਖ ਜਿਹੜਾ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਨਹੀਂ ਹੋਵੇ, ਕਿਉਂਕਿ ਕੇਸ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਬਣੇ ਹਨ, ਉਸਨੇ ਹੀ ਦਿੱਤੇ ਹਨ। ਜੇ ਅਸੀਂ ਹੁਕਮ ਤੋਂ ਆਕੀ ਹੋਣੇ ਹਨ, ਤਾਂ ਉਹ ਕਹਿੰਦਾ ਪਰਮਾਤਮਾ ਨੂੰ ਤੁਸੀਂ ਕਿਸ ਤਰ੍ਹਾਂ ਮਿਲ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਉਸ ਦਾ ਮਿਲਾਪ ਕਰ ਸਕਦੇ ਹੋ। ਭਾਵ ਮਿਲਾਪ ਨਹੀਂ ਹੋ ਸਕਦਾ ਜੇ ਤੁਸੀਂ ਉਸਦੀ ਬੇਅਦਬੀ ਕਰ ਰਹੇ ਹੋ ਜਾਂ ਹੁਕਮ ਦੇ ਵਿੱਚ ਨਹੀਂ ਚੱਲ ਰਹੇ। ਤਾਂ ਇਹ ਭਾਈ ਦੇਸਾ ਸਿੰਘ ਜੀ ਦਾ ਰਹਿਤਨਾਮਾ ਹੈ। ਅਤੇ ਹੁਣ ਆਪਾਂ ਅਗਲਾ, ਆਪਣਾ ਸਮਾਂ ਹੋ ਗਿਆ, ਅੱਜ ਭਾਈ ਸਾਹਿਬ ਕਹਿ ਰਹੇ ਨੇ ਕਿ ਕਾਫੀ ਬਿਜ਼ੀਨੈਸ ਕੈਜੂਅਲ ਹੈ ਅਗਲਾ, ਅਤੇ ਆਪਾਂ ਸਮਾਂ ਜ਼ਿਆਦਾ ਨਹੀਂ ਲਵਾਂਗੇ। ਅਤੇ ਕੁਛ ਬੇਨਤੀਆਂ ਕਰਕੇ ਜੋ ਅਗਲੀ ਜੋ ਰਹਿੰਦਾ ਹੈ ਆਪਣੀ, ਇੱਕ ਆਪਣੀ ਅਸੈਂਬਲੀ ਹੋਰ ਬਚਦੀ ਹੈ, ਅਤੇ ਉਸ ਦੇ ਵਿੱਚ ਆਪਾਂ ਕੋਸ਼ਿਸ਼ ਕਰਾਂਗੇ ਕਿ ਆਪਾਂ ਇਹ ਜੋ ਹੈ ਇਹਨੂੰ ਆਪਾਂ ਕੰਪਲੀਟ ਕਰਾਂਗੇ। ਨਗਰ ਕੀਰਤਨ ਅਗਲੇ ਸ਼ਨੀਵਾਰ ਨੂੰ ਹੈ, ਤਾਂ ਸਾਰਿਆਂ ਨੂੰ ਬੇਨਤੀ ਹੈ ਕਿ ਉੱਥੇ ਆਪ ਜੀ ਨੇ ਪਹੁੰਚ ਕੇ, ਸਾਡਾ ਸਕੂਲ ਦਾ ਸਟਾਲ ਵੀ ਹੋਵੇਗਾ ਅਤੇ ਫਲੋਟ ਵੀ ਹੋਵੇਗਾ, ਉਸ ਦੇ ਵਿੱਚ ਵੀ ਆਪ ਜੋ ਵੀ ਹੈਲਪ ਕਰ ਸਕਦੇ ਹੋ ਅਤੇ ਆਪ ਜੀ ਨੇ ਸਾਨੂੰ ਆਪਣਾ ਨਾਮ ਦੇ ਦੇਣਾ ਤਾਂ ਕਿ ਆਪ ਜੀ ਦੀ ਡਿਊਟੀ ਲਗਾ ਸਕੀਏ। ਅਤੇ ਨਗਰ ਕੀਰਤਨ ਤੋਂ ਬਾਅਦ ਜੋ ਸੰਡੇ ਹੈ ਅਗਲਾ ਐਤਵਾਰ 24 ਮਈ ਦਾ, ਉਦੋਂ ਸਕੂਲ ਨਹੀਂ ਹੋਵੇਗਾ ਕਿਉਂਕਿ ਬੱਚਿਆਂ ਨੇ ਸਾਰਾ ਦਿਨ ਉੱਥੇ ਰਹਿਣਾ ਹੈ, ਟੀਚਰ ਸਾਹਿਬਾਨ ਵੀ ਸਾਰੇ ਹੋਣਗੇ। ਤਾਂ 24 ਤਰੀਕ ਨੂੰ ਆਪਾਂ ਸਕੂਲ ਵੱਲੋਂ ਛੁੱਟੀ ਰੱਖਾਂਗੇ ਐਤਵਾਰ ਨੂੰ, ਪਰ ਨਗਰ ਕੀਰਤਨ ਵਿੱਚ ਸਾਰਿਆਂ ਨੇ ਪਹੁੰਚਣਾ ਹੈ। ਉਸ ਤੋਂ ਬਾਅਦ ਜੋ 31 ਮਈ ਦਾ ਅਸੈਂਬਲੀ ਹੈ, ਉਸ ਦੇ ਵਿੱਚ ਆਪਾਂ ਕੇਸਾਂ ਦੀ ਜੋ ਰਹਿੰਦੀ ਹੈ ਪ੍ਰੈਜੈਂਟੇਸ਼ਨ, ਇਹ ਆਪਾਂ ਕੋਸ਼ਿਸ਼ ਕਰਾਂਗੇ ਸੰਪੂਰਨ ਕਰਾਂਗੇ ਆਪਾਂ। ਅਤੇ ਉਸ ਤੋਂ ਬਾਅਦ 7 ਜੂਨ ਨੂੰ ਐਗਜ਼ਾਮ ਹੋਵੇਗਾ, ਫਾਈਨਲ ਐਗਜ਼ਾਮ, ਉਦੋਂ ਅਸੈਂਬਲੀ ਨਹੀਂ ਹੋਵੇਗੀ। ਅਤੇ 14 ਜੂਨ ਨੂੰ ਵੀ ਐਗਜ਼ਾਮ ਹੋਵੇਗਾ, 7 ਜੂਨ ਨੂੰ ਰਿਟਨ ਹੋਵੇਗਾ ਅਤੇ 14 ਜੂਨ ਨੂੰ ਓਰਲ ਐਗਜ਼ਾਮ ਹੋਵੇਗਾ। ਅਤੇ ਉਸ ਤੋਂ ਬਾਅਦ 28 ਜੂਨ ਨੂੰ ਜੋ ਡਿਸਟ੍ਰੀਬਿਊਸ਼ਨ ਹੈ ਪ੍ਰਾਈਜ਼ ਦੀ, ਸਰਟੀਫਿਕੇਟਸ, ਉਹ ਸਾਰੇ ਦਿੱਤੇ ਜਾਣਗੇ 28 ਜੂਨ ਨੂੰ। ਅਤੇ ਜੋ ਸਾਡਾ ਸਮਰ ਕੈਂਪ ਹੈ ਉਹ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਟੋਰੋਂਟੋ ਤੋਂ ਆ ਰਹੇ ਹਨ, ਜਿਨ੍ਹਾਂ ਨੇ ਲਾਉਣਾ ਹੈ ਕੈਂਪ, ਕਾਫੀ ਮਲਟੀਮੀਡੀਆ ਯੂਜ ਕਰਦੇ ਹਨ ਉਸ ਕੈਂਪ ਦੇ ਵਿੱਚ। ਉਹ 31 ਜੁਲਾਈ, 1 ਅਗਸਤ ਅਤੇ 2 ਅਗਸਤ ਨੂੰ ਉਹ ਕੈਂਪ ਹੋਵੇਗਾ। ਅਤੇ ਇਸ ਵੀ ਆਪਣੇ ਇਹ ਤਰੀਕਾ ਨੋਟ ਕਰ ਲਈਆਂ ਹਨ, ਕਰ ਲਓ ਤਾਂ ਕਿ ਉਸ ਦੇ ਵਿੱਚ ਆਪ ਪੂਰੀ ਤਰ੍ਹਾਂ ਬੱਚਿਆਂ ਨੂੰ ਹਿੱਸਾ ਲੈ ਸਕਣ। ਤੋ ਇਸ ਦੀਆਂ ਇਹ ਆਪਣਾ ਡੇਟਾ, ਤਕਰੀਬਨ ਜੋ 31 ਨੂੰ ਆਪਣੀ ਇਹ ਅਸੈਂਬਲੀ ਹੋਵੇਗੀ, 24 ਨੂੰ ਛੁੱਟੀ ਹੋਵੇਗੀ, ਫਿਰ 7 ਅਤੇ 14 ਜੂਨ ਨੂੰ ਆਪਣੇ ਇਗਜ਼ਾਮ ਹਨ, ਅਤੇ 28 ਜੂਨ ਨੂੰ ਆਪਣੀ ਪ੍ਰੈਜੈਂਟੇਸ਼ਨ ਹੈ, 31 ਜੁਲਾਈ, 1 ਅਗਸਤ ਅਤੇ 2 ਅਗਸਤ ਨੂੰ ਆਪਣਾ ਸਮਰ ਕੈਂਪ ਹੈ। ਤੋ ਇੱਕ ਵਾਰੀ ਆਪ ਨੂੰ ਫਿਰ ਬੇਨਤੀ ਹੈ ਕਿ ਇਹਨਾਂ ਵਿੱਚ ਸਾਰੇ ਬੱਚਿਆਂ ਨੇ ਹੀ ਹਿੱਸਾ ਲੈਣਾ ਹੈ। ਤੋ ਇਸ ਦੇ ਨਾਲ ਹੀ ਅਸੈਂਬਲੀ ਦੀ ਆਪਾਂ ਸਮਾਪਤੀ ਕਰਦੇ ਹਾਂ। ਤੋ ਜੋ ਰਹਿੰਦੀ ਪ੍ਰੈਜੈਂਟੇਸ਼ਨ ਦਾ ਆਪਾਂ ਇਹ 31 ਮਈ ਨੂੰ ਆਪਾਂ ਕਰਾਂਗੇ। ਆਫਤ ਸਾਂਝ ਪਾਈ ਹੈ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਜ਼ਰ ਹਾਜ਼ਰ ਨੂੰ ਸਰਬ ਕਲਾ ਭਰਪੂਰ ਚੌਥਾ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਭਰ ਰਹੀਆਂ ਹਾਜ਼ਰੀਆਂ, ਗੁਰੂ ਪੈਰੀ ਸਾਧ ਜੀ ਗੁਰਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਫ਼ਤਾਵਾਰੀ ਦੀਵਾਨ ਰਮਤਾ ਹੁਣ ਜਾ ਰਹੀ ਹੈ। ਅੱਜ ਦੇ ਦੀਵਾਨ ਕੌਮ ਦੇ ਮਹਾਨ ਸ਼ਹੀਦ ਭਾਈ ਪਰਮ ਸਿੰਘ ਪੰਜਵੜ ਦੇ ਸ਼ਹੀਦੀ ਨੂੰ ਸਮਰਪਿਤ ਨੇ। ਯੂਥ ਫੈਡਰੇਸ਼ਨ ਵੱਲੋਂ ਪਾਰਸਲ ਹੋਈ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਅੱਜ ਭੋਗ ਪਏ ਨੇ ਸਮੂਹ ਜਥੇਬੰਦੀਆਂ ਦਾ ਔਰ ਬੱਚਿਆਂ ਦਾ, ਜਿਨ੍ਹਾਂ ਨੇ ਗੁਰਦੁਆਰਾ ਸਾਹਿਬ ਪਹੁੰਚ ਕੇ ਅਖੰਡ ਪਾਠ ਸਾਹਿਬ ਦਾ ਪਾਠ ਕੀਤਾ ਅਤੇ ਭੋਗ ਪੁਆਏ ਨੇ, ਉਹਨਾਂ ਬੱਚਿਆਂ ਦਾ ਵੀ, ਯੂਥ ਦਾ ਵੀ ਬਹੁਤ ਬਹੁਤ ਧੰਨਵਾਦ। ਬਾਕੀ ਜੋ ਆਉਣ ਵਾਲੇ ਗੁਰੂ ਘਰ ਦੇ ਪ੍ਰੋਗਰਾਮ ਨੇ, 23 ਤਰੀਕ ਨੂੰ ਜੋ ਸਾਲਾਨਾ 13ਵਾਂ ਖਾਲਸਾ ਸਾਜਨਾ ਦਿਵਸ ਦੇ ਸੰਬੰਧ ਵਿੱਚ ਨਗਰ ਕੀਰਤਨ ਕੱਢੇ ਜਾ ਰਹੇ ਨੇ, ਉਹ ਹੁਣ ਜਾ ਰਹੇ ਨੇ। ਜਿਸ ਤਰ੍ਹਾਂ ਪਿਛਲੇ 10 ਸਾਲਾਂ ਤੋਂ ਸ਼ੋਭੇਰ ਸੈਂਟਰ ਦੇ ਅੰਦਰ ਹੁੰਦਾ ਹੈ, ਉਸ ਤਰ੍ਹਾਂ ਹੀ ਇਸ ਸਾਲ ਗੁਰੂ ਮਹਾਰਾਜ ਦੇ ਖਾਲਸਾ ਸਾਜਨ ਦਿਵਸ ਨੂੰ ਜਿਸ ਤਰ੍ਹਾਂ ਹਰ ਸਾਲ ਦੀ ਤਰ੍ਹਾਂ ਮਨਾਇਆ ਜਾਂਦਾ ਹੈ, ਉਸ ਤਰ੍ਹਾਂ ਹੀ ਪ੍ਰੋਗਰਾਮ ਕੀਤੇ ਜਾਣੇ ਆ। ਸਾਨੂੰ ਵਲੰਟੀਅਰਾਂ ਦੀ ਲੋੜ ਹੈ, ਹਾਲੇ ਤੱਕ ਇੰਨੀ ਅਨਾਊਂਸਮੈਂਟ ਦੇ ਕਾਰਨ ਦੇ ਬਾਵਜੂਦ ਵੀ ਕਿਸੇ ਵਲੰਟੀਅਰ ਦਾ ਕੋਈ ਨਾਂ ਨਹੀਂ ਆਇਆ। ਅਤੇ ਫਿਰ ਬਈ ਵਾਰ ਸੰਗਤ ਵੀ ਉਹੀ ਇਤਰਾਜ਼ ਕਰਦੀ ਆ, ਇਹੀ ਘੋੜ ਮਰਮਰੇ ਬੰਦੇ ਇਹੀ ਆ ਜਾਂਦੇ ਆ, ਪਰ ਜੇ ਆਪਾਂ ਜਾਗਣਾ ਨਹੀਂ, ਜੇ ਉੱਠਣਾ ਨਹੀਂ ਕਿਸੇ ਕੰਮ ਕਾਰ ਦੇ ਲਈ, ਫਿਰ ਉਹੀ ਸੇਵਾਦਾਰ ਰਹਿਣੇ ਆ, ਫਿਰ ਆਪਾਂ ਨੂੰ ਬਲੇਮ ਕਰਨ ਦਾ ਵੀ ਕੋਈ ਹੱਕ ਨਹੀਂ ਬਣਦਾ ਵੀ ਇਹੀ ਮੁੜ ਕੇ ਕਮੇਟੀਆਂ 'ਚ ਵੀ ਇਹੀ ਆਉਂਦੇ ਆ ਅਤੇ ਉੱਥੇ ਵੀ ਬਾਹਰ ਜਿੱਥੇ ਸਵਾਵਾਂ ਚੱਲਦੀਆਂ ਇਹੀ ਬੰਦੇ ਰਹਿੰਦੇ ਆ, ਕਿਉਂਕਿ ਆਪਾਂ ਉਪਰਾਲਾ ਨਹੀਂ ਕਰਦੇ ਬੀਬੀਆਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ, ਬੱਚਿਆਂ ਨੂੰ, ਹੋਰ ਵੀ ਜਿੱਥੇ ਜਿੱਥੇ ਕੋਈ ਸੇਵਾ ਕਰ ਸਕਦਾ ਆ, ਦਾਸ ਨੂੰ, ਮੈਨੇਜਰ ਸਾਹਿਬ ਨੂੰ ਨਾਂ ਲਿਖਾ ਸਕਦੇ ਨੇ। ਆਪਣੇ ਕੋਲ ਦਮਜੀਤ ਸਾਲ ਦੇ ਮੁਖੀ ਬਾਬਾ ਰਾਮ ਸਿੰਘ ਜੀ ਪਹੁੰਚ ਰਹੇ ਨੇ, ਉਹ ਸ਼ਾਮਾਂ ਦੇ ਮੰਗਲਵਾਰ ਤੋਂ ਜਾਂ ਬੁੱਧਵਾਰ ਤੋਂ ਉਹ ਸ਼ਾਮਾਂ ਦੀ ਦੁਕਾਨ 'ਚ ਹਾਜ਼ਰੀ ਭਰਨਗੇ। 21 ਤਰੀਕ ਨੂੰ ਆਪਣੇ ਕੋਲ ਸੰਜੀਤ ਸਿੰਘ ਲਾਹਾਰਾਂ ਦਾ ਢਾਡੀ ਜਥਾ ਪਹੁੰਚ ਰਿਹਾ। ਅੱਜ ਥੋੜ੍ਹਾ ਆਪਣੇ ਸਮਾਂ ਥੋੜ੍ਹਾ ਜਿਹਾ ਕੀਰਤਨ ਵਾਸਤੇ ਸੰਗਤਾਂ ਤੋਂ ਮਾਫ਼ੀ ਮੰਗਦੇ, ਘੱਟ ਮਿਲਣਾ ਕਿਉਂਕਿ ਸਾਡੇ ਕੋਲ ਅੱਜ ਬਾਹਰੋਂ ਬਹੁਤ ਬੁਲਾਰੇ ਪਹੁੰਚੇ ਹੋਏ ਨੇ। ਆਪਾਂ ਉਹਨਾਂ ਦੇ ਵੀ ਵਿਚਾਰ ਸਰਵਣ ਕਰਨੇ ਆ। ਸੰਗਤਾਂ ਨੂੰ ਬੇਨਤੀ ਆ ਵੀ ਆਪਾਂ ਜਿੰਨ ਵੱਧ ਤੋਂ ਵੱਧ ਪ੍ਰਸ਼ਾਦਾ ਪਾਣੀ ਚਾਹ ਪਾਣੀ ਛੱਕ ਕੇ ਦਰਬਾਰ ਹਾਲ ਦੇ ਵਿੱਚ ਆ ਕੇ ਹਾਜ਼ਰੀ ਲਵਾਈਏ, ਕਿਉਂਕਿ ਬੁਲਾਰਿਆਂ ਨੇ ਵੀ ਆਪਾਂ ਸੁਣਾਂਗੇ ਤਾਂ ਆਪਾਂ ਨੂੰ ਇਤਿਹਾਸ ਬਾਰੇ ਪਤਾ ਲੱਗੂਗਾ। ਇਹ ਬੇਨਤੀਆਂ ਨੇ। ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਜਥਾ ਭਾਈ ਬਰਿਆਮ ਸਿੰਘ ਜੀ ਦਾ ਜਥਾ 11:10 ਤੱਕ ਆਪ ਜੀ ਨੂੰ ਸ਼ਬਦ ਕੀਰਤਨ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਿੱਖ ਪੰਥ ਦੇ ਮਹਾਨ ਸ਼ਹੀਦਾਂ ਦੀ ਪਿਆਰੀ ਮਿੱਠੀ ਯਾਦ ਵਿੱਚ ਸ੍ਰੀ ਅਖੰਡ ਸਾਹਿਬਾਂ ਦੇ ਭੋਗ ਪਏ ਨੇ, ਉਹਨਾਂ ਨੂੰ ਯਾਦ ਕਰਦਿਆਂ ਹੋਇਆਂ ਆਓ ਗੁਰਸ਼ਬਦ ਦੇ ਦੁਆਰਾ ਗੁਰਚਰਨਾਂ ਨਾਲ ਜੁੜੀਏ।

ਧਰਮ ਦੀ ਖਾਤਰ, ਹੱਕ ਅਤੇ ਸੱਚ ਦੀ ਖਾਤਰ ਜਿਉਂਦੇ ਨੇ ਅਤੇ ਸ਼ਹੀਦੀਆਂ ਦੀ ਮਹਾਨ ਦਾਤ ਪ੍ਰਾਪਤ ਕਰਦੇ ਨੇ, ਉਹਨਾਂ ਦੇ ਲੋਕ ਅਤੇ ਪ੍ਰਲੋਕ ਸੁਹੇਲੇ ਹੁੰਦੇ ਨੇ। ਲੋਕ ਵਿੱਚ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਅਤੇ ਦਰਗਾਹ ਸੱਚਖੰਡ ਦੇ ਵਿੱਚ ਵੀ ਉਹਨਾਂ ਦਾ ਮੁੱਖ ਉੱਜਲ ਹੁੰਦਾ ਹੈ। ਇਸ ਵਿਸ਼ੇ ਅਨੁਸਾਰ ਆਓ ਗੁਰੂ ਕੀ ਅਸੀਸ।

0: ਤਾਂ ਕੋਟ ਪ੍ਰਣਾਮ ਕੌਮ ਦੇ ਮਹਾਨ ਸ਼ਹੀਦਾਂ ਨੂੰ ਜਿਨ੍ਹਾਂ ਦੀ ਪਿਆਰੀ ਮਿੱਠੀ ਯਾਦ ਵਿੱਚ ਆਪਾਂ ਸਾਰੇ ਜਨਮ ਲਿੱਤੇ ਹਾਂ। ਵਿਸਥਾਰ ਸਹਿਤ ਆਪ ਜੀ ਕਥਾ ਵਿਚਾਰਾਂ ਦੁਆਰਾ ਉਹਨਾਂ ਸ਼ਹੀਦਾਂ ਦੇ ਮਹਾਨ ਕਾਰਨਾਮਿਆਂ ਬਾਰੇ ਸਰਵਣ ਕਰੋਗੇ। ਕੀਰਤਨ ਦੀ ਇਤਨੀ ਹਾਜ਼ਰੀ ਸਾਡੀ ਪ੍ਰਵਾਨ ਕਰਨੀ ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਗਰੀਬ ਨਵਾਜ ਸਭ ਦਾ ਪੜ੍ਹਿਆ ਸੁਣਿਆ ਲੇਖੇ ਲਾਉਣ ਗੁਰੂ ਚਰਨਾਂ ਨਾਲ ਬਣ ਆਵੇ। ਅਗਲਾ ਪ੍ਰੋਗਰਾਮ ਪਿਆਸ ਹੈ ਸਰਵਣ ਕਰੋ। ਦਾਸ ਰਿਆਂ ਨੂੰ ਅਸੀਸਾਂ ਦਿੰਦੇ ਬੁਲਾਓ ਜੀ।
1: ਵਾਹਿਗੁਰੂ ਜੀ ਕਾ ਖਾਲਸਾ,
2: ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸਿੰਘ ਧਰਮਾਦੀਆਂ ਗੁਰੂ ਘਰ ਦੇ ਹਜ਼ੂਰੀ ਰਾਗੀ ਜਥੇ ਭਾਈ ਬਰਿਆਮ ਸਿੰਘ ਜੀ ਨੇ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਾਇਆ। ਅੱਜ ਆਪਾਂ ਸਾਰੇ ਹੀ ਕੌਮ ਦੇ ਮਹਾਨ ਸ਼ਹੀਦ ਪਰਮਜੀਤ ਸਿੰਘ ਪੰਜਵੜ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਹਾਂ। ਉਹਨਾਂ ਦੇ ਸ਼ਹੀਦਾਂ ਦੀ ਯਾਦ ਵਿੱਚ ਸਾਡੇ ਯੂਥ ਵੱਲੋਂ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ। ਅੱਜ ਸਵੇਰੇ ਉਹਨਾਂ ਦੇ ਭੋਗ ਪਏ ਨੇ। ਸਮੂਹ ਯੂਥ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ। ਸਾਨੂੰ ਸਾਰਿਆਂ ਨੂੰ ਹੀ ਬੇਨਤੀ ਆ ਵੀ ਜਿਸ ਤਰ੍ਹਾਂ ਇਹ ਯੂਥ ਗੁਰੂ ਘਰਾਂ ਦੇ ਨਾਲ ਜੁੜੇ ਨੇ, ਹੋਰ ਵੀ ਯੂਥ ਵੱਧ ਤੋਂ ਵੱਧ ਗੁਰੂ ਘਰ ਪਹੁੰਚੋ। ਜੋ ਵੀ ਸਾਡੀ ਕਮੇਟੀ ਯੂਥ ਦੇ ਵਾਸਤੇ ਕਿਸੇ ਚੀਜ਼ ਦੀ ਵੀ ਲੋੜ ਹੋਵੇ, ਅਸੀਂ ਯੂਥ ਦੇ ਉਸ ਗੱਲਬਾਤ ਸੁਣ ਕੇ ਜੋ ਵੀ ਉਹ ਕਰਨਾ ਚਾਹੁੰਦੇ ਹੋਣ ਸੰਪਰਕ ਸਾਡੇ ਨਾਲ ਕਰ ਸਕਦੀਆਂ ਨੇ। ਪਾਠ ਰੱਖਣਾ, ਕਰਨਾ, ਜਿਸ ਤਰ੍ਹਾਂ ਵੀ ਸੇਵਾਵਾਂ ਨਿਭਾਉਣੀਆਂ। ਬਾਕੀ ਜੋ 13ਵਾਂ ਸਾਲਾਨਾ ਨਗਰ ਕੀਰਤਨ ਸਾਲਸਾ ਸਾਜਨਾ ਅਤੇ ਅਫਸੇਸਵਾਂ 23 ਮਈ ਨੂੰ ਹੁਣ ਜਾ ਰਿਹਾ ਆ, ਉਹਦੇ ਵਾਸਤੇ ਵੀ ਵਲੰਟੀਅਰਾਂ ਦੀ ਲੋੜ ਆ। ਵਲੰਟੀਅਰਾਂ ਦੇ ਨਾਲ ਨਾਲ ਤੁਹਾਨੂੰ ਪਤਾ ਹੀ ਆ, ਜੋ ਵੀ ਪ੍ਰੋਗਰਾਮ ਗੁਰੂ ਘਰ ਦੇ ਹੁੰਦੇ ਆ ਸੰਗਤਾਂ ਦੇ ਸਹਿਯੋਗ ਦੇ ਨਾਲ ਹੁੰਦੇ ਆ। 80 ਤੋਂ 90 ਹਜ਼ਾਰ ਦਾ ਖਰਚਾ ਆ। ਬੀਬੀਆਂ ਨੂੰ, ਭੈਣਾਂ ਨੂੰ, ਮਾਤਾਵਾਂ ਨੂੰ ਔਰ ਵੀਰਾਂ ਨੂੰ ਬੇਨਤੀ ਆ, ਆਓ ਆਪਾਂ ਦਿੱਤੀ ਹੋਈ ਗੁਰੂ ਘਰ ਦੀ ਮਾਇਆ ਵਿੱਚੋਂ ਦਸਵੰਧ ਕੱਢ ਕੇ ਇਸ ਵਿੱਚ ਵੀ ਯੋਗਦਾਨ ਪਾਈਏ। ਸਾਰੇ ਆਪਣੇ ਹਰ ਤਰ੍ਹਾਂ ਦੇ ਸਾਡੇ ਵਲੰਟੀਅਰਾਂ ਦੀ ਵੀ ਲੋੜ ਹੈ, ਵਲੰਟੀਅਰ ਨਾਲ ਨਾਲ ਮਾਇਆ ਦੀ ਵੀ ਲੋੜ ਆ। ਇਹ ਸਾਰਿਆਂ ਨੂੰ ਬੇਨਤੀ ਆ। ਥੱਲੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਟੇਬਲ ਲਾਇਆ ਹੋਇਆ, ਵੱਧ ਤੋਂ ਵੱਧ ਯੋਗਦਾਨ ਪਾਓ ਜੀ। ਬਾਕੀ ਸਾਡੇ ਕੋਲ ਨਗਰ ਕੀਰਤਨ ਦੇ ਸੰਬੰਧ ਵਿੱਚ ਗਿਆਨੀ ਰਾਮ ਸਿੰਘ ਜੀ ਮੁਖੀ ਦਮਨੀ ਟਕਸਾਲ ਪਿੰਡਰਾਂ ਵਾਲੇ 20 ਤਰੀਕ ਤੋਂ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਭਰਨਗੇ। 21 ਤਰੀਕ ਤੋਂ ਲੈ ਕੇ ਆਪਣੇ ਕੋਲ ਸੰਦੀਪ ਸਿੰਘ ਲਾਹੌਰਾਂ ਦਾ ਢਾਡੀ ਜਥਾ ਵੀ ਪਹੁੰਚ ਰਿਹਾ ਆ, ਕਿਉਂਕਿ ਆਪਣੇ ਜਿੰਨੇ ਵੀ ਕਥਾ ਕੀਰਤਨ ਵਾਲੇ ਜਾਂ ਢਾਡੀ ਜਥਾ ਸੱਦਣ ਦਾ ਤਦੇ ਹੀ ਫਾਇਦਾ ਆ ਜੇ ਆਪਾਂ ਗੁਰੂ ਘਰ ਪਹੁੰਚੀਏ। ਕਿ ਜੇ ਆਪਾਂ ਨਾਲ ਦੇ ਧਰਤੀ ਦੇ ਉੱਤੇ ਨਿਗਾਹ ਮਾਰੀਏ ਕੈਨੇਡਾ ਦੇ ਕਿੱਦਾਂ ਸੰਗਤਾਂ ਉੱਥੇ ਗੁਰਦੁਆਰਾ ਸਾਹਿਬ ਪਹੁੰਚਦੀਆਂ, ਆਪਾਂ ਘਰੋਂ ਟਾਈਮ ਨਹੀਂ ਕੱਢਦੇ। ਕਿਉਂਕਿ ਜੇ ਆਪਾਂ ਵੱਧ ਤੋਂ ਵੱਧ ਗੁਰੂ ਘਰ ਪਹੁੰਚ ਕੇ ਕਥਾ ਦਾ, ਢਾਡੀ ਵਾਰਾਂ ਦਾ, ਇਤਿਹਾਸ ਦਾ ਲਾਹਾ ਲੈ ਸਕੀਏ ਅਤੇ ਗੁਰੂ ਘਰ ਪਹੁੰਚਣ ਦੀ ਨਿਮਰਤਾ ਸਹਿਤ ਬੇਨਤੀ ਆ, ਵੱਧ ਤੋਂ ਵੱਧ ਪੁਰਾਣੀ ਗੁਰੂ ਘਰ ਪਹੁੰਚੋ ਜੀ। ਆਪਾਂ ਖਾਲਸਾ ਸਾਜਨ ਦਿਵਸ ਨੂੰ ਵੱਧ ਤੋਂ ਵੱਧ ਮਨਾ ਸਕੀਏ। ਜਿਸ ਤਰ੍ਹਾਂ ਹਰੇਕ ਸਾਲ 10 ਸਾਲਾਂ ਤੋਂ 12 ਸਾਲਾਂ ਤੋਂ ਹੋ ਰਿਹਾ, ਉਸ ਤਰ੍ਹਾਂ ਹੀ ਐਤੀ ਨਗਰ ਕੀਰਤਨ ਹੋਵੇਗਾ। ਕਿ ਸਾਰਿਆਂ ਨੂੰ ਬੇਨਤੀ ਆ ਵੀ ਆਪਣੇ ਛਿੱਕੇ ਗਲਬੇ ਛੱਡ ਕੇ ਆਓ, ਆਪਾਂ ਗੁਰੂ ਘਰ ਦੀ ਇਸ ਮਹਾਨ ਕੀਰਤਨ ਨਗਰ ਕੀਰਤਨ ਵਿੱਚ ਸ਼ਾਮਿਲ ਹੋਈਏ। ਅਤੇ ਆਉਣ ਵਾਲੇ ਸਾਰਿਆਂ ਨੂੰ ਆਹੀ ਨਿਮਰਤਾ ਸਹਿਤ ਬੇਨਤੀ ਆ। ਹੁਣ ਭਾਈ ਭੁਪਿੰਦਰ ਸਿੰਘ ਜੀ 20 ਮਿੰਟ ਵਾਸਤੇ ਆਪ ਜੀ ਨਾਲ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਤੋ ਪ੍ਰੇਮ ਖੇਲਣ ਕਾਚਾ, ਸਿਰ ਧਰ ਤਲੀ ਗਲੀ ਮੇਰੀ ਆਓ। ਕਿਤ ਮਾਰਗ ਪੈਰ ਤਰੀਜੈ, ਸਿਰ ਦੀਜੈ ਕਾਣ ਨਾ ਕੀਜੈ।

0: ਪਰਮ ਸਨਮਾਨ ਸਤਿਕਾਰ ਯੋਗ ਰਾਜਾਨ ਰਾਜ ਪਾਨਾਨ ਪਹਾਨ ਦੇਵਾਨ ਦੇਵ ਉਪਮਾ ਮਹਾਨ ਸ਼ਬਦ ਗੁਰਪੀਰਾ ਗਹਿਰ ਗੰਭੀਰਾ ਬਿਨ ਸ਼ਬਦੈ ਜਗ ਬੌਰਾਨੰਗ ਸ਼ਬਦਾ ਅਵਤਾਰ ਗਰੀਬ ਨਿਵਾਸ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਸੁੰਦਰ ਦਰਬਾਰ ਦੀ ਹਾਜ਼ਰੀ ਭਰ ਰਹੇ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਗਾਂ ਵਾਲੇ ਹਾਂ ਜਿੱਥੇ ਹਰ ਹਫ਼ਤੇ ਦੀ ਤਰ੍ਹਾਂ ਗੁਰੂ ਕੇ ਪਾਵਨ ਪਵਿੱਤਰ ਦਰਬਾਰ ਵਿੱਚ ਹਾਜ਼ਰੀਆਂ ਭਰਦਿਆਂ ਹੋਇਆਂ ਗੁਰੂ ਕੀ ਪਵਿੱਤਰ ਪਾਵਨ ਅੰਮ੍ਰਿਤ ਗੁਰਬਾਣੀ ਦਾ ਲਾਹਾ ਪ੍ਰਾਪਤ ਕਰ ਰਹੇ ਹਾਂ। ਉੱਥੇ ਸਟੇਜ ਦੇ ਮਾਈਕ ਤੋਂ ਇਹ ਵਾਰ ਵਾਰ ਅਨਾਊਂਸਮੈਂਟ ਕੀਤੀ ਜਾ ਰਹੀ ਹੈ ਕਿ ਅੱਜ ਦਾ ਇਹ ਵੀਕਐਂਡ ਦਾ ਦੀਵਾਨ, ਅੱਜ ਦਾ ਇਹ ਦਿਹਾੜਾ, ਅੱਜ ਦਾ ਇਹ ਸਾਰਾ ਪੁਰਬ ਸਿੱਖ ਕੌਮ ਦੇ ਉਹਨਾਂ ਮਹਾਨ ਬਹਾਦਰ ਯੋਧਿਆਂ ਦੀਆਂ ਸ਼ਹੀਦੀ ਦੇ ਦਿਹਾੜਿਆਂ ਨੂੰ ਸਮਰਪਿਤ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਖੈਰ, ਵਿਸ਼ੇਸ਼ ਕਰਕੇ ਬੇਨਤੀ ਕਰਾਂ ਜੋ ਯੂਥ ਆਫ ਅਮੈਰੀਕਾ ਵੱਲੋਂ ਜਾਂ ਯੂਥ ਫੈਡਰੇਸ਼ਨ ਵੱਲੋਂ ਸਾਰੇ ਗੁਰਸਿੱਖਾਂ ਪ੍ਰੇਮੀਆਂ ਨੌਜਵਾਨਾਂ ਵੱਲੋਂ ਮਿਲ ਕਰਕੇ, ਸੰਗਤਾਂ ਵੱਲੋਂ ਮਿਲ ਕਰਕੇ ਇਕੱਤਰਤ ਰੂਪ ਵਿੱਚ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੀਆਂ ਸੇਵਾਵਾਂ ਅਤੇ ਆਪ ਜੀ ਦੇ ਇਹਨਾਂ ਦਰਬਾਰਾਂ ਵਿੱਚ ਤਿੰਨੋਂ ਦਿਨਾਂ ਦੇ ਸਮਾਗਮਾਂ ਦੀਆਂ ਹਾਜ਼ਰੀਆਂ ਭਰੀਆਂ ਜਾ ਰਹੀਆਂ ਨੇ, ਆਪ ਜੀ ਲਾਹੇ ਲੈ ਰਹੇ ਹੋ। ਜਿਹੜਾ ਪੋਸਟਰ ਗੁਰਮੁਖ ਜਨਾਂ ਨੇ ਇਸ ਸ਼ਹੀਦੀ ਸਮਾਗਮ, ਇਸ ਪ੍ਰੋਗਰਾਮ ਦੇ ਨਿਯਤ ਪਾਇਆ ਹੈ, ਬਹੁਤਾਤ ਆਪ ਜੀਆਂ ਨੇ ਉਹਦੇ ਦਰਸ਼ਨ ਕੀਤੇ ਹੋਣਗੇ। ਧਿਆਨ ਨਾਲ ਪੜ੍ਹਿਆ ਜਾਏ ਤਾਂ ਉਹਦੇ ਵਿੱਚ ਮਾਰਚ, ਅਪ੍ਰੈਲ ਅਤੇ ਮਈ, ਇਹਨਾਂ ਤਿੰਨ ਮਹੀਨਿਆਂ ਦੇ ਲਗਭਗ ਵਕਬੇ ਦਾ ਜ਼ਿਕਰ ਕਰਕੇ ਅਤੇ ਕੁਝ ਕੁ ਸ਼ਹੀਦਾਂ ਦੀਆਂ ਫੋਟੋਆਂ ਵਿੱਚ ਪਾ ਕੇ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਦਾ ਜ਼ਿਕਰ ਕਰਕੇ ਸਮੁੱਚੇ ਤੌਰ 'ਤੇ ਉਹਨਾਂ ਸ਼ਹੀਦਾਂ ਨੂੰ ਸਮਰਪਿਤ ਇਹ ਸਮਾਗਮ ਰੱਖਿਆ ਗਿਆ ਹੈ, ਜਿਹਦੇ ਵਿੱਚ ਵਿਸ਼ੇਸ਼ ਕਰਕੇ ਜਥੇਦਾਰ ਪਰਮਜੀਤ ਸਿੰਘ ਜੀ ਪੰਜ ਵਾਰ ਅਤੇ ਬਾਕੀ ਦੇ ਸਾਰੇ ਸ਼ਹੀਦ ਜਿਹੜੇ ਕਿ ਸ਼੍ਰੀਮਾਨ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਵੱਲੋਂ ਲਗਭਗ, ਜੇ ਸੰਖੇਪ ਜੇ ਰੂਪ ਵਿੱਚ ਆਪਾਂ ਗੱਲ ਕਰ ਲਈਏ ਤਾਂ 1978 ਤੋਂ ਲੈ ਕਰਕੇ ਸਿੱਖ ਕੌਮ ਦੇ ਪਏ ਹੋਏ ਗਲ ਇਸ ਗੁਲਾਮੀ ਦੇ ਜੂੜੇ ਨੂੰ ਉਤਾਰਨ ਵਾਸਤੇ ਜੋ ਸੰਘਰਸ਼ ਆਰੰਭਿਆ ਗਿਆ, ਉਸ ਆਰੰਭੇ ਹੋਏ ਸੰਘਰਸ਼ ਵਿੱਚ ਜਿਨ੍ਹਾਂ ਆਪਣੇ ਖੂਨ ਦੀਆਂ ਆਹੂਤੀਆਂ ਦਿੱਤੀਆਂ, ਜਿਨ੍ਹਾਂ ਨੇ ਆਪਣੀਆਂ ਕੁਰਬਾਨੀਆਂ ਦਿੱਤੀਆਂ, ਜਿਨ੍ਹਾਂ ਨੇ ਆਪਣੀਆਂ ਜਾਨਾਂ ਵਾਰੀਆਂ। ਵੈਸੇ ਤਾਂ ਜੇ ਮੈਂ ਇੱਕ ਕਥਾ ਦੇ ਰੂਪ ਵਿੱਚ ਡਿਊਟੀ ਨਿਭਾਉਣ ਦੀ ਸੇਵਾ ਕਰਦਾ ਹਾਂ, ਆਪ ਸਮੂਹ ਸਾਧ ਸੰਗਤ ਦਾ ਧਿਆਨ ਇਸ ਗੱਲ ਵੱਲੇ ਵੀ ਜ਼ਰੂਰ ਦਿਵਾਵਾਂ ਕਿ ਅੱਜ 17 ਮਈ 1746 ਨੂੰ ਖਾਸ ਕਰਕੇ ਜਿਹੜਾ ਸਿੱਖ ਕੌਮ ਦੇ ਸਿਰ ਉੱਪਰ ਤਿੰਨ ਵੱਡੇ ਘੱਲੂਘਾਰੇ ਹੋਏ ਨੇ, ਉਹਨਾਂ ਵਿੱਚੋਂ ਇੱਕ ਘੱਲੂਘਾਰਾ ਕਾਨੂੰ ਮਾਨ ਦੇ ਸ਼ੰਭ ਵਾਲਾ, ਜਿਹੜਾ ਛੋਟਾ ਘੱਲੂਘਾਰਾ ਕਿਹਾ ਜਾਂਦਾ, ਅੱਜ ਉਹਨਾਂ ਸ਼ਹੀਦਾਂ ਦਾ ਦਿਹਾੜਾ ਵੀ ਹੈ। ਇਹ ਸਾਰੇ ਕਾਸੇ ਨੂੰ ਮਿਲ ਕੇ ਹੁਣ ਸੰਦੇਸ਼ ਵੱਲੋਂ ਕੇਵਲ 20 ਮਿੰਟ ਬੇਨਤੀ ਕਰਨ ਵਾਸਤੇ ਹੁਕਮ ਹੋਇਆ ਹੈ, 5 ਮਿੰਟ ਲੰਘ ਗਏ ਨੇ। ਸੋ ਜੇ ਉਹ 1746 ਵਾਲੇ ਘੱਲੂਘਾਰੇ ਦੀ ਗੱਲ ਕਰੀਏ ਤਾਂ ਉਹ ਵੀ ਇੱਕ ਐਸਾ ਦੁਖਾਂਤ ਕਹਿ ਲਈਏ ਸਾਡੇ ਸਿਰ 'ਤੇ ਸੀ, ਪਰ ਵਾਪਰਿਆ ਕਿਉਂ? ਕਿਉਂਕਿ ਜ਼ਕਰੀਆ ਖਾਨ ਦੇ ਮਰ ਜਾਣ ਤੋਂ ਬਾਅਦ ਉਹਦਾ ਪੁੱਤਰ ਲਾਹੌਰ ਦੇ ਦਰਬਾਰ ਦਾ ਮਾਲਕ ਬਣਦਾ ਹੈ ਅਤੇ ਉਹਦਾ ਦੀਵਾਨ ਬਣਦਾ ਹੈ ਲਖਪਤ ਰਾਏ, ਅਤੇ ਉਹਦਾ ਭਰਾ ਹੈ ਜਸਪਤ ਰਾਏ ਜਿਹੜਾ ਏਮਨਾਬਾਦ ਵਿੱਚ ਸਿੰਘਾਂ ਨਾਲ ਖੈਬਰਬਾਜ਼ੀ ਕਰਦਾ ਹੈ। ਬੜੇ ਸੰਖੇਪ ਜਿਹੇ ਅੱਖਰ ਵਰਤਣ ਪੈਣੇ ਨੇ। ਹੁਣ ਸਿੰਘ ਕੋਈ ਹੋਸ਼ੇ ਨਹੀਂ ਸਨ, ਇਹ ਨਹੀਂ ਹੈ ਕਿ ਉਹਨਾਂ ਦੀ ਆਪਣੀ ਹੋਸ਼ ਨਹੀਂ ਸੀ, ਉਹ ਬਿਨਾਂ ਕਾਰਨ ਹੀ ਕਿਸੇ ਦੇ ਗਲ ਪੈਕ ਕਰਕੇ ਕਿਸੇ ਦੇ ਸਿਰ ਵੜ ਦਿੰਦੇ ਨੇ। ਉਸ ਜਸਪਤ ਰਾਏ ਦੀ ਅਤੇ ਉਸ ਵੇਲੇ ਦੇ ਉਹਨਾਂ ਮਹਾਨ ਕੁਰਬਾਨੀ ਵਾਲੇ ਸਿੰਘਾਂ ਦੀ ਵਾਰਤਾਲਾਪ ਸੁਣ ਕੇ ਵੇਖਿਓ, ਜੇ ਕਿਤੇ ਉਹ ਇਤਿਹਾਸ ਦੇ ਅੱਖਰਾਂ ਨੂੰ ਤੁਸੀਂ ਪੜ੍ਹਿਆ ਹੋਵੇ ਤਾਂ ਤੁਸੀਂ ਵੀ ਕਹੋ ਕਿ ਜਸਪਤ ਰਾਏ ਸਾਡੇ ਸਾਹਮਣੇ ਆਵੇ ਅਤੇ ਸਿਰ ਵੱਢਣ ਵਾਲਾ ਹੈ। ਕਿਉਂਕਿ ਏਮਨਾਬਾਦ ਦੇ ਬਾਹਰ ਰੋੜੀ ਸਾਹਿਬ ਗੁਰਦੁਆਰਾ ਸਾਹਿਬ ਆ, ਉੱਥੇ ਆਣ ਕੇ ਸਿੰਘਾਂ ਨੇ ਉਤਾਰਾ ਕੀਤਾ ਵਿਸਾਖੀ ਤੋਂ 2 ਦਿਨ ਪਹਿਲਾਂ। ਤੇ ਇਹ ਤਹਈਆ ਸੀ ਮਾਨ ਸੀ ਕਿ ਵਿਸਾਖੀ ਵਾਲੇ ਦਿਨ ਦਾ ਇਸ਼ਨਾਨ ਗੁਰੂ ਕੇ ਦਰਬਾਰ ਦੇ ਸਰੋਵਰ ਵਿੱਚ ਕਰਕੇ ਅਸੀਂ ਚਲੇ ਜਾਣਾ ਹੈ। ਜਸਪਤ ਰਾਏ ਆਣ ਕੇ ਲੜਦਾ ਹੈ, ਖੈਬਰਬਾਜ਼ੀ ਕਰਦਾ ਹੈ, ਸਿੱਖੜਿਓ ਚਲੇ ਜਾਓ ਇੱਥੋਂ। ਮੇਰਾ ਭਰਾ ਦੀਵਾਨ ਲਖਪਤ ਰਾਏ ਤੁਸੀਂ ਜਾਣਦੇ ਨਹੀਂ, ਇਹ ਉਹਦਾ ਇਲਾਕਾ ਹੈ। ਬੜੀ ਨਿਮਰਤਾ ਨਾਲ ਸਾਰੇ ਸਿੰਘ ਪੇਸ਼ ਆਏ, ਪਰ ਉਹਨਾਂ ਨੇ ਇਹ ਬੇਨਤੀ ਕੀਤੀ ਵੀ ਦੀਵਾਨ ਸਾਹਿਬ ਜਾਂ ਦੀਵਾਨ ਸਾਹਿਬ ਦੇ ਭਰਾ ਸਾਹਿਬ, ਅਸੀਂ ਦੋ ਦਿਨ ਅੱਜ ਚੜ ਗਿਆ ਅਤੇ ਪਰਸੋਂ ਨੂੰ ਵਿਸਾਖੀ ਹੈ, ਵਿਸਾਖੀ ਦਾ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਕੇ ਅਸੀਂ ਚਲੇ ਜਾਵਾਂਗੇ। ਤੇ ਅੱਗੇ ਉਹ ਕਹਿੰਦਾ ਤੁਸੀਂ ਪਰਸੋਂ ਦੀ ਗੱਲ ਕਰਦੇ ਹੋ, ਹਾਥੀ ਦੀ ਬਾਰੀ ਤੇ ਚੜਿਆ ਹੋਇਆ, ਹੰਗਾਰ ਦੇ ਕੋਠੇ ਤੇ ਚੜਿਆ ਹੋਇਆ। ਕਹਿਣ ਲੱਗਾ ਤੁਸੀਂ ਪਰਸੋਂ ਦੀ ਗੱਲ ਕਰਦੇ ਹੋ, ਜਿਹੜੇ ਰੂਪ ਵਿੱਚ ਮੈਂ ਆਇਆ ਹਾਂ, ਮੈਂ ਤੁਹਾਨੂੰ ਅਗਲਾ ਸਾਹ ਨਹੀਂ ਲੈਣ ਦੇਣਾ ਇਸ ਰੋੜੀ ਸਾਹਿਬ ਦੇ ਸਥਾਨ ਤੇ, ਅਗਲੇ ਕਦਮ ਹੁਣੇ ਤੁਰੋ ਤੇ ਨਿਕਲੋ ਇੱਥੋਂ। ਵਾਰਤਾਲਾਪ ਵੱਧ ਗਈ, ਇੱਥੋਂ ਤੱਕ ਦੇ ਬੋਲ ਕਬੋਲ ਬੋਲ ਗਿਆ। ਕਹਿਣ ਲੱਗਾ ਸਿੱਖੜਿਓ ਤੁਸੀਂ ਨਹੀਂ ਜਾਣਦੇ, ਮੈਂ ਉਹ ਹਾਂ ਹਕੂਮਤ ਦੀ ਇਸ ਵੇਲੇ ਸ਼ਹਿ ਥੱਲੇ ਕੰਮ ਕਰਨ ਵਾਲਾ ਜਿਹੜਾ ਸੀ। ਕਹਿਣ ਲੱਗਾ ਮੈਂ ਉਹ ਹਾਂ ਤੁਹਾਡੇ ਸਿਰਾਂ ਵਿੱਚ ਆਪਣੇ ਹੁੱਕੇ ਦਾ ਪਾਣੀ ਪਾ ਕੇ, ਤੁਹਾਡੇ ਸਿਰਾਂ ਤੇ ਦਾੜੀਆਂ ਦੇ ਵਾਲ ਮੁੰਨ ਕੇ, ਤੇ ਮੈਂ ਉਹਨਾਂ ਦੇ ਰੱਸੇ ਵੱਟ ਕੇ ਆਪਣੇ ਘੋੜੇ ਨਾਲ ਬੰਨੇ, ਤੇ ਤੁਸੀਂ ਕੀ ਆਖੋਗੇ। ਉਸ ਵੇਲੇ ਫਿਰ ਕਿਸੇ ਸਿੱਖ ਦੀ ਅਣਖ ਨਾ ਸਹਾਰ ਸਕੀ ਇਹ ਤਾਨਾ ਇਹ ਮਿਹਣਾ। ਇੱਕ ਛਿਨ ਵਿੱਚ ਉਸ ਮਹਾਨ ਸੂਰਬੀਰ ਫੁਰਤੀਲੇ ਯੋਧੇ ਦੀ ਗਾਥਾ ਜਦੋਂ ਕੱਢਦੇ ਹਾਂ, ਜਦੋਂ ਇਹਦੀ ਰਸਨਾ ਤੋਂ ਇੰਨੇ ਕੁ ਬੋਲ ਨਿਕਲੇ ਨੇ, ਇਹਦੀ ਜ਼ਬਾਨ ਤੋਂ ਇੰਨੇ ਬੋਲ ਨਿਕਲੇ ਨੇ ਕਿ ਤੁਹਾਡਿਆਂ ਕੇਸਾਂ 'ਚ ਮੈਂ ਆਪਣੇ ਹੁੱਕੇ ਦਾ ਪਾਣੀ ਪਾਉਣਾ, ਅਤੇ ਤੁਹਾਡੇ ਸਿਰ ਦੇ ਅਤੇ ਦਾੜੀਆਂ ਦੇ ਵਾਲ ਮੁੰਨ ਕਰਕੇ ਮੈਂ ਆਪਣੀਆਂ ਘੋੜੀਆਂ ਦੀਆਂ ਰੱਸੀਆਂ ਬਣਾਉਣੀਆਂ ਨੇ, ਅਤੇ ਇਹਦੀ ਜ਼ਬਾਨ ਤੋਂ ਅਗਲਾ ਬੋਲ ਨਹੀਂ ਨਿਕਲਣ ਦਿੱਤਾ ਸਿੰਘ ਨੇ। ਕਿਸੇ ਨੇ ਦੁਗਾੜਾ ਮਾਰਿਆ ਕਿਹਾ ਹੈ, ਕਿਸੇ ਇਤਿਹਾਸਕਾਰ ਨੇ ਕਿਹਾ ਵੀ ਹਾਥੀ ਦੀ ਸੁੰਡ ਥਾਣੀ ਅੱਖ ਚਮਕਣ ਦੇ ਪਲਕੇ ਨਾਲ ਚੜ੍ਹ ਕਰਕੇ ਇਹਦੇ ਘੋੜੇ ਹਾਥੀ ਦੀ ਅਬਾਰੀ 'ਤੇ ਚੜ੍ਹ ਕੇ ਇਹਦੀ ਜ਼ਬਾਨ ਤੋਂ ਅਗਲਾ ਕੋਈ ਦੂਸਰਾ ਅੱਖਰ ਨਿਕਲੇ ਉਦੋਂ ਤੱਕ ਸਿਰ ਲੱਥ ਕੇ ਹਾਥੀ ਦੀ ਬਾਰੀ ਤੋਂ ਥੱਲੇ ਡਿੱਗ ਪਿਆ। ਉੱਥੋਂ ਆਰੰਭ ਹੋਈ ਇਹ ਕਾਨੂੰਮਾਨ ਛੰਭ ਦੀ ਕਹਾਣੀ। ਇਸ ਕਾਨੂੰਮਾਨ ਛੰਭ ਦੇ ਜੰਗ ਵਿੱਚ ਲਗਭਗ 10,000 ਖਾਲਸਾ ਫੌਜ ਖਾਲਸਾ ਸਿੱਖ ਇੱਕੋ ਦਿਨ ਸ਼ਹੀਦ ਹੋਇਆ। ਮੈਂ ਬੜੇ ਸੰਖੇਪ ਜੇ ਵਿੱਚ ਇਹ ਬੇਨਤੀ ਕੀਤੀ ਕਿਉਂਕਿ ਅੱਜ ਦਾ ਉਹ ਦਿਹਾੜਾ ਹੈ, ਜੇ ਨਹੀਂ ਮੈਂ ਯਾਦ ਕਰਦਾ ਤਾਂ ਆਪਣੇ ਆਪ ਦੇ ਨਾਲ ਮੇਰੀ ਬੇਈਮਾਨੀ ਹੈ। ਜਥੇਦਾਰ ਪੰਜਵਾੜ ਸਾਹਿਬ ਜੀ ਨੂੰ ਜੀ ਯਾਦ ਕਰਦੇ ਹਾਂ, ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਹੀ ਨਹੀਂ ਲਾਈਆਂ, ਆਪਣੇ ਬੁਢੇਪੇ ਤੱਕ ਦੀ ਉਮਰ ਆਪਣੇ ਇਸ ਸਿੱਖ ਸੰਘਰਸ਼ ਵਿੱਚ ਕੁਰਬਾਨ ਕਰ ਦਿੱਤੀ। 90ਵਿਆਂ ਦੇ ਵਿੱਚ ਜਾ ਕਰਕੇ ਉਹਨਾਂ ਦੇ ਬਜ਼ੁਰਗ ਮਾਤਾ ਪਿਤਾ ਨੂੰ ਤਸੀਹੇ ਦਿੱਤੇ ਗਏ, ਬੜੇ ਤਸ਼ੱਦਦ ਝੱਲੇ, ਪਰਿਵਾਰ ਉੱਜੜ ਗਏ, ਲੇਕਿਨ ਆਪਣੇ ਅਕੀਦੇ ਤੋਂ ਆਪਣੇ ਨਿਸ਼ਾਨੇ ਤੋਂ ਭਾਵੇਂ ਆਪਣੇ ਦੇਸ਼ ਵਿੱਚ ਰਹੇ ਅਤੇ ਭਾਵੇਂ ਆਪਣੇ ਦੇਸ਼ੋਂ ਬਾਹਰ ਵੀ ਜਾਣਾ ਪਿਆ ਜਿਹਨੂੰ ਕਿਹਾ ਜਾਂਦਾ ਹੈ, ਪਰ ਆਪਣਾ ਨਿਸ਼ਾਨਾ ਨਹੀਂ ਛੱਡਿਆ। ਪਰ ਦੁਖੀ ਉਹ ਸਰਕਾਰਾਂ, ਉਹ ਸਰਕਾਰਾਂ ਦੀਆਂ ਕੂੜ ਨੀਤੀਆਂ ਦੂਸਰਿਆਂ ਦੇਸ਼ਾਂ ਵਿੱਚ ਵੀ ਜਾ ਕਰਕੇ ਉਹਨਾਂ ਸਿੱਖ ਸੰਘਰਸ਼ੀ ਯੋਧਿਆਂ ਨੂੰ ਆਪਣੇ ਨਿਸ਼ਾਨੇ ਦਾ ਸ਼ਿਕਾਰ ਬਣਾਉਂਦੀਆਂ ਨੇ, ਅੱਜ ਵੀ ਬਣਾ ਰਹੀਆਂ ਨੇ। ਤੁਹਾਡੀਆਂ ਅੱਖਾਂ ਦੇ ਸਾਹਮਣੇ ਹੈ ਕਿ ਪਾਕਿਸਤਾਨ ਵਿੱਚ ਪੰਜਵਾੜ ਸਾਹਿਬ ਨੂੰ ਸ਼ਹੀਦ ਕੀਤਾ ਗਿਆ, ਤੁਹਾਡੇ ਇੱਥੇ ਨੇੜੇ ਹੀ ਸਰੀ ਦੇ ਵਿੱਚ ਭਾਈ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਗਿਆ, ਇੰਗਲੈਂਡ ਵਿੱਚ ਖੰਡੇ ਭਾਈ ਸਤਨਾਮ ਸਿੰਘ ਜੀ ਨੂੰ ਸ਼ਹੀਦ ਕੀਤਾ ਗਿਆ। ਇਹ ਉਹਨਾਂ ਮਹਾਨ ਸ਼ਹੀਦਾਂ ਦੇ ਪ੍ਰਥਾਏ ਮੇਰੇ ਕੋਲੋਂ ਜਿੰਨੇ ਕੁ ਅੱਖਰ ਨੇ, ਪਰ ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹਾਂ ਕਿ ਇਹ ਜਿਹੜੇ ਸ਼ਹੀਦਾਂ ਦਾ ਪੋਸਟਰ ਆਪ ਜੀ ਨੇ ਇਸ ਸਮਾਗਮ ਦੇ ਪ੍ਰਤੀ ਪਾਇਆ ਹੈ, ਜੇ ਮੈਂ ਮੋਟੀ ਜਿਹੀ ਗਿਣਤੀ ਕਰਾਂ ਤਾਂ ਸ਼ਾਇਦ ਉਸ ਪੋਸਟਰ ਦੇ ਉੱਤੇ 100 ਸਿੰਘ ਸਿੰਘਣੀਆਂ ਦੇ ਨਾਂ ਹੈਗੇ ਨੇ। ਹਾਲੇ ਕਿ ਇਹਨਾਂ ਨੇ ਉਹ 3 ਮਹੀਨਿਆਂ ਦੇ ਅੰਦਰ ਅੰਦਰ ਵਾਲਿਆਂ ਦਾ ਜ਼ਿਕਰ ਕੀਤਾ ਹੈ, ਤੇ ਸੌਖੇ ਦੇ ਅੱਖਰਾਂ ਵਿੱਚ ਆਪਣੇ ਆਪ ਨੂੰ ਇੱਕ ਵਾਰੀ ਗਿਣ ਕੇ ਵੇਖੀਏ, ਕਿਉਂਕਿ ਮੈਂ ਅੱਗੇ ਵੀ ਕਈ ਥਾਵਾਂ 'ਤੇ ਬੇਨਤੀ ਕੀਤੀ ਹੈ ਕਿ ਸੰਘਰਸ਼ ਸਾਡੇ ਉਦੋਂ ਫੇਲ ਹੁੰਦੇ ਨੇ ਜਦੋਂ ਅਸੀਂ ਦੁਸ਼ਮਣ ਦੀ ਸੋਚ ਨੂੰ ਸਮਝ ਨਹੀਂ ਪਾਉਂਦੇ ਤੇ ਆਪਣੇ ਉਹਨਾਂ ਕੌਮੀ ਯੋਧਿਆਂ ਦੇ ਚੱਲਦੇ ਹੋਏ ਸੰਘਰਸ਼ ਪ੍ਰਤੀ ਜੋ ਦੁਸ਼ਮਣ ਸਾਨੂੰ ਪਰੋਸ ਕੇ ਮੀਡੀਏ ਆਦਿਕ ਦੀਆਂ ਸਹੂਲਤਾਂ ਰਾਹੀਂ ਦੇ ਦਿੰਦਾ, ਅਸੀਂ ਉਹ ਮੰਨ ਲੈਂਦੇ ਹਾਂ। ਮੈਂ 2 ਮਿੰਟ ਲਵਾਂਗਾ ਇਸ ਗੱਲ ਦੇ ਉੱਤੇ ਵੀ ਉਹ ਕੋਈ ਕੌਮੀ ਪਰਵਾਨੇ, ਕੌਮੀ ਯੋਧੇ ਘਰੋਂ ਦੁਖੀ ਨਹੀਂ ਸਨ, ਘਰੋਂ ਸਤਾਏ ਹੋਏ ਨਹੀਂ ਸਨ, ਉਹ ਬਿਮਾਰੀ ਦੇ ਮਾਰੇ ਹੋਏ ਮਰਨਾ ਨਹੀਂ ਸਨ ਚਾਹੁੰਦੇ। ਉਹਨਾਂ ਫੋਟੋਆਂ ਦੇ ਵਿੱਚ ਇੱਕ ਫੋਟੋ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਤੂਫਾਨ ਦੀ ਵੀ ਹੈ। ਆਪ ਜੀ ਨੂੰ ਬਹੁਤ ਆਦ ਪਤਾ ਹੋਵੇਗਾ ਕਿ ਇਕਲੌਤਾ 5 ਭੈਣਾਂ ਦਾ ਸਭ ਤੋਂ ਛੋਟਾ ਭਰਾ ਹੈ, ਉਹਨੂੰ ਵੀ ਘਰ ਦੀਆਂ ਜ਼ਿੰਮੇਵਾਰੀਆਂ ਨੇ, ਉਹਨੂੰ ਵੀ ਆਪਣੀਆਂ ਭੈਣਾਂ ਦਾ ਦਰਦ ਆਉਂਦਾ ਹੈ। ਉਹਨੂੰ ਵੀ ਆਪਣਾ ਬਜ਼ੁਰਗ ਬਾਪੂ ਆਪਣੇ ਗੋਡਿਆਂ ਤੇ ਰਿੰਗ ਰਿੰਗ ਕੇ ਤੁਰਨ ਵਾਲੀ ਉਸ ਅਵਸਥਾ ਦੇ ਬਾਰੇ ਦਿਸਦਾ ਹੈ। ਲੇਕਿਨ ਜਿਸ ਵੇਲੇ 1984 ਵਾਲਾ ਸੰਘਰਸ਼ ਹੁੰਦਾ ਹੈ, 1984 ਵਾਲਾ ਘੱਲੂਘਾਰਾ ਵਾਪਰਦਾ ਹੈ, 1971 ਦੀ ਇਸ ਭਾਈ ਜੁਗਰਾਜ ਸਿੰਘ ਦਾ ਜਨਮ ਹੈ ਤੇ 84 ਵਿੱਚ ਕੇਵਲ 13 ਸਾਲ ਦੀ ਉਮਰ ਸੀ ਤੇ ਉਸ 1984 ਦੇ ਵਾਪਰੇ ਹੋਏ ਘੱਲੂਘਾਰੇ ਨੇ ਇਸ ਆਤਮਾ ਨੂੰ ਇੰਨਾ ਟੁੰਬਿਆ ਕਿ ਉਹਦੇ ਤੋਂ ਬਾਅਦ ਵਾਲਾ ਲਗਭਗ ਆਪਣਾ 8 ਜਾਂ 7 ਕੁ ਸਾਲ ਦੀ ਉਮਰ ਦਾ ਤਗਾਜ਼ਾ ਉਹਨੇ ਸਾਰਾ ਹੀ ਕੌਮ ਦੇ ਲੇਖੇ ਲਾ ਦਿੱਤਾ। ਇਹਦੇ ਵਿੱਚ ਆਮ ਤੌਰ 'ਤੇ ਜਿਨ੍ਹਾਂ ਨੂੰ ਨਹੀਂ ਜਾਣਕਾਰੀ ਉਹ ਕਹਿਣਗੇ ਪਿਹਾਦੋ ਕੀ ਸੰਘਰਸ਼ੀ ਰੂਪ ਦੇ ਵਿੱਚ ਆ ਗਏ, ਹਥਿਆਰ ਚੁੱਕ ਲਏ, ਉਹਨਾਂ ਨੇ ਗੋਲੀਆਂ ਚਲਾਈਆਂ, ਬੰਦੇ ਮਾਰੇ, ਅੰਧਾ ਧੁੰਦ ਜ਼ੁਲਮ ਕੀਤਾ। ਪਰ ਸਾਧ ਸੰਗਤ ਜੀ, ਭਾਈ ਜੁਗਰਾਜ ਸਿੰਘ ਤੂਫਾਨ ਦੇ ਜੀਵਨ ਦੀ ਹਿਸਟਰੀ ਪੜ੍ਹ ਕੇ ਵੇਖੋ, ਉਹਦੇ ਵਿੱਚ ਗੋਬਿੰਦ ਰਾਮ ਵਰਗਿਆਂ ਨੂੰ ਸੋਧਿਆ ਅਤੇ ਗੋਬਿੰਦ ਰਾਮ ਪਤਾ ਕੌਣ ਸੀ? ਮੈਂ ਨਹੀਂ ਕਹਿੰਦਾ ਵੀ ਤੁਹਾਨੂੰ ਨਹੀਂ ਪਤਾ, ਪਰ ਬਹੁਤ ਹੋਣਗੇ ਜਿਨ੍ਹਾਂ ਨੇ ਨਹੀਂ ਧਿਆਨ ਕੀਤਾ ਇਸ ਗੱਲ ਬਾਰੇ। ਗੋਬਿੰਦ ਰਾਮ ਉਸ ਵੇਲੇ ਹਕੂਮਤ ਦੀ ਪੁਲਿਸ ਦੇ ਅਹੁਦੇ ਦੀ ਇੱਕ ਉੱਚੀ ਪੋਸਟ 'ਤੇ ਬੈਠਣ ਵਾਲਾ ਬੰਦਾ ਅਤੇ ਇੱਥੋਂ ਤੱਕ ਤੁਹਾਡੀ ਆਤਮਾ ਨੂੰ ਵਿੰਗਾਰ ਦੇਵੇ ਕਿ ਤੁਸੀਂ ਗੋਬਿੰਦ ਸਿੰਘ ਨੂੰ ਭੁੱਲ ਜਾਓਗੇ, ਗੋਬਿੰਦ ਰਾਮ ਨੂੰ ਪੂਜੋਗੇ। ਖਿਮਾ ਕਰਨਾ, ਮੇਰੇ ਅੱਖਰ ਨਹੀਂ, ਦੁਸ਼ਮਣ ਦੇ ਕਹੇ ਹੋਏ ਅੱਖਰ ਜਾਂ ਦੁਸ਼ਮਣ ਦੀਆਂ ਕੀਤੀਆਂ ਹੋਈਆਂ ਗਤੀਵਿਧੀਆਂ ਨੂੰ ਬੋਲਣਾ ਪੈਂਦਾ ਹੈ। ਮੈਂ ਫਿਰ ਹੱਥ ਜੋੜ ਕੇ ਰੋਮ ਰੋਮ ਕਰਕੇ ਮਾਫ਼ੀ ਮੰਗ ਕੇ ਕਹਿੰਦਾ ਹਾਂ ਕਿ ਕਹਿੰਦਾ ਸੀ ਤੁਸੀਂ ਗੁਰੂ ਗੋਬਿੰਦ ਸਿੰਘ ਦਾ ਅੰਮ੍ਰਿਤ ਪੀਣਾ ਭੁੱਲ ਜਾਓਗੇ ਅਤੇ ਗੋਬਿੰਦ ਰਾਮ ਦਾ ਪਿਸ਼ਾਬ ਪੀਓਗੇ। ਉਹ ਰਾਹੋਂ ਖੁੰਝੇ ਹੋਏ ਨਹੀਂ ਸਨ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ ਨੇ। ਉਹ ਆਪਣੀ ਕੌਮ ਵਾਸਤੇ, ਆਪਣੇ ਗੁਰੂ ਵਾਸਤੇ, ਗੁਰੂ ਗ੍ਰੰਥ ਸਾਹਿਬ ਵਾਸਤੇ, ਆਪਣੇ ਸਿੱਖੀ ਸਿਧਾਂਤਾਂ ਵਾਸਤੇ ਕਿਸੇ ਕੋਲੋਂ ਇਹੋ ਜਿਹੀਆਂ ਨਿਊਨਤਾਈਆਂ ਵਾਲੀਆਂ, ਇਹੋ ਜਿਹੀਆਂ ਅਣਖਾਂ ਅਤੇ ਗੈਰਤਾਂ ਨੂੰ ਟੁੰਬਣ ਵਾਲੀਆਂ ਉਹ ਤਗੀਜ਼ਾਂ ਨਹੀਂ ਸਨ ਸੁਣ ਸਕਦੇ। ਉਹ ਯੋਧੇ ਸਨ। ਖੈਰ, ਉਹਦੇ ਤੋਂ ਬਾਅਦ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਤੂਫਾਨ ਜਿੱਦਣ ਸ਼ਹੀਦ ਹੁੰਦੇ ਨੇ, ਆਮ ਤੌਰ 'ਤੇ ਇਹ ਵਹਾਇਆ ਵਹਾਇਆ ਗਿਆ, ਮੀਡੀਏ ਨੇ ਸਾਡੇ ਗਲ ਪਰੋਸ ਕੇ ਪਾ ਦਿੱਤਾ ਵੀ ਇਹ ਖਾੜਕੂ ਲਹਿਰ ਅਤੇ ਹਿੰਦੂਆਂ ਦੀ ਦੁਸ਼ਮਣ ਸੀ। ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਅਤੇ ਭਾਈ ਬਖਸ਼ੀਸ਼ ਸਿੰਘ ਜੀ ਜਿਹੜੇ 8 ਅਪ੍ਰੈਲ ਨੂੰ ਸ਼ਹੀਦ ਹੁੰਦੇ ਨੇ, 5 ਸਿੰਘਾਂ ਦਾ ਮੁਕਾਬਲਾ ਹੋਇਆ ਸੀ, 3 ਵਿੱਚੋਂ ਨਿਕਲ ਗਏ, 2 ਸ਼ਹੀਦ ਹੋ ਗਏ, ਮਾੜੀ ਬੁੱਚਿਆਂ ਪਿੰਡ ਦੇ ਵਿੱਚ ਇਹ ਮੁਕਾਬਲਾ ਹੋਇਆ, ਆਪਣਿਆਂ ਨੇ ਧੋਖਾ ਦਿੱਤਾ, ਲੰਬੀਆਂ ਦਾਸਤਾਵਾਂ ਨੇ। ਲੇਕਿਨ ਉਹਨਾਂ ਦਾ ਸਰੀਰ ਗੌਰਮੈਂਟ ਨੇ, ਪੁਲਿਸ ਨੇ ਆਪਣੀ ਹਿਰਾਸਤ ਵਿੱਚ ਲਿਆ। ਸਿੱਖ ਸੰਗਤ ਦਾ ਇੰਨਾ ਇਕੱਠ ਉਸ ਵੇਲੇ ਇਕੱਤਰ ਹੋ ਕੇ ਤੁਰ ਪਿਆ ਕਿ ਸ੍ਰੀ ਹਰਗੋਬਿੰਦਪੁਰ ਥਾਣੇ ਤੋਂ ਉਹਨਾਂ ਨੇ ਇਹ ਦੋਵੇਂ ਸਰੀਰ ਚੁੱਕ ਕੇ ਮਜੀਠੇ ਖੜ੍ਹੇ ਕਿ ਸੰਗਤ ਨੂੰ ਨਹੀਂ ਦੇਣੇ, ਅਤੇ ਸੰਗਤ ਨੇ ਇੰਨਾ ਜ਼ੋਰ ਪਾਇਆ ਟਰਾਲੀਆਂ, ਟਰੱਕਾਂ, ਟਰੈਕਟਰਾਂ 'ਤੇ ਮਗਰ ਉਸ ਮਜੀਠੇ ਤੱਕ ਰਜਾ ਕਰਕੇ ਘਿਰਾਓ ਕੀਤਾ ਅਤੇ ਵਾਹਦ 2 ਖਾੜਕੂ ਗੁਰੂ ਕੇ ਪਿਆਰੇ ਭਾਈ ਜੁਗਰਾਜ ਸਿੰਘ ਅਤੇ ਭਾਈ ਬਖਸ਼ੀਸ਼ ਸਿੰਘ ਸੀ, ਸੰਗਤ ਦੇ ਜ਼ੋਰ ਦੇ ਅੱਗੇ ਹਕੂਮਤ ਨੂੰ ਆਪਣੇ ਗੋਡੇ ਟੇਕ ਕੇ ਉਹਨਾਂ ਦੇ ਸਰੀਰ ਸੰਗਤ ਨੂੰ ਸਪੁਰਦ ਕਰਨੇ ਪਏ ਅਤੇ ਉਹਨਾਂ ਦੇ ਸਰੀਰਾਂ ਦਾ ਸੰਸਕਾਰ ਸੰਗਤ ਨੇ ਆਪਣੀ ਨਿਰਗਾਨੀ ਵਿੱਚ ਕੀਤਾ। ਉਹਨਾਂ ਦੇ ਦੁਸਹਿਰੇ 'ਤੇ ਲਗਭਗ 4 ਲੱਖ ਸੰਗਤ ਦਾ ਇਕੱਠ ਸੀ। ਭਾਵ ਕਿਉਂ ਰਾਹ ਖੁੰਝੇ ਹੋਏ ਸਨ? ਨਹੀਂ ਸਨ। ਉਹਨਾਂ ਦੇ ਦੁਸਹਿਰੇ ਦੀਆਂ ਦਾਸਤਾਵਾਂ ਕਿਤੇ ਪੜ੍ਹ ਕੇ ਵੇਖੋ, ਕਿਤੇ ਫਰੋਲ ਕੇ ਵੇਖੋ ਆਪਣੇ ਮੀਡੀਏ 'ਤੇ, ਖਾਸ ਕਰਕੇ ਆਪਣੇ ਬੱਚੇ ਜਿਹੜੇ ਅੱਜ ਬਹੁਤ ਕੁਝ, ਕਿਉਂਕਿ ਮੀਡੀਏ 'ਤੇ ਕੋਈ ਚੀਜ਼ ਲੁਕੀ ਨਹੀਂ ਹੋਗੀ, ਪਰ ਇੱਕ ਗੱਲ ਦਾ ਧਿਆਨ ਕਰਿਓ, ਇਸ ਮੀਡੀਏ ਅੰਦਰ, ਇਸ ਕੰਪਿਊਟਰ ਅੰਦਰ ਬਹੁਤ ਕੁਝ ਚੰਗਾ ਵੀ ਜੇ ਅਤੇ ਬਹੁਤ ਕੁਝ ਬੁਰਾ ਵੀ ਜੇ। ਮੈਂ ਕਈ ਵਾਰੀ ਨੌਜਵਾਨ ਪੀੜ੍ਹੀ ਨੂੰ ਇਹ ਬੇਨਤੀ ਕੀਤੀ ਹੈ ਕਿ ਜੇ ਤੁਹਾਡੇ ਮਾਂ ਬਾਪ ਨੇ ਤੁਹਾਡੇ 'ਤੇ ਵਿਸ਼ਵਾਸ ਕਰਕੇ, ਭਾਵੇਂ ਉਹ ਸਾਡੀ ਧੀ ਹੈ, ਭਾਵੇਂ ਉਹ ਸਾਡਾ ਪੁੱਤਰ ਹੈ, ਮਾਂ ਬਾਪ ਨੇ ਜੇ ਵਿਸ਼ਵਾਸ ਕਰਕੇ ਤੈਨੂੰ ਇਕੱਲੇ ਨੂੰ ਕਮਰਾ ਦੇ ਕਰਕੇ ਅਤੇ ਕੰਪਿਊਟਰ ਦੇ ਦਿੱਤਾ ਹੈ, ਹੁਣ ਤੇਰਾ ਫਰਜ਼ ਬਣਦਾ ਵੀ ਉਸ ਕੰਪਿਊਟਰ ਵਿੱਚੋਂ ਉਹ ਕੁਝ ਲਵੀਂ, ਉਹ ਕੁਝ ਕੱਢੀ, ਉਹ ਕੁਝ ਵੇਖੀ ਜਿਹਦੇ ਨਾਲ ਤੇਰੇ ਮਾਂ ਬਾਪ ਤੇਰੇ 'ਤੇ ਫਖਰ ਕਰ ਸਕਣ, ਤੇਰੇ 'ਤੇ ਮਾਣ ਕਰ ਸਕਣ। ਉਸ ਕੰਪਿਊਟਰ ਵਿੱਚੋਂ ਉਜਾੜੇ ਵਾਲਾ ਪੱਖ ਨਾ ਸ਼ੁਰੂ ਕਰ ਲਈ, ਕਿਉਂਕਿ ਜਦੋਂ ਉਸ ਪਾਸੇ ਨੂੰ ਕਲਿੱਕ ਕਰ ਲਿਆ ਤੇ ਇਹ ਗਾਂ ਤੋਂ ਗਾਂ, ਗਾਂ ਤੋਂ ਗਾਂ ਰਸਾਤਲ ਦਾ ਟੋਆ ਨਿਕਲਦਾ ਹੀ ਆਉਣਾ ਹੈ, ਇਹ ਖਤਮ ਨਹੀਂ ਹੋਣਾ। ਉਹਨਾਂ ਯੋਧਿਆਂ ਦੀਆਂ ਦਾਸਤਾਵਾਂ ਨੌਜਵਾਨ ਨੂੰ ਪੜ੍ਹ ਕੇ ਵੇਖੋ, ਭਾਈ ਜੁਗਰਾਜ ਸਿੰਘ ਦੇ ਭਾਈ ਬਖਸ਼ੀਸ਼ ਸਿੰਘ ਦੇ ਦੁਸ਼ਹਿਰੇ ਤੇ ਲਗਭਗ 4 ਲੱਖ ਦਾ ਇਕੱਠ ਹੈ ਤੇ 4 ਲੱਖ ਦੇ ਇਕੱਠ ਵਿੱਚੋਂ ਸਪੀਚਾਂ ਬਹੁਤ ਹੋਈਆਂ, ਬੜੀਆਂ ਸੰਪਰਦਾਵਾਂ ਆਈਆਂ, ਸਾਰਾ ਕੁਝ ਹੋਇਆ। ਮੈਂ ਉਹ ਸਾਰਾ ਕੁਝ ਨਹੀਂ ਵਿਆਖਿਆ ਕਰ ਰਿਹਾ। ਉਹਦੇ ਵਿੱਚ ਉਸ ਸਮੇਂ ਦੇ ਇੱਕ ਬੀਜੇਪੀ ਦਾ ਸਾਡੇ ਇਲਾਕੇ ਦਾ ਮੁਖੀ ਉਹ ਸਪੀਚ ਕਰਦਾ ਹੈ ਤੇ ਉਹ ਅੱਖਾਂ ਤੋਂ ਰੋ ਰੋ ਕੇ ਕਹਿੰਦਾ ਕਿ ਅੱਜ ਜੁਗਰਾਜ ਸਿੰਘ ਸ਼ਹੀਦ ਨਹੀਂ ਹੋਇਆ, ਮੈਂ ਆਪਣੇ ਤੌਰ ਤੇ ਕਹਿੰਦਾ ਹਾਂ ਕਿ ਸਾਡੀ ਬਰਾਦਰੀ ਦਾ ਇਸ ਇਲਾਕੇ ਵਿੱਚੋਂ ਦਾਣਾ ਪਾਣੀ ਮੁੱਕ ਗਿਆ। ਉਸ ਇਨਸਾਨ ਨੇ ਉਹਨਾਂ ਦੇ ਦੁਸ਼ਹਿਰੇ ਤੇ ਆਪ ਬੋਲਿਆ ਸੀ ਕਿ ਜਦੋਂ ਤੱਕ ਜੁਗਰਾਜ ਸਿੰਘ ਜਿਉਂਦਾ ਸੀ ਅਸੀਂ ਹਿੰਦੂ ਭੈਣ ਭਰਾ ਇਸ ਇਲਾਕੇ ਦੇ ਸਮਝਦੇ, ਸਾਡਾ ਰਾਖਾ ਕੋਈ ਬਾਹਰ ਰਾਤਾਂ ਨੂੰ ਜਾਗਦਾ ਜਿਉਂਦਾ ਬੈਠਾ। ਉਸ ਵੇਲੇ ਭਾਈ ਜੁਗਰਾਜ ਸਿੰਘ ਨੇ ਜਿਹੜੇ ਪੰਜਾਬ ਨੂੰ ਛੱਡ ਕੇ ਉਜੜੇ ਰੂਪ ਦੇ ਵਿੱਚ ਬਾਹਰ ਚਲੇ ਗਏ ਸਨ, ਹਿੰਦੂ ਵੀਰ ਭੈਣ ਭਰਾ ਉਹਨਾਂ ਨੂੰ ਵੀ ਵਾਪਸ ਮੋੜ ਮੋੜ ਕੇ ਪੰਜਾਬ ਵਿੱਚ ਲਿਆਣ ਕੇ ਵਸਾਇਆ ਸੀ। ਮੇਰਾ ਕਹਿਣ ਤੋਂ ਮੁਰਾਦ ਸੀ ਕਿ ਇਹ ਖਾੜਕੂ ਲਹਿਰ ਕਿਤੇ ਕਿਸੇ ਧਰਮ ਦੀ ਜਾਂ ਕਿਸੇ ਮਜ਼ਹਬ ਦੀ ਦੁਸ਼ਮਣ ਨਹੀਂ ਸੀ, ਇਹ ਸਾਨੂੰ ਸਾਡੀ ਵਿਰੋਧੀ ਸਾਜਿਸ਼ ਨੇ ਘੜ ਘੜ ਕੇ ਬਣਾ ਬਣਾ ਕੇ ਸਾਡੇ ਗਲ ਪਾ ਦਿੱਤਾ ਵੀ ਅਸੀਂ ਇੱਕ ਧਰਮ ਦੇ ਫਿਰਕੇ ਦੇ ਵਿਰੋਧੀ ਹਾਂ। ਭਾਈ ਗੁਰਨਾਮ ਸਿੰਘ ਜੀ ਬੁੱਟਰ, ਉਹਨਾਂ ਦੀ ਵੀ ਫੋਟੋ ਉਸ ਪੋਸਟਰ ਵਿੱਚ ਲਿਖੀ ਹੋਈ ਹੈ, ਉਹਨਾਂ ਦੀਆਂ ਸਪੀਚਾਂ ਪੜ੍ਹ ਕੇ ਵੇਖੋ ਕਿਤੇ। ਉਹਨਾਂ ਨੇ ਸਰਹੰਦ ਫਤਿਹਗੜ੍ਹ ਸਾਹਿਬ ਜੀ ਦੇ ਵਿੱਚ ਜਿਹੜਾ 87 ਦੇ ਵਿੱਚ ਸ਼ਾਇਦ ਉਹਨਾਂ ਦੀ ਉਹ ਸਪੀਚ ਦਾ ਜ਼ਿਕਰ ਆਉਂਦਾ ਹੈ, ਉਸ ਜੋੜ ਮੇਲੇ ਤੇ, ਸਾਹਿਬਜ਼ਾਦਿਆਂ ਦੇ ਜੋੜ ਮੇਲੇ ਤੇ ਆਪਣੇ ਕੁਝ ਸਿੰਘਾਂ ਦੇ ਨਾਲ ਜਾ ਕਰਕੇ ਉਸ ਸਰਕਾਰੀ ਲੀਡਰਾਂ ਦੀ ਸਟੇਜ ਤੇ ਕਬਜ਼ਾ ਕਰਕੇ ਤੇ ਉੱਥੇ ਉਹਨਾਂ ਨੇ ਬੜੇ ਮਾਣ ਨਾਲ ਤੁਹਾਨੂੰ ਸੰਬੋਧਨ ਕਰਕੇ ਵੰਗਾਰ ਕੇ ਕਿਹਾ ਸੀ ਅਸੀਂ ਉਹ ਰਾਜ ਕਾਇਮ ਕਰਨਾ ਚਾਹੁੰਦੇ ਹਾਂ। ਅੱਜ ਤੁਸੀਂ ਉਸ ਨੂੰ ਖਾਲਸਾ ਰਾਜ ਕਹਿ ਲਓ, ਸਿੱਖ ਰਾਜ ਕਹਿ ਲਓ, ਜਾਂ ਇਸੇ ਤਰ੍ਹਾਂ ਖਾਲਿਸਤਾਨ ਕਹਿ ਲਓ, ਵੱਖਰੀ ਗੱਲ ਹੈ ਕਿ ਸਾਨੂੰ ਕਈ ਵਾਰੀ ਖਾਲਿਸਤਾਨ ਦੇ ਨਾਂ ਨਾਲ ਹੀ ਐਲਰਜੀ ਹੈ ਵੀ ਇਹ ਕਿਉਂ ਕਹਿੰਦੇ ਹਾਂ। ਉਸ ਵੇਲੇ ਦੇ ਉਹਨਾਂ ਦਾਰਸ਼ਨਿਕ ਯੋਧਿਆਂ ਨੇ ਕਿਹਾ ਸੀ ਅਸੀਂ ਉਹ ਰਾਜ ਪੈਦਾ ਕਰਨਾ ਚਾਹੁੰਦੇ ਹਾਂ ਕਿ ਖਾਲਸਾ ਜੀ ਜਿਸ ਵੇਲੇ ਵੀ ਇਸ ਧਰਤੀ ਦੇ ਕਿਸੇ ਟੁਕੜੇ ਤੇ ਜੇ ਸਿੱਖ ਰਾਜ ਆਇਆ, ਇਹਦੇ ਨਾਲ ਨਾਲ ਜੇ ਇਹਦਾ ਮੁਤੱਲਿਆ ਕਰਕੇ ਵੇਖੀਏ ਵੀ ਹਿੰਦੂ ਰਾਜ ਆਇਆ, ਮੁਸਲਮਾਨ ਰਾਜ ਆਇਆ, ਉਹਨਾਂ ਨੇ ਕੀ ਕੁਝ ਕੀਤਾ, ਅਸੀਂ ਕਿਸੇ ਫਿਰ ਧਰਮ ਦੇ ਦੋਧੀ ਨਹੀਂ ਹਾਂ, ਪਰ ਉਹਨਾਂ ਰਾਜ ਭਾਗ ਦੇ ਸਮੇਂ ਤੇ ਹੋਈਆਂ ਗਤੀਵਿਧੀਆਂ ਨੂੰ ਜ਼ਰੂਰ ਵਿਸ਼ਲੇਸ਼ਣ ਕਰਾਂਗੇ ਕਿ ਜੇ ਹਿੰਦ ਧਰਮ ਦੇ ਉੱਤੇ ਭਰੋਸਾ ਕਰਨ ਵਾਲਿਆਂ ਦਾ ਰਾਜ ਆਇਆ ਤੇ ਬੋਧੀ ਧਰਮ ਵਾਲਿਆਂ ਦੇ ਉਹਨਾਂ ਦੇ ਸ਼ਿਵ ਦੁਆਲੇ ਢਾਏ ਗਏ, ਜੇ ਮੁਸਲਮਾਨਾਂ ਦਾ ਰਾਜ ਆਇਆ ਤੇ ਉਹਨਾਂ ਨੇ ਮੰਦਿਰ ਢਾ ਕਰਕੇ ਉੱਥੇ ਮਸੀਤਾਂ ਉਸਾਰੀਆਂ, ਪਰ ਜੇ ਸਾਡੇ ਸਿੱਖਾਂ ਦਾ ਰਾਜ ਆਇਆ, ਅੱਜ ਤੱਕ ਦੁਨੀਆ ਦੀ ਹਿਸਟਰੀ ਵਿੱਚ ਮਾਣ ਹੈ ਤੁਹਾਨੂੰ ਕਿ ਜੇ ਸਿੱਖਾਂ ਦਾ ਰਾਜ ਆਇਆ ਸੀ ਤੇ ਉਸ ਵੇਲੇ ਬੋਧੀਆਂ ਦੇ ਠਾਕੁਰ ਦੁਆਰੇ ਢਾਏ ਨਹੀਂ ਗਏ, ਹਿੰਦੂਆਂ ਦੇ ਮੰਦਿਰ ਢਾਏ ਨਹੀਂ ਗਏ, ਮੁਸਲਮਾਨਾਂ ਦੀਆਂ ਮਸੀਤਾਂ ਨਹੀਂ ਢਾਈਆਂ ਗਈਆਂ, ਸਗੋਂ ਇਹਨਾਂ ਸਾਰਿਆਂ ਧਾਰਮਿਕ ਅਸਥਾਨਾਂ ਦੇ ਗੁੰਬਦਾਂ ਦੇ ਉੱਤੇ, ਕਲਸ਼ਾਂ ਦੇ ਉੱਤੇ ਸੋਨੇ ਚੜ੍ਹੇ ਨੇ ਸਿੱਖ ਰਾਜ ਵੇਲੇ, ਕਿਉਂਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਜਾਣਦੇ ਹਾਂ। ਅਸੀਂ ਤਾਂ ਇਹੋ ਜਿਹਾ ਰਾਜ ਬਣਾਉਣਾ ਚਾਹੁੰਦੇ ਸੀ, ਅਸੀਂ ਤਾਂ ਇਹੋ ਜਿਹਾ ਰਾਜ ਸਥਾਪਿਤ ਕਰਨਾ ਚਾਹੁੰਦੇ ਸੀ, ਪਰ ਵੱਖਰੀ ਗੱਲ ਹੈ ਕਿ ਮੀਡੀਆ ਦੇ ਰਾਹੀਂ ਐਸਾ ਕੁਝ ਪਰੋਸ ਕਰਕੇ ਸਾਨੂੰ ਇੱਕ ਵੱਖਰੀ ਧਿਰ ਬਣਾ ਦਿੱਤਾ ਗਿਆ, ਸਾਨੂੰ ਇੱਕ ਵੱਖਰੇ ਇਸ ਸਮਾਜ ਨਾਲੋਂ ਤੋੜ ਕੇ ਵੱਖਰਾ ਫਿਰਕਾ ਬਣਾ ਦਿੱਤਾ ਗਿਆ। ਪਰ ਜਿਨ੍ਹਾਂ ਯੋਧਿਆਂ ਦੀ ਦਾਸਤਾਂ ਪਾ ਰਹੇ ਹਾਂ, ਉਹਨਾਂ ਨੇ ਕੇਵਲ ਇਕੱਲਾ ਸ਼ਸਤਰੀ ਹਥਿਆਰੀ ਸੰਘਰਸ਼ ਨਹੀਂ ਕੀਤਾ, ਉਹ ਪੰਥ ਵਾਸਤੇ, ਕੌਮ ਵਾਸਤੇ, ਆਉਣ ਵਾਲੇ ਭਵਿੱਖ ਵਾਸਤੇ ਬੜੀ ਦਾਰਸ਼ਨਿਕ ਸੋਚ ਰੱਖਦੇ ਸਨ ਉਹ ਯੋਧੇ। ਔਰ ਜਿਨ੍ਹਾਂ ਨੇ ਬਾਣੀ ਨਾਮ ਦਾ ਸਿਮਰਨ ਦਾ ਅਭਿਆਸ ਕੀਤਾ, ਭਾਈ ਸਾਹਿਬ ਭਾਈ ਅਮਰੀਕ ਸਿੰਘ ਸਾਹਿਬ ਜੀ ਦੀ ਵੀ ਫੋਟੋ ਉਸ ਪੋਸਟਰ ਵਿੱਚ ਪਈ ਹੋਈ ਹੈ, ਔਰ ਉਹ ਲਾਲ ਸਨ ਜਿਨ੍ਹਾਂ ਨੂੰ ਸੰਤ ਬਾਬਾ ਜਰਨੈਲ ਸਿੰਘ ਸਾਹਿਬ ਜੀ ਨੇ ਕਦੇ ਨੇਤਰਾਂ 'ਚ ਨੇਤਰ ਪਾ ਕੇ ਕਿਹਾ ਸੀ ਸਿੰਘਾਂ ਨੇਤਨੇਮ ਕੀ ਕਰਦਾ, ਕਹਿਣ ਲੱਗੇ ਜੀ ਸਵੇਰੇ ਸ਼ਾਮ ਦਾ ਅਤੇ ਮਹਾਂਪੁਰਸ਼ਾਂ ਦੀ ਰਸਨਾ ਤੋਂ ਬਚਨ ਹੋਇਆ ਸੀ, ਕਹਿਣ ਲੱਗੇ ਸਿੰਘਾਂ 5 ਪਾਠ ਜਪਜੀ ਸਾਹਿਬ ਦੇ ਰੋਜ਼ ਕਰਿਆ ਕਰ, ਅਤੇ ਮਹਾਂਪੁਰਸ਼ਾਂ ਦੀ ਉਸ ਮਹਾਨ ਰਹਿਮਤ ਦੀ ਨਜ਼ਰ ਵਿੱਚੋਂ ਉਹ 5 ਦੇ ਨਿਤਨੇਮ ਦਾ ਚਾਲਾ ਚੱਲਿਆ ਅਤੇ ਰੋਜ਼ ਦੇ 151 ਪਾਠ ਜਪਜੀ ਸਾਹਿਬ ਦੇ, 5 ਗ੍ਰੰਥੀ ਦਾ ਪਾਠ ਨਿਤਨੇਮ ਦਾ ਰੋਜ਼ਾਨਾ ਜੀਵਨ ਸੀ ਉਹਨਾਂ ਦਾ। ਔਰ ਆਖਰੀ ਸਾਹ ਵਾਲੇ ਦਿਨ ਤੱਕ ਉਹਨਾਂ ਨੇ ਨਿਤਨੇਮ ਕੀਤਾ। ਜਿਹੜੇ ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਦਾ ਮੈਂ ਜ਼ਿਕਰ ਕਰਕੇ ਆਇਆ ਹਾਂ, ਭਾਈ ਸਾਹਿਬ ਭਾਈ ਜੁਗਰਾਜ ਸਿੰਘ ਜੀ ਸ਼ਹੀਦ ਹੋ ਗਏ, ਇਹਨਾਂ ਦੀ ਇਸ ਲਿਬਰੇਸ਼ਨ ਫੋਰਸ ਦਾ ਮੁੜ ਕੇ ਮੁਖੀ ਬਣਦਾ ਹੈ, ਉਹ ਨਾਂ ਅੱਜ ਵੀ ਸਾਡੇ ਵਿੱਚੋਂ ਖਾਮੋਸ਼ ਹੈ, ਬਹੁਤ ਗਿਣਤੀ ਤੇ ਪੋਟਿਆਂ ਤੇ ਗਿਣ ਜੋਗੇ ਸਿੰਘ ਹੋਵੋਗੇ ਜਿਨ੍ਹਾਂ ਨੂੰ ਉਸ ਨਾਮ ਦਾ ਪਤਾ ਹੋਵੇ, ਕਿਉਂਕਿ ਮੈਂ ਜਿੰਨਾ ਕੁ ਬਾਹਰ ਕੈਨੇਡਾ, ਅਮੈਰੀਕਾ, ਇੰਗਲੈਂਡ ਜਿੱਥੇ ਤੱਕ ਵਿਸਰ ਰਿਹਾ ਹਾਂ, ਅੱਜ ਤੱਕ ਕਿਸੇ ਗੁਰਦੁਆਰੇ ਦੇ ਜਿੱਥੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਉਹ ਯੋਧੇ ਦੀ ਕਿਸੇ ਦੇ ਥਾਂ 'ਤੇ ਫੋਟੋ ਨਹੀਂ ਹੈ। ਭਾਈ ਸੁਰਿੰਦਰ ਸਿੰਘ ਉਹਦਾ ਨਾਂ ਸੀ, ਜੇ ਛੋਟਾ ਨਾਂ ਲੈਣਾ ਹੈ ਤਾਂ ਛਿੰਦਾ ਗਾਲੋਵਾਲੀ ਆ ਉਹਦਾ ਨਾਂ ਸੀ, ਜਿਹੜਾ ਭਾਈ ਜੁਗਰਾਜ ਸਿੰਘ ਤੋਂ ਬਾਅਦ ਇਸ ਫੋਰਸ ਦਾ ਮੁਖੀ ਬਣਦਾ ਹੈ। ਇੰਨਾ ਕੁ ਤੀਲੇ ਵਰਗਾ ਸਰੀਰ ਤੇ ਮਧਰਾ ਜਿਹਾ ਕੱਦ, ਬੜਾ ਹਲਕਾ ਜਿਹਾ ਸਰੀਰ, ਪਰ ਇਹੋ ਜਿਹੇ ਰੂਪ ਦੇ ਵਿੱਚ ਬਾਣੀ ਦੇ ਨਾਮ ਦਾ ਰੰਗਿਆ ਹੋਇਆ, ਕਦੇ ਆਪਣੀ ਗੰਨ ਤੋਂ ਕਿਸੇ ਮਜ਼ਲੂਮ ਤੇ ਗੋਲੀ ਦਾ ਵਾਰ ਨਹੀਂ ਕੀਤਾ। ਜਿੱਧਰੋਂ ਦੀ ਦੁਸ਼ਮਣਾਂ ਦਾ ਟੋਲਾ ਲੰਘਦਾ ਸੀ ਉੱਧਰ ਬਰੂਰ ਲਾ ਕੇ ਬਹਿੰਦਾ ਸੀ। ਇਹੋ ਜਿਹੇ ਤੀਲੇ ਵਰਗੇ ਸਰੀਰ ਵਾਲੇ ਯੋਧੇ ਦਾ ਨਾਂ ਬਟਾਲੇ ਤੋਂ ਜਦੋਂ ਕਿਤੇ SP ਦੀਆਂ ਗੱਡੀਆਂ ਦੀਆਂ ਗਾਰਦਾਂ ਚੱਲਦੀਆਂ ਸਨ ਤੇ ਪਤਾ ਲੱਗ ਜਾਂਦਾ ਸੀ ਅੱਗੇ ਛਿੰਦਾ ਗਾਲੋਵਾਲੀਆ ਬੈਠਾ, ਤੇ ਉਹ ਗਾਰਦਾਂ ਆਪਣਾ ਮੂੰਹ ਬਦਲ ਕੇ ਰੋਡ ਬਦਲਦੀਆਂ ਸਨ। ਜਿੱਦਣ ਫੜਿਆ ਗਿਆ, ਜਲੰਧਰ ਦੇ ਲਾਗੇ ਦੀਪਾਲਪੁਰ ਪਿੰਡ ਹੈ, ਉੱਥੇ ਉਹਨੂੰ ਫੜਿਆ ਗਿਆ, ਗ੍ਰਿਫਤਾਰ ਕੀਤਾ ਗਿਆ। ਹੋਈ ਉੱਥੇ ਵੀ ਆਪਣੇ ਭਰਾਵਾਂ ਦੀ ਰਹਿਮਤ, ਕੀ ਰੋਈਏ, ਕਿਹਨੂੰ ਰੋ ਕੇ ਸੁਣਾਈਏ। ਫੜਿਆ ਗਿਆ ਤੇ ਮੁੜ ਕੇ ਉਹਦੇ ਇੰਟੈਰੋਗੇਸ਼ਨ ਕਰਨ ਵਾਲੇ ਜਿਨ੍ਹਾਂ ਨੇ ਉਹਨਾਂ ਨੂੰ ਤਸ਼ੱਦਦ ਕੀਤਾ, ਉਹਨਾਂ ਵਿੱਚੋਂ ਹੁਣ ਸਮਾਂ ਪਾ ਕੇ ਕਿਤੇ ਨਾ ਕਿਤੇ ਆਤਮਾ ਰੋਂਦੀ ਹੈ ਵੀ ਅਸੀਂ ਜ਼ੁਲਮ ਕੀਤਾ, ਅਸੀਂ ਪਾਪ ਕੀਤਾ। ਆਪਣੇ ਪਾਪ ਨੂੰ ਬਖਸ਼ਵਾਉਣ ਵਾਸਤੇ ਉਹਨਾਂ ਵਿੱਚੋਂ ਇੱਕ ਸਿਪਾਹੀ ਜਿਹੜਾ ਸੀ ਮੁੜ ਕੇ ਅਮਰਧਾਰੀ ਸਿੰਘ ਬਣਿਆ, ਚੜ੍ਹਦੀ ਕਲਾ ਵਿੱਚ ਆਇਆ, ਉਹਨੇ ਫਿਰ ਅੰਦਰ ਦੀਆਂ ਜੋ ਦਾਸਤਾਵਾਂ ਦੱਸੀਆਂ। ਕਹਿਣ ਲੱਗੇ ਜਦੋਂ ਦੀਪਾਲਪੁਰ ਪਿੰਡ 'ਚੋਂ ਫੜਿਆ, ਉੱਥੇ ਪੁੱਛਿਆ ਤੂੰ ਕੌਣ ਹੈ, ਇੱਕ ਵਾਰੀ ਯੋਧੇ ਨੇ ਆਪਣੀ ਜ਼ੁਬਾਨ ਤੋਂ ਬੋਲ ਕੇ ਦੱਸਿਆ। ਕਹਿਣ ਲੱਗੇ ਮੈਂ ਛਿੰਦਾ ਗਾਲੋਵਾਲੀਆ ਹਾਂ, ਅਤੇ ਕਹਿੰਦੇ ਉੱਥੋਂ ਹੀ ਇੰਟੈਰੋਗੇਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਂ ਸੰਖੇਪ ਜੇ ਅੱਖਰਾਂ ਵਿੱਚ ਇਹਦੀ ਸਮਾਪਤੀ ਕਰਾਂ, ਕੀ ਲੱਤਾਂ ਨਹੀਂ ਪਾੜੀਆਂ, ਕੀ ਚੱਡੇ ਨਹੀਂ ਪਾੜੇ, ਕੀ ਘੋਟਣੇ ਨਹੀਂ ਪਾਏ, ਕੀ ਉਹਨੂੰ ਬਿਜਲੀਆਂ ਨਹੀਂ ਲਾਈਆਂ, ਔਰ ਪੁਲਿਸ ਵਾਲੇ ਉਸ ਆਪਣੇ ਮੁਲਾਜ਼ਮ ਦੀ ਆਪਣੇ ਮੂੰਹ ਤੋਂ ਕਹਿਣ ਦੀ ਗੱਲ ਹੈ ਕਿ ਉਸ ਜ਼ਾਲਮ ਅਫਸਰ ਨੇ ਜਦੋਂ ਬਟਾਲੇ ਲਿਆਣ ਕੇ ਉਹਨੂੰ ਕੈਦ ਕਰ ਦਿੱਤਾ ਅਤੇ ਪੰਜ ਪੰਜ ਸੱਤ ਸੱਤ ਬੰਦਿਆਂ ਦੀਆਂ ਟੀਮਾਂ ਬਣਾ ਦਿੱਤੀਆਂ ਵੀ ਆਹ ਪੰਜ ਜਾਣਿਆਂ ਦੀ ਟੀਮ ਇੰਟੈਰੋਗੇਟ ਕਰੋ, ਜਦੋਂ ਤੁਸੀਂ ਥੱਕ ਜਾਓਗੇ ਤਾਂ ਤੁਸੀਂ ਹਟ ਜਾਓ, ਦੂਜੀ ਆ ਜੇ। ਦੋ ਦਿਨ ਜਾਂ ਚਾਰ ਦਿਨ ਉਹ ਪੁਲਿਸ ਕੰਡਸਟਰੀ ਵਿੱਚ ਰਿਹਾ, ਪਰ ਆਖਰੀ ਸਾਹ ਤੱਕ ਆਪਣੇ ਉਹਨਾਂ ਵੱਲੋਂ ਦੱਸਣ ਦੀ ਗੱਲ ਹੈ ਕਿ ਉਸ ਯੋਧੇ ਕੋਲੋਂ ਅਸੀਂ ਉਹਦਾ ਆਪਣਾ ਨਾਮ ਵੀ ਦੁਬਾਰਾ ਨਹੀਂ ਪੁੱਛ ਸਕੇ ਵੀ ਤੇਰਾ ਨਾਂ ਕੀ ਹੈ। ਅਤੇ ਆਖਰੀ ਸਾਹ ਤੱਕ ਜੇ ਸੌਖੇ ਦੇ ਅੱਖਰਾਂ 'ਚ ਆਪ ਆਣ ਕੇ ਕਹਿਣਾ ਹੋਵੇ ਨਾ ਕਿ ਉਹਦੇ ਸਰੀਰ ਨੂੰ ਪੈਰਾਂ ਤੋਂ ਲੈ ਕੇ ਸਿਰ ਤੱਕ ਟੁਕੜੇ ਕਰ ਕਰਕੇ ਸ਼ਹੀਦ ਕੀਤਾ ਗਿਆ, ਪਰ ਉਸ ਪੁਛਲੇ ਪੁਲਿਸ ਵਾਲੇ ਵੱਲੋਂ ਕਹਿਣ ਦੇ ਅੱਖਰ ਨੇ ਕਿ ਉਹਦੇ ਆਖਰੀ ਸਾਹ ਤੱਕ ਉਹਦੀ ਜ਼ਬਾਨ ਤੋਂ ਵਾਹਿਗੁਰੂ ਤੋਂ ਬਿਨਾਂ ਹੋਰ ਅੱਖਰ ਨਹੀਂ ਨਿਕਲਿਆ। ਮੈਂ ਇੱਕ ਨਹੀਂ, ਮਤਲਬ ਮੈਂ ਪਹਿਲਾਂ ਜ਼ਿਕਰ ਕਰਕੇ ਤੁਰਿਆ ਹਾਂ ਕਿ ਤੁਹਾਡੇ ਬਣਾਏ ਉਸ ਪੋਸਟਰ 'ਤੇ ਲਗਭਗ 100 ਸਿੰਘਾਂ ਦੀ ਫੋਟੋਆਂ ਲੱਗੀਆਂ ਹੋਈਆਂ ਨੇ, ਅਤੇ ਇਹ ਕੁਝ ਕੁ ਵਨਗੀ ਆਪ ਜੀ ਦੇ ਸਾਹਮਣੇ ਮੈਂ ਆਪਣੇ ਟਾਈਮ ਦੇ ਅੰਦਰ ਅੰਦਰ ਰਹਿਣਾ ਚਾਹੁੰਦਾ ਹਾਂ ਕਿ ਇਸ ਰੂਪ ਦੇ ਵਿੱਚ ਇਹ ਬੇਨਤੀ ਕੀਤੀ ਹੈ ਵੀ ਉਹ ਯੋਧੇ ਨਾਮ ਦੇ ਵੀ ਰੰਗੇ ਹੋਏ ਸਨ। ਜਿਹੜਾ ਹੁਣੇ ਭਾਈ ਸਾਹਿਬ ਭਾਈ ਵਰਿਆਮ ਸਿੰਘ ਨੇ ਸ਼ਬਦ ਪੜ੍ਹਿਆ ਨਾ ਵੀ ਜਿਹੜੇ ਆਪਾ ਸਮਰਪਿਤ ਗੁਰੂ ਨੂੰ ਕਰ ਜਾਂਦੇ ਨੇ ਉਹਨਾਂ ਨੂੰ ਦੁਨੀਆਂ 'ਤੇ ਵੀ ਮਾਣ ਮਿਲਦਾ ਹੈ, ਉਹਨਾਂ ਨੂੰ ਪਰਮਾਤਮਾ ਦੀ ਦਰਗਾਹ ਵਿੱਚ ਵੀ ਸਤਿਕਾਰ ਮਿਲਦਾ ਹੈ। ਉਹ ਰੰਗੀਆਂ ਹੋਈਆਂ ਸਨ ਜਿਹੜੇ ਨਾਮ ਦੀ ਬੰਦਗੀ ਵੀ ਸੀ, ਜਿਹੜੇ ਧਰਮ ਵਾਸਤੇ ਮਰ ਮਿਟਣ ਦਾ ਜਜ਼ਬਾ ਰੱਖਦੇ ਸਨ, ਉਹਨਾਂ ਯੋਧਿਆਂ ਨੂੰ ਪ੍ਰਣਾਮ ਕਰਨ ਵਾਸਤੇ ਗੁਰੂ ਕੀ ਸਾਧ ਸੰਗਤ ਜੀ ਆਪ ਅੱਜ ਦੇ ਇਹਨਾਂ ਸਮਾਗਮਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਅਤੇ ਵਾਰ ਵਾਰ ਇਹੋ ਬੇਨਤੀ ਕੀਤੀ ਜਾਂਦੀ ਹੈ ਕਿ ਆਪਣਿਆਂ ਯੋਧਿਆਂ ਨੂੰ ਭੁੱਲੀਏ ਨਾ, ਯੋਧਿਆਂ ਦੀਆਂ ਕੁਰਬਾਨੀਆਂ ਨੂੰ ਭੁੱਲੀਏ ਨਾ। ਜੇ ਉਹਨਾਂ ਦੀਆਂ ਕੁਰਬਾਨੀਆਂ ਨੂੰ ਅਸੀਂ ਆਪਣੇ ਆਪ ਦੇ ਵਿੱਚ ਕੋਈ ਸ਼ਰਧਾ ਦੇ ਫੁੱਲ ਭੇਟਾ ਕਰਨੇ ਨੇ, ਤਾਂ ਆਓ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੀਏ। ਹੰਨੇ ਦੀ ਬੰਨੇ ਦੀ ਪਹਾੜਾਂ ਵਾਲੇ ਰੰਨੀ ਦੀ ਦਾ ਮਾਰਗ ਛੱਡ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪੰਜ ਪਿਆਰਿਆਂ ਵੱਲੋਂ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਗੁਰੂ ਵਾਲੇ ਬਣੀਏ, ਔਰ ਇਸ ਖਾਲਸਾਈ ਸੰਘਰਸ਼ ਵਿੱਚ ਬਣਦਾ ਹੋਇਆ ਆਪਣਾ ਆਪਣਾ ਤਨ ਮਨ ਧਨ ਦਾ ਯੋਗਦਾਨ ਪਾ ਕੇ ਇਸ ਸੰਘਰਸ਼ ਦੀ ਚਿੰਗਾਰੀ ਨੂੰ, ਇਸ ਸੰਘਰਸ਼ ਦੀ ਬਲਦੀ ਹੋਈ ਜੋਤ ਨੂੰ ਜਗਦੇ ਰੱਖੀਏ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਭੁੱਲਾਂ ਗਲਤੀਆਂ ਦੀ ਖਿਮਾ ਅੱਗੇ ਵਾਸਤੇ ਸਮਾਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਸ੍ਰੀ ਅਕਾਲ। ਗੁਰੂ ਮਹਾਰਾਜ ਹੀਰ ਬੈਡ ਜੱਠੀ ਠੀ ਸਾਧ ਸੰਗਤ ਜੀ ਧੰਨਵਾਦੀਆਂ ਭਾਈ ਭਵਿੰਦਰ ਸਿੰਘ ਜੀ ਦੇ, ਜਿਨ੍ਹਾਂ ਨੇ ਅਜੋਕੇ ਸਮੇਂ ਬਾਰੇ ਆਪਾਂ ਨੂੰ ਸਿੰਘਾਂ ਸ਼ਹੀਦਾਂ ਸਿੰਘਾਂ ਦੇ ਬਾਰੇ ਜੋ ਵੀ ਆਪਣੀ ਕਥਾ ਸਰਵਣ ਕਾਈ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਸਾਡਾ ਸਾਰਿਆਂ ਦਾ ਹੀ ਫਰਜ਼ ਬਣਦਾ ਹੈ, ਆਓ ਆਪਾਂ ਉਹਨਾਂ ਸ਼ਹੀਦਾਂ ਦੇ ਪੂਰਨਿਆਂ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਅੱਜ ਦੇ ਸਮਾਗਮ ਪਰਮਜੀਤ ਸਿੰਘ ਪੰਜਬੜ ਅਤੇ ਸਮੂਹ ਸ਼ਹੀਦਾਂ ਦੀ ਯਾਦ ਵਿੱਚ ਨੇ। ਸਾਡੇ ਯੂਥ ਵੱਲੋਂ ਪਰਸੋਂ ਰੋਜ਼ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ, ਅੱਜ ਸਵੇਰੇ ਭੋਗ ਪਏ ਨੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਾਰੇ ਹੀ ਯੂਥ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ। ਕੌਮਾਂ ਉਹੀ ਜਿੰਦੀਆਂ ਰਹਿੰਦੀਆਂ ਜੋ ਸ਼ਹੀਦਾਂ ਨੂੰ ਯਾਦ ਰੱਖਦੀਆਂ ਨੇ। ਆਪਣੇ ਜੋ ਗੁਰੂ ਘਰ ਦੇ ਸਮਾਗਮ ਨੇ, 13ਵਾਂ ਸਾਲਾਨਾ ਨਗਰ ਕੀਰਤਨ ਸ਼ੋਬੇਅਰ ਵਿਖੇ ਸੈਂਟਰ ਵਿਖੇ ਹੋਣ ਜਾ ਰਿਹਾ ਆ 23 ਮਈ ਨੂੰ, ਜਿਸ ਦੇ ਸੰਬੰਧ ਵਿੱਚ ਆਪਣੇ ਕੋਲ ਗਿਆਨੀ ਰਾਮ ਸਿੰਘ ਜੀ ਮੁਖੀ ਦਮਦੀ ਟਕਸਾਲ 20 ਤਰੀਕ ਨੂੰ ਪਹੁੰਚ ਰਹੇ ਨੇ। ਉਹ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਭਰਨਗੇ। ਉਸਦੇ ਉਸੇ ਦਿਨ ਹੀ ਆਪਣੇ ਕੋਲ ਸੰਦੀਪ ਸਿੰਘ ਲਾਹਾਰਾ ਜੀ ਦਾ ਢਾਡੀ ਜਥਾ ਵੀ ਪਹੁੰਚ ਰਿਹਾ ਆ, ਉਹ ਵੀ ਆਪਣੇ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਭਰਨਗੇ। ਸਮੂਹ ਸੰਗਤ ਨੂੰ ਬੇਨਤੀ ਹੈ, ਆਪਾਂ ਘਰੋਂ ਬੈਠ ਕੇ ਯੂਟਿਊਬ 'ਤੇ ਨਾ ਦੇਖੀਏ, ਗੁਰੂ ਘਰ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ। ਬਾਕੀ ਜਿਨ੍ਹਾਂ ਮਾਤਾਵਾਂ ਬੀਬੀਆਂ ਭੈਣਾਂ ਨੇ ਫਲੋਟ ਦੀਆਂ ਸਵਾਵਾਂ ਵਿੱਚ ਹਿੱਸਾ ਪਾਉਣਾ ਉਹ ਵੀ ਪਾ ਸਕਦੇ ਨੇ। ਇੱਕ ਸੰਗਤ ਨੂੰ ਬੇਨਤੀ ਹੈ, ਕੋਈ ਵੀਰ ਜਾਂ ਭੈਣ ਕੋਈ ਮਾਤਾ ਗਰੋਸਰੀ ਲੈ ਕੇ ਆਏ ਆ, ਉਹਦੇ ਵਿੱਚ ਉਹਨਾਂ ਨੇ ਗੁਟਕਾ ਸਾਹਿਬ ਗੁਰਬਾਣੀ ਵਿੱਚ ਰੱਖ ਦਿੱਤੀ ਆ, ਉਹਨਾਂ ਨੂੰ ਬੇਨਤੀ ਹੈ ਇਸ ਤਰ੍ਹਾਂ ਆਪਾਂ ਬੇਅਦਬੀ ਨਾ ਕਰੀਏ। ਜਿਸ ਕਿਸੇ ਨੇ ਵੀ ਲੱਗਦਾ ਵੀ ਅਸੀਂ ਗੁਰੂ ਮਹਾਰਾਜ ਦੀ ਗੁਟਕਾ ਸਾਹਿਬ ਘਰ ਨਹੀਂ ਰੱਖ ਸਕਦੇ, ਮੈਨੇਜਰ ਸਾਹਿਬ ਨੂੰ ਜਾਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਜਿੰਨੇ ਵੀ ਆਪਣੇ ਹੈਗੇ ਆ ਜਥੇ ਵਾਲੇ ਹੈਗੇ ਆ, ਸਾਰੇ ਹਜੂੜੀ ਰਾਗੀ ਜਥੇ ਹੈਗੇ ਆ, ਉਹਨਾਂ ਨੂੰ ਆਪਾਂ ਅਰਪਣ ਕਰ ਦਈਏ, ਜੋ ਕਿ ਅਸੀਂ ਗੁਰੂ ਮਹਾਰਾਜ ਦੀ ਮਰਜ਼ਾ ਦਾ ਅਨੁਸਾਰ ਇਹਨਾਂ ਨੂੰ ਸੰਭਾਲ ਸਕੀਏ। ਪਲੀਜ਼ ਅੱਜ ਕਿਸੇ ਨੇ ਕੋਈ ਆਪਣੇ ਗਰੋਸੀ ਦੇ ਬੈਗ ਵਿੱਚ ਰੱਖ ਕੇ ਗੁਰੂ ਮਹਾਰਾਜ ਦਾ ਗੁਟਕਾ ਸਾਹਿਬ ਇੱਥੇ ਛੱਡ ਗਏ ਨੇ, ਉਹਨਾਂ ਨੂੰ ਬੇਨਤੀ ਆ, ਆਹ ਮੇਰੇ ਕੋਲ ਆ, ਬੇਨਤੀ ਆ ਵੀ ਇਸ ਤਰ੍ਹਾਂ ਆਪਾਂ ਅੱਗੇ ਤੋਂ ਨਾ ਕਰੀਏ, ਗੁਰਬਾਣੀ ਦਾ ਆਪਾਂ ਸਤਿਕਾਰ ਕਰੀਏ। ਹੁਣ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ 20 ਮਿੰਟ ਵਾਸਤੇ ਆਪ ਜੀ ਨੂੰ ਕਥਾ ਸਰਵਣ ਕਰਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੂਰਾ ਸੋ ਪਹਿਚਾਨੀ ਐ ਜੋ ਲਰਾ ਦੀਨ ਕਿਹੇ ਤੋ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛੱਡ ਖੇਤ। ਜਾ ਕੋ ਹਰ ਰੰਗ ਲਾਗੋ ਇਸ ਜੁਗ ਮਹਿ, ਸੋ ਕਹੀਅਤ ਹੈ ਸੂਰਾ ਆਤਮ ਜਿਣੈ ਸਗਲ ਵਸਤਾ।

ਹਰਣੀ ਪਾਵਨ ਨਾਮ ਧਿਆਵਨ ਸਹਿਜ ਸਮਾਵਨ ਸੰਗ ਰਹਾਉ ਜਨ ਕੇ ਚਰਨ ਵਸਾ ਮੇਰਾ ਹੀ ਅਰਾ ਸੰਗ ਪੁਨੀਤਾ ਦੇਹੀ ਜਨ ਕੀ ਧੂਰ ਦੇਹੋ ਕਿਰਪਾ ਨਿਧ

ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਅਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਜੁੜ ਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰੋ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਹਾਰਾਜ ਜੀ ਦੀ ਕਿਰਪਾ ਸਦਕਾ ਵਡਭਾਗੀ ਸੰਗਤਾਂ ਗੁਰੂ ਕੀ ਪਾਵਨ ਗੋਦ ਵਿੱਚ ਬੈਠ ਕੇ ਕਿਵੇਂ ਸ਼ਹੀਦਾਂ ਨੇ ਕੌਮ ਦੀ ਆਜ਼ਾਦੀ ਖਾਤਰ ਬਹੁਤ ਛੋਟੀ ਉਮਰ ਵਿੱਚ ਜਜ਼ਬੇ ਦੇ ਤਹਿਤ ਹੋ ਕੇ ਕੌਮ ਦਾ ਦੁੱਖ ਅੰਦਰ ਲੈਂਦੇ ਹੋਏ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਦਾਸਤਾਨ ਜਿਵੇਂ ਉਸਤਾਦ ਜੀ ਹੁਣਾਂ ਨੇ ਦੱਸਿਆ ਬਹੁਤ ਲੰਬੀ ਚੌੜੀ ਹੈ ਇਹਨਾਂ ਸ਼ਹੀਦਾਂ ਦੀ। ਅੱਜ ਆਪਾਂ ਉਹਨਾਂ ਮਹਾਨ ਸ਼ਹੀਦਾਂ ਦੀ ਯਾਦ ਵਿੱਚ ਹੀ ਸਾਧ ਸੰਗਤ ਜੀ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਉਪਰੰਤ ਗੁਰੂ ਦਰਬਾਰ ਵਿੱਚ ਜੁੜ ਰਹੇ ਹਾਂ। ਕਿੱਥੋਂ ਸ਼ੁਰੂ ਕਰੀਏ ਅਤੇ ਕਿੱਥੇ ਲੜੀ ਛੱਡੀਏ, ਟਾਈਮ ਵੀ ਬਹੁਤ ਥੋੜ੍ਹਾ ਹੈ। ਅੱਜ ਛੋਟਾ ਘੱਲੂਘਾਰਾ ਜਿਵੇਂ ਸਾਡੇ ਜਥੇਦਾਰ ਜੀ ਨੇ ਦੱਸਿਆ ਛੋਟਾ ਘੱਲੂਘਾਰਾ ਕਾਨੂੰ ਆਉਣ ਦੀ ਛੰਭ ਦਾ ਵੀ ਹੈ। ਗੁਰੂ ਪਿਆਰੀ ਸਾਧ ਸੰਗਤ ਜੀ ਇਹ ਛੋਟਾ ਅਤੇ ਪਹਿਲਾ ਘੱਲੂਘਾਰਾ ਸੀ ਜਿਹਦੇ ਵਿੱਚ ਕੌਮ ਦਾ ਬਹੁਤ ਵੱਡਾ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ, ਪਰ ਚੜ੍ਹਦੀ ਕਲਾ ਕਿੰਨੀ ਸੀ ਹੈਰਾਨ ਹੋ ਜਾਈਦਾ ਹੈ। 10 ਤੋਂ 11 ਹਜ਼ਾਰ ਸਿੱਖ ਸ਼ਹੀਦ ਹੋ ਜਾਂਦਾ ਹੈ। ਜਿੰਨਾ ਮਰਜ਼ੀ ਜ਼ਾਲਮ ਜ਼ੋਰ ਲਾ ਲਵੇ ਸ਼ੁਰੂ ਤੋਂ ਲੈ ਕੇ ਅੱਜ ਤੱਕ ਜਾਂ ਆਉਣ ਵਾਲੇ ਸਮੇਂ ਤੱਕ, ਜਦੋਂ ਤੱਕ ਇਹ ਧਰਤੀ ਦੀ ਹਿੱਕ 'ਤੇ ਆਜ਼ਾਦ ਖਾਲਸਾ ਰਾਜ ਦਾ ਝੰਡਾ ਨਹੀਂ ਗੱਡਿਆ ਜਾਂਦਾ, ਉਹਨਾਂ ਚਿਹਰੇ ਸ਼ਹੀਦੀਆਂ ਹੁੰਦੀਆਂ ਰਹਿਣੀਆਂ ਨੇ ਅਤੇ ਘੱਲੂਘਾਰੇ ਵਾਪਰਦੇ ਰਹਿਣੇ ਨੇ। ਪਰ ਜ਼ਾਲਮ ਲਾ ਲਵੇ ਆਪਣਾ ਜ਼ੋਰ, ਸਿੱਖ ਨਹੀਂ ਜੇ ਮੁੱਕਣੇ। ਉਹ ਵੀ ਤਾਂ ਘੱਲੂਘਾਰਾ ਹੀ ਸੀ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ, ਜਦੋਂ ਜ਼ਾਲਮਾਂ ਨੇ ਝੂਠੀਆਂ ਸਹੁੰਆਂ ਖਾ ਕੇ ਛੁਡਵਾਇਆ ਅਤੇ ਫਿਰ ਏਡਾ ਵੱਡਾ ਹੱਲਾ ਪਿੱਛੋਂ ਲੱਖਾਂ ਫੌਜਾਂ ਨੇ ਕੀਤਾ, ਪਰਿਵਾਰ ਵਿਛੜ ਗਿਆ, ਸ਼ਹੀਦ ਹੋ ਗਿਆ ਤਤ ਖਾਲਸਾ, ਸਰਸਾ ਨਦੀ ਵਿੱਚ ਰੁੜ ਗਿਆ ਸਾਡਾ ਮਾਲ, ਔਰ ਕੇਵਲ ਗਿਣਤੀ ਦੇ ਸਿੰਘ ਅਤੇ ਚਮਕੌਰ ਦੀ ਕੱਚੀ ਗੜੀ ਵਿੱਚ ਸਤਿਗੁਰੂ ਪਹੁੰਚੇ ਸਨ। ਉੱਥੇ ਵੀ ਦੁਸ਼ਮਣ ਨੇ 10 ਲੱਖ ਤਾਜ਼ਾ ਦਲ ਨੇ ਘੇਰਾ ਪਾ ਕੇ ਆ ਕੇ ਇਹ ਪੰਥ ਖਾਲਸੇ ਨੂੰ ਖਤਮ ਕਰਨ ਦੀ ਹੀ ਧਾਰੀ ਸੀ। ਉਹ ਪਹਿਲਾ ਘੱਲੂਘਾਰਾ ਸੀ, ਮਾਫ ਕਰਨਾ, ਮੈਂ ਇਹਨੂੰ ਪਹਿਲਾਂ ਕਹਿ ਦਿੱਤਾ। ਜਦੋਂ ਉਸ ਏਡੇ ਵੱਡੇ ਘੱਲੂਘਾਰੇ ਤੋਂ ਸਾਹਿਬਜ਼ਾਦਿਆਂ ਦੀ ਸ਼ਹੀਦੀ ਵਿੱਚੋਂ ਉਹ ਬਲ ਮਿਲਿਆ ਕੌਮ ਨੂੰ, ਉਹ ਪੰਥ ਨੂੰ ਜ਼ੋਰ ਮਿਲਿਆ, ਉਸ ਤੋਂ ਬਾਅਦ ਅੱਜ ਤੱਕ ਵੱਡੇ 3 ਘੱਲੂਘਾਰੇ ਵਾਪਰੇ ਨੇ, ਪਰ ਕੌਮ ਨੇ ਕਦੇ ਹਾਰ ਨਹੀਂ ਮੰਨੀ। ਗੁਰੂ ਪਿਆਰੀ ਸਾਧ ਸੰਗਤ ਜੀ ਉਹ 'ਚੋਂ ਬਲ ਲੈ ਕੇ ਛੋਟਾ ਘੱਲੂਘਾਰਾ ਹੁੰਦਾ ਹੈ। ਸਿੱਖ ਕੇਵਲ ਰੋੜੀ ਸਾਹਿਬ ਕਈ ਦਿਨਾਂ ਦੇ ਭੁੱਖੇ ਪ੍ਰਸ਼ਾਦਾ ਛੱਕ ਕੇ ਬਣਾ ਕੇ ਲੰਗਰ ਆਪਣਾ ਜਥੇਦਾਰ ਕੌਮ ਦੇ ਮਿਸਲਾਂ ਦੇ ਸਰਦਾਰ ਚੜ ਸਿੰਘ ਵਰਗੇ, ਜੱਸਾ ਸਿੰਘ ਆਲੂਵਾਲੀਆ, ਨਵਾਬ ਕਪੂਰ ਸਿੰਘ ਜੀ ਆਦਿਕ, ਭਾਈ ਨਿਬਾਹੂ ਸਿੰਘ ਜੀ ਰੰਗਰੇਟਾ, ਉਹ ਗਏ ਭੁੱਖਣ ਭਾਣੇ ਵੀ 2 ਦਿਨ ਇੱਥੇ ਕੱਟ ਕੇ ਰੋੜੀ ਸਾਹਿਬ ਏਮਨਾਬਾਦ ਦੋ ਬਾਰ ਅਤੇ ਆਪਾਂ ਲੰਗਰ ਛੱਕ ਕੇ ਅੱਗੇ ਚਲੇ ਜਾਵਾਂ। ਪਰ ਇੱਥੋਂ ਦਾ ਨਵਾਬ ਸੀ ਜਸਪਤ ਰਾਏ, ਇਹਦਾ ਭਰਾ ਜਿਹੜਾ ਲਖਪਤ ਰਾਏ ਬਣਿਆ ਹੈ ਲਾਹੌਰ ਦਾ ਮੁੱਖ ਦੀਵਾਨ ਯਹੀਆ ਖਾਨ ਦਾ, ਅਤੇ ਉਹਨੂੰ ਬੜਾ ਹੰਕਾਰ ਚੜਿਆ ਹੋਇਆ ਵਾ। ਇਹ ਖੱਤਰੀ ਸੀ, ਦੋਵੇਂ ਹਿੰਦੂ ਸਨ,
ਔਰ ਇੱਧਰ ਜਸਪਤ ਰਾਏ ਨੂੰ ਪਤਾ ਲੱਗਾ ਅਤੇ ਉਹਨੇ ਬੜਾ ਹੰਕਾਰ ਕੀਤਾ ਵਾ, ਇੰਨਾ ਸਮਾਂ ਨਹੀਂ ਜਿਹੜੇ ਉਹਨੇ ਕਬੋਲ ਬੋਲੇ ਸਨ। ਸਿੱਖਾਂ ਕਿਹਾ ਵੇਖ ਤੇਰੇ ਨਾਲ ਸਾਡਾ ਕੋਈ ਵੈਰ ਨਹੀਂ, ਸਾਡਾ ਤੁਰਕਾਂ ਨਾਲ ਆ, ਜੋ ਵੀ ਗੱਲ ਹੈ ਅਸੀਂ ਲੰਗਰ ਛੱਕ ਕੇ ਉੱਠ ਜਾਣਾ। ਉਹਨੇ ਕਿਹਾ ਮੇਰੇ ਹੁੰਦਿਆਂ ਮੇਰੇ ਇਲਾਕੇ ਵਿੱਚ ਅੱਗੋਂ ਆਕੜਿਆ ਬਹੁਤ ਜ਼ਿਆਦਾ ਅਤੇ ਫੌਜਾਂ ਲੈ ਕੇ ਹਾਥੀ ਦੀ ਅੰਬਾਰੀ ਵਿੱਚ ਬਹਿ ਕੇ ਆ ਕੇ ਉਹਨੇ ਹੱਲਾ ਕਰ ਦਿੱਤਾ ਏਮਨਾਬਾਦ। ਫਿਰ ਸਿੱਖਾਂ ਆਪਣਾ ਜ਼ੋਰ ਵਿਖਾਇਆ, ਉਹਨੂੰ ਭੁਲੇਖਾ ਪੈ ਗਿਆ ਸੀ, ਕਮਜ਼ੋਰ ਨੇ ਸਿੱਖ, ਭੁਲੇਖਾ ਪੈ ਗਿਆ ਸੀ। ਰੰਗਰੇਟੇ ਸਿੱਖ ਭਾਈ ਨਿਬਾਹੂ ਸਿੰਘ ਨੇ ਉਹਦੇ ਹਾਥੀ ਦੀ ਪੂਛ ਫੜ ਕੇ ਉੱਪਰ ਚੜ੍ਹ ਕੇ ਆਪਣੀ ਪਾਈ ਹੋਈ ਸ੍ਰੀ ਸਾਹਿਬ ਦੇ ਨਾਲ ਉਹਦਾ ਸਿਰ ਵੱਢ ਕੇ ਅਤੇ ਆਪ ਹੱਥਾਂ ਵਿੱਚ ਲੈ ਕੇ ਵਾਪਸ ਆ ਗਿਆ ਸੀ। ਇਹ ਜੰਗ ਖਾਲਸੇ ਨੇ ਜਿੱਤ ਲਿਆ। ਉਹਦੇ ਤੋਂ ਕੋਲੇ ਹੋਇਆ ਸਿਰ ਵੀ ਪੰਥ ਨੇ ਕੋਲ ਰੱਖ ਲਿਆ। ਬਗੂਲਾ ਹੋਇਆ ਉਹਦਾ ਭਰਾ ਜਿਹੜਾ ਸੀ ਲਖਪਤ ਰਾਏ, ਲਾਹੌਰ ਦਾ ਦੀਵਾਨ, ਉਹਨੇ ਫਿਰ ਗੁੱਸਾ ਖਾਧਾ, ਮੇਰੇ ਭਰਾ ਦਾ ਕਤਲ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਫਿਰ 500 ਰੁਪਈਆ ਲੈ ਕੇ ਪੰਥ ਨੇ ਜਦੋਂ ਸੰਸਕਾਰ ਨਹੀਂ ਕਰਦਾ ਸੀ ਪੰਡਿਤ, ਅਤੇ ਇਹ ਸਿਰ ਵੀ ਦੇ ਦਿੱਤਾ ਸੀ ਜ਼ਾਲਮ ਦਾ। ਇਹਨੇ ਫਿਰ ਤਹੱਈਆ ਕੀਤਾ ਸੀ ਅਤੇ ਇਹਨੇ ਕਿਹਾ ਸੀ ਮੈਂ ਸਿੱਖਾਂ ਨੂੰ ਮੁਕਾ ਕੇ ਰਵਾਂਗਾ। ਉਨ੍ਹਾਂ ਚਿਰ ਪੱਗ ਲਾ ਕੇ ਲਾਹੌਰ ਦੇ ਦਰਬਾਰ ਵਿੱਚ ਇਹਨੇ ਸੁੱਟੀ ਸੀ ਸਿਰ ਤੋਂ ਲਖਪਤ ਰਾਏ ਨੇ, ਵੀ ਮੈਂ ਪਗੜੀ ਸਿਰ 'ਤੇ ਨਹੀਂ ਰੱਖਾਂਗਾ ਜਿੰਨਾ ਚਿਰ ਸਿੱਖਾਂ ਨੂੰ ਮੁਕਾ ਨਹੀਂ ਸਕਾਂਗਾ। ਅਤੇ ਜਹੀਆ ਖਾਨ ਨੇ ਕਿਹਾ ਸੀ ਜੇ ਬਹੁਤ ਅੱਛਾ ਹੈ। ਉਸ ਵੇਲੇ ਉਹਨੇ ਵੀ ਫਿਰ ਪੂਰਾ ਉਤਸ਼ਾਹ ਦਿੱਤਾ, ਸਿੱਖਾਂ ਦੇ ਮਗਰ ਲੱਗ ਪਿਆ। ਅਤੇ ਸਿੱਖਾਂ ਨੇ ਅਚਾਨਕ ਹਮਲੇ ਹੁੰਦੇ ਅੰਮ੍ਰਿਤਸਰ ਵੀ ਛੱਡਣਾ ਪਿਆ। ਸਾਰੇ ਜਥੇਦਾਰ ਆਪਣਾ ਟੱਬਰ ਜੋ ਪਰਿਵਾਰ ਸੀ ਲੈ ਕੇ ਕਾਨੂੰ ਆਉਣ ਦੀ ਸ਼ਮ, ਜੋ ਵੱਡਾ ਸੋ ਲੰਬਾ ਚੌੜਾ ਜੰਗਲ ਸੀ, ਇੱਕ ਬੰਨੇ ਰਾਵੀ ਦਾ ਪਾਣੀ ਦੀ ਲੋੜ ਹੁੰਦੀ ਹੈ ਰਹਿਣ, ਉੱਥੋਂ ਲੋੜ ਪੂਰੀ ਹੋਣੀ ਸੀ ਅਤੇ ਉੱਧਰ ਨੂੰ ਚਾਲੇ ਪਾਏ ਸੀ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਫੌਜਾਂ ਇਕੱਠੀਆਂ ਕਰਦਾ ਹੋਇਆ ਆਪਣੀ ਤਾਕਤ ਲੈ ਕੇ ਤੋਪਖਾਨਾ ਜਿੰਨਾ ਸੀ ਲਾਹੌਰ ਦਰਬਾਰ ਕੋਲ ਸਭ ਉਹਨੇ ਧੱਸ ਦਿੱਤਾ। ਅਖੀਰ ਕਈ ਮਹੀਨਿਆਂ ਬਾਅਦ, 2-3 ਮਹੀਨਿਆਂ ਦੀ ਇਹ ਮਗਰ ਲੱਗਾ ਸੀ, 3 ਮਹੀਨਿਆਂ ਤੋਂ ਕਾਨੂੰ ਆਉਣ ਦੀ ਸ਼ੰਭ ਨੂੰ ਜਾ ਘੇਰਾ ਪਾਇਆ ਸਿੱਖਾਂ ਨੂੰ। ਇੱਕ ਬੰਨੇ ਹੁਣ ਸਿੱਖ ਹਾਰੇ ਨਹੀਂ, ਪਰ ਸਮਾਂ ਬੜਾ ਪਿਆ ਘੱਲੂ ਕਰ, 100 ਮਲੀਆ ਮੇਟ ਕਰ ਦੇਣਾ, ਜਿਹਨੂੰ ਆਪਾਂ ਕਹਿ ਦਈਏ ਸ਼ਰਬ ਵਿਨਾਸ਼, ਮਲੀਆ ਮੇਟ ਕਰ ਦਿਓ। ਹੁਣ ਵੀ ਕਹਿੰਦੇ ਸੀ ਦਰੜ ਦਿਆਂਗੇ ਦਲ ਦਿਆਂਗੇ, ਇਹ ਵੀ ਉਹੀ ਕਹਿੰਦੇ ਸੀ ਜਿਹਨਾਂ ਤੀਜਾ ਘੱਲੂ ਘਰ ਕੀਤਾ ਵਾ ਸਾਡੇ। ਔਰ ਮਲੀਆ ਮੇਟ ਘੱਲੂ ਘਰ ਇਹਦਾ ਭਾਵ, ਇੱਕ ਬੰਨੇ ਰਾਵੀ ਦਰਿਆ ਸੱਜੇ ਪਾਸੇ ਅਤੇ ਬਰਫ ਖੁਰ ਕੇ ਅੱਜ ਕੱਲ੍ਹ ਦੇ ਦਿਨ ਸੀ, ਉਹ ਵੀ ਠਾਠਾਂ ਮਾਰ ਰਿਹਾ ਸੀ, ਭਰ ਕੇ ਵਗ ਰਿਹਾ ਸੀ। ਔਰ ਸੋ ਚੜ੍ਹਦੇ ਵਾਲੇ ਪਾਸੇ ਕੁਝ ਮੈਦਾਨ ਸੀ ਅਤੇ ਉੱਧਰੋਂ ਵੀ ਫੌਜਾਂ ਸਨ, ਪਿੱਛੋਂ ਵੀ ਫੌਜਾਂ ਲੱਗੀਆਂ ਹੋਈਆਂ ਸੀ, ਅੱਗੇ ਪਹਾੜ ਸੀ, ਬਸੌਲੀ ਗਾਂ ਪਹਾੜਾਂ ਵਿੱਚ ਪੈਂਦੀ। ਖਾਲਸਾ ਪੰਥ ਨੇ ਸੋਚਿਆ ਸੀ ਵੀ ਦਰਿਆ ਪਾਰ ਕਰਕੇ ਗਾਂ ਲੰਘ ਜਾਵਾਂਗੇ, ਉੱਧਰ ਹਿੰਦੂ ਆਬਾਦੀ ਹੈ ਅਤੇ ਉਹ ਰਿਹਾਇਸ਼ ਦੇਵੇਗੀ, ਸਾਹ ਆ ਜਾਵੇ ਔਖੇ ਵੇਲੇ। ਪਰ ਉਹਨਾਂ ਨੂੰ ਵੀ ਇਹਨਾਂ ਸੁਚੇਤ ਕਰ ਦਿੱਤਾ ਵੀ ਸਿੱਖਾਂ ਨੂੰ ਕਿਸੇ ਨੇ ਘਰੇ ਪਨਾਹ ਨਹੀਂ ਦੇਣੀ, ਸਗੋਂ ਇਹਨਾਂ ਨੂੰ ਮਾਰਨਾ ਵਾ। ਉਹਨਾਂ ਵੀ ਅੱਗੋਂ ਪੱਥਰ ਅਤੇ ਗੋਲੀਆਂ ਦੀ ਵਿਛਾੜ ਕੀਤੀ ਸੀ ਮੂਹਰਲੇ ਪਾਸਿਓਂ, ਇੱਕ ਤਾਂ ਪਹਾੜ ਚੜ੍ਹ ਕੇ ਦਰਿਆ ਠਾਠਾਂ ਮਾਰਦਾ ਪਾਰ ਕਰਨਾ, ਇੱਕ ਪਹਾੜ ਟੀਸੀ 'ਤੇ ਚੜ੍ਹਾਏ ਥੱਕੇ ਟੁੱਟੇ ਹੋਏ ਘੋੜੇ ਚੜ੍ਹਾਉਣੇ, ਬਚ ਕੁਚ ਕੇ ਉਹ ਵੀ ਦਰਿਆ ਪਾਰ ਕਰ, ਫਿਰ ਪੱਥਰ ਅਤੇ ਗੋਲੀਆਂ ਦੀ ਵਰਖਾ ਅੱਗੋਂਦੀ ਸੀ। ਇਹ ਤਾਂ ਘੱਲੂ ਘਰ ਆਇਆ ਚਾਰ ਛਪੇਰੇ, ਜਿੱਥੇ ਜੰਗਲ ਸੀ ਪਿਛਲੇ ਬੰਨੇ ਉਹਨੂੰ ਅੱਗ ਲਾ ਦਿੱਤੀ ਗਈ ਅਖੀਰ ਦੁਸ਼ਮਣ ਵੱਲੋਂ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਭਾਵੇਂ ਡੱਲੇ ਵਾਲੀਏ ਸਰਦਾਰਾਂ ਗੁਰਦਿਆਲ ਸਿੰਘ ਹਰਦਿਆਲ ਸਿੰਘ ਦੋਵਾਂ ਭਰਾਵਾਂ ਕਿਹਾ ਪਹਿਲਾਂ ਅਸੀਂ ਆਪਣੇ ਘੋੜੇ ਠੇਲਦੇ ਵੀ ਇਹਨੇ ਕਿੰਨਾ ਕੁ ਪਾਣੀ, ਉਹ ਦੋਵੇਂ ਰੁੜ ਗਏ, ਉਹ ਨਹੀਂ ਲੱਭੇ। ਫਿਰ ਕਿਸੇ ਜਥੇਦਾਰ ਨੇ ਹੀਆ ਨਹੀਂ ਕੀਤਾ, ਉਹਨਾਂ ਕਿਹਾ ਡੁੱਬ ਕੇ ਮਰਨ ਨਾਲੋਂ ਇਸ ਤਰ੍ਹਾਂ ਮੂਹਰਿਓਂ ਵੀ। ਫਿਰ ਸਾਹਮਣੇ ਜੂਝ ਕੇ ਸ਼ਹੀਦ ਹੋਈ ਹੈ, ਗੁਰੂ ਜੀ ਨੇ ਕਿਹਾ ਲੱਖ ਵਰਗਾ ਵਾ ਜਿਹੜਾ ਸਾਹਮਣੇ ਜੂਝ ਕੇ ਸ਼ਹੀਦ ਹੁੰਦਾ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਸੋ ਨਿਸ਼ਾਨ ਸਾਹਿਬ ਕੋਲ ਜਿਹੜੀਆਂ ਗੱਡੀਆਂ ਖੜੀਆਂ ਹਨ, ਉਹ ਸਾਧ ਸੰਗਤ ਜੀ ਉੱਥੋਂ ਮੂਵ ਕਰ ਲਓ, ਬਦਲ ਲਓ ਨਿਸ਼ਾਨ ਸਾਹਿਬ ਕੋਲ, ਬੇਨਤੀ ਹੈ ਸੰਗਤ ਨੂੰ ਜੀ ਦੀਆਂ ਵੀ ਗੱਡੀਆਂ ਹਨ। ਔਰ ਗੁਰੂ ਪਿਆਰੀ ਸਾਧ ਸੰਗਤ ਜੀ ਉਸ ਵੇਲੇ ਖਾਲਸੇ ਨੇ ਮੁੜੇ ਨੇ ਪਿੱਛੇ, ਸਰਦਾਰ ਸੁੱਖਾ ਸਿੰਘ ਜੀ ਮਾੜੀ ਕੰਬੋ ਕੇ, ਬੜੇ ਦਲੇਰ ਸੀ ਸਾਹਮਣੇ ਹੋ ਕੇ ਲੜਨ, ਪਿੰਜ 'ਤੇ ਪੁੰਜ 'ਤੇ ਸਾਰੇ ਹੀ ਘੱਟ ਨਹੀਂ ਸੀ, ਇਹ ਮੂਹਰੇ ਹੋਏ ਨੇ।
ਸਰਦਾਰ ਚੜ੍ਹ ਸਿੰਘ ਆਲੂ ਵਾਲੀ ਆ ਜੱਸਾ ਸਿੰਘ ਸੋ ਨਵਾਬ ਕਪੂਰ ਸਿੰਘ ਜੀ ਸਾਰੇ ਜਰਨੈਲ ਲੜ ਰਹੇ ਨੇ ਪਿੱਛੇ ਮੈਂ ਕਿਹਾ ਸਿੱਧਾ ਉਹਨਾਂ ਵਿੱਚ ਵੱਜੀ ਹੋਰ ਕੋਈ ਇਲਾਜ ਔਰ ਇਹਨਾਂ ਲੜਾਈ ਕੀਤੀ ਬਹੁਤ ਨੇੜੇ ਸੀ ਇਹ ਜਾਲਮ ਲਖਪਤ ਰਾਏ ਇਹਨੂੰ ਸੁੱਖਾ ਸਿੰਘ ਮਾਰ ਦਿੰਦਾ ਨਾਸ ਕਰ ਦਿੰਦਾ ਜਾਲਮ ਨੂੰ ਲੇਕਿਨ ਉਦੋਂ ਪਹਿਲਾਂ ਤੋਪ ਦਾ ਗੋਲਾ ਆ ਕੇ ਇਹਨਾਂ ਦੇ ਘੋੜੇ 'ਤੇ ਵੱਜਿਆ ਵਾ ਇਹਨਾਂ ਦੀ ਲੱਤ ਜਿਹੜੀ ਸਖਤ ਜ਼ਖਮੀ ਹੋ ਗਈ ਸੀ ਮੁੜ ਕੇ ਲੱਕੜ ਦੀ ਲਾ ਕੇ ਲੜਦੇ ਰਹੇ ਪਰ ਉਸ ਵੇਲੇ ਇਹਨਾਂ ਤੋਂ ਉਹਦੇ ਲਾਗੇ ਨਹੀਂ ਜਾਇਆ ਗਿਆ ਇਹ ਕਾਰਨ ਕਰਕੇ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀਏ ਦੇ ਵੀ ਸੋ ਸਾਧ ਸੰਗ ਹੈ ਜੀ ਜ਼ਖਮ ਲੱਗਾ ਸੀ ਉਹ ਵੀ ਜ਼ਖਮੀ ਹੋਏ ਸੀ ਉਹਨਾਂ ਦੀ ਲੱਤ ਵੀ ਇੱਕ ਸਖਤ ਜ਼ਖਮੀ ਹੋ ਗਈ ਸੀ ਪਰ ਉਹਨਾਂ ਨੇ ਹੰਨੇ ਨਾਲ ਹੀ ਬੰਨ ਲਈ ਘੋੜੇ ਦੇ ਅਤੇ ਇਹ ਸੋ ਜਨਾਇਆ ਵੀ ਨਹੀਂ ਇੰਨਾ ਜੰਗ ਕੀਤਾ ਉਸ ਤੋਂ ਬਾਅਦ ਵੀ ਮੇਰੀ ਲੱਤ ਜਿਹੜੀ ਉਹ ਬਹੁਤ ਸਖਤ ਜ਼ਖਮੀ ਖੂਨ ਵਹਿ ਰਿਹਾ ਨਵਾਬ ਕਪੂਰ ਸਿੰਘ 'ਤੇ ਵੀ ਸਿੱਧਾ ਹਮਲਾ ਹੋਇਆ ਸੀ ਉਹ ਵੀ ਵਾਲ ਵਾਲ ਬਚ ਗਏ ਸੀ ਬੜੀ ਭਿਆਨਕ ਲੜਾਈ ਸੀ ਇਹ ਕਿਉਂਕਿ ਦੁਸ਼ਮਣ ਕੋਲ ਸਿੱਖਾਂ ਕੋਲ ਥੱਕੇ ਟੁੱਟੇ ਕਈ ਮਹੀਨਿਆਂ ਤੋਂ ਹਥਿਆਰ ਖੁੰਡੇ ਹੋ ਚੁੱਕੇ ਸੀ ਅਤੇ ਗੋਲੀਆਂ ਬਰੂਦ ਮੁੱਕ ਚੁੱਕਾ ਸੀ ਇਸ ਪੱਖੋਂ ਵੀ ਮਾਰ ਪੈ ਰਹੀ ਸੀ ਭਾਲੇ ਕੇਵਲ ਕੋਲੇ ਸਨ ਬਰਛੇ ਉਹ ਵੀ ਦੁਸ਼ਮਣ ਦੇ ਵੱਜ ਵੱਜ ਕੇ ਉਹ ਵੀ ਖੁੰਡੇ ਹੋ ਗਏ ਸੀ ਔਰ ਇਸ ਕਰਕੇ ਅੱਗੋਂ ਤੋਪਾਂ ਦੇ ਗੋਲੇ ਮੀਂਹ ਵਾਂਗ ਡਿੱਗ ਰਹੇ ਸਨ ਫਿਰ ਇਹਨਾਂ ਸਰਦਾਰਾਂ ਸੋਚਿਆ ਵੀ ਹੁਣ ਟਲ ਜਾਣਾ ਹੀ ਠੀਕ ਆ ਫਿਰ ਸਹੀ ਕਿਤੇ ਮਹਾਰਾਜ ਨੂੰ ਭਾਇਆ ਇਹ ਭਿਆਨਕ ਜੰਗ ਵਿੱਚੋਂ ਚੀਰਦੇ ਹੋਏ ਸਿੱਖ ਜਿਹੜੇ ਸਰਦਾਰ ਸੀ ਇੱਕ ਬੰਨਿਓਂ ਫੌਜ ਨੂੰ ਨਿਕਲ ਗਏ ਸਨ ਪਰ ਬਿਆਸ ਤੱਕ ਪਹੁੰਚਣਾ ਬਹੁਤ ਔਖਾ ਸੀ ਗਾਂ ਤੱਤੀ ਰੇਤ ਤੱਤੀ ਹੋਈ ਸੀ ਰੇ ਅੱਜ ਕੱਲ੍ਹ ਦੀ ਗਰਮੀ ਤੁਰਨਾ ਔਖਾ ਸੀ ਦਸਤਾਰਾਂ ਦੇ ਨਾਲੋਂ ਵੀ ਕੱਪੜੇ ਲਾ ਕੇ ਪੈਰਾਂ 'ਤੇ ਬੰਨੇ ਗਏ ਇੰਨੇ ਪੈਰ ਮੱਚ ਰਹੇ ਸਨ ਔਰ ਭੁੱਖਣ ਭਾਣੀ ਕੌਮ ਕਈ ਦਿਨਾਂ ਦੀ ਪਰ ਜਕਾਰੇ ਛੱਡ ਰਹੀ ਸੀ ਹੌਂਸਲਾ ਨਹੀਂ ਛੱਡਿਆ ਔਰ ਉਸ ਵੇਲੇ ਗੁਰੂ ਪਿਆਰੀ ਸਾਧ ਸੰਗਤ ਜੀ ਸਿੱਖਾਂ ਨੇ ਕਿਹਾ ਪ੍ਰਸ਼ਾਦਾ ਛਕ ਲਈਏ ਭੁੱਖੇ ਹਾਂ ਬਹੁਤ ਨਿਕਲ ਤੇ ਆਏ ਗੁਰੂ ਦੀ ਕਿਰਪਾ ਨਾਲ ਚੜ੍ਹਦੀ ਕਲਾ ਬਚ ਗਏ ਹਾਂ ਕੁਝ 11,000 ਦੇ ਕਰੀਬ ਸਿੱਖ ਸ਼ਹੀਦ ਹੋ ਗਿਆ ਕੁਝ ਗੱਡੇ ਲੱਦ ਕੇ ਭਰ ਕੇ ਇਹ ਲਖਪਤ ਰਾਏ ਵਾਪਸ ਲਾਹੌਰ ਨੂੰ ਸਿਰਾਂ ਦੇ ਲੈ ਕੇ ਗਿਆ ਕੁਝ ਸਿੱਖਾਂ ਨੂੰ ਫੜ ਕੇ ਲੈ ਕੇ ਗਿਆ ਲਾਹੌਰ ਜਾ ਕੇ ਸ਼ਹੀਦ ਕੀਤੇ ਔਰ ਸਿੱਖ ਗਏ ਫਿਰ ਵੇਖਿਆ ਫਿਰ ਕਿਹਾ ਇੰਨੀ ਤੱਤੀ ਰੇਤ ਉਹਤੇ ਹੀ ਢਾਲਾਂ ਰੱਖ ਕੇ ਪ੍ਰਸ਼ਾਦੇ ਪਕਾਏ ਸੀ ਤੱਤੀ ਰੇਤ ਦੇ ਉੱਪਰ ਮੰਨੋ ਜਿਵੇਂ ਤਵੀ ਵਿਛੀ ਹੋਵੇ ਤੱਤੀ ਇਤਿਹਾਸਕਾਰ ਲਿਖਦੇ ਨੇ ਇੰਨੀ ਤੱਤੀ ਰੇਤ ਸੀ ਵਿਛੀ ਹੋਈ ਹੈ ਪ੍ਰਸ਼ਾਦੇ ਛਕੇ ਪੰਥ ਖਾਲਸ ਪਰ ਜਕਾਰੇ ਛੱਡੇ ਹਾਰ ਨਹੀਂ ਮੰਨੀ ਔਰ ਸਮੇਂ ਨੂੰ ਨਜਾਕਤ ਨੂੰ ਵੇਖਦੇ ਹੋਏ ਮਾਲ ਵਿੱਚ ਜਾ ਉਤਰੇ ਬਾਬਾ ਦੀਪ ਸਿੰਘ ਜੀ ਵਰਗੇ ਨਵਾਬ ਕਪੂਰ ਸਿੰਘ ਜੀ ਦਮਦਮਾ ਸਾਹਿਬ ਸਰਦਾਰ ਜੱਸਾ ਸਿੰਘ ਜੀ ਆਲੂ ਵਾਲੀ ਆ ਸਾਡੇ ਕੋਟਕਪੂਰੇ ਇੱਧਰ ਬਰਾੜਾਂ ਦੇ ਇਲਾਕੇ ਵਿੱਚ ਵੱਖੋ ਵੱਖਰੀ ਸ਼ਰਨ ਲਈ ਉੱਥੇ ਜ਼ਖਮ ਠੀਕ ਕੀਤੇ ਮਲਵਾਈ ਸਿੱਖਾਂ ਨੇ ਥਾਂ ਸੇਵਾ ਕਰ ਇਹ ਪਹਿਲਾ ਘੱਲੂਘਾਰਾ ਸੀ ਦੂਜਾ ਵੱਡਾ ਘੱਲੂਘਾਰਾ 1762 ਇਹ 46 ਸੰਨ 1746 ਦੂਜਾ 62 ਤੀਜਾ ਜੂਨ 1984 ਜਿਨ੍ਹਾਂ ਸ਼ਹੀਦਾਂ ਨੂੰ ਅੱਜ ਅਸੀਂ ਯਾਦ ਕਰ ਰਹੇ ਬਹੁਤ ਵੱਡੀ ਦਾਸਤਾਨ ਹੈ ਔਰ ਉਹਨਾਂ ਮਰਜ਼ੀ ਬੜਿਆਂ ਯੋਧਿਆਂ ਨੇ ਜਿਨ੍ਹਾਂ ਨੂੰ ਭੇਜਿਆ ਹੀ ਮਹਾਰਾਜ ਜੀ ਆਰੰਭ ਤਾਂ ਹੀ ਹੋਇਆ ਸੀ ਇਹ ਕੌਮ ਦਾ ਆਗੂ ਕਿਹੋ ਜਿਹਾ ਹੋਣਾ ਚਾਹੀਦਾ ਹੈ ਕਿਉਂ ਇੰਨੀ ਚੜ੍ਹਦੀ ਕਲਾ ਹੋਈ ਸੀ ਅੱਜ ਕੌਮ ਕੋਲ ਆਗੂ ਨਹੀਂ ਹੈ ਇਹ ਵੀ ਮੈਂ ਬੇਨਤੀ ਕਰਦੀ ਕੌਮ ਦਾ ਇਹਦਾ ਆਗੂ ਹੋਵੇ ਸਿਰ ਲੱਥ ਯੋਧਾ ਜਿਹੜਾ ਸਿਰ ਦੀ ਪਰਵਾਹ ਨਾ ਕਰੇ ਮਾਇਆ 'ਤੇ ਇੱਕ ਪਾਸੇ ਰੱਖ ਦਿਓ ਦੁਨੀਆਂ ਦੀ ਦੌਲਤ ਜਿਹਦੇ ਕਰਕੇ ਖਰੀਦਿਆ ਜਾਂਦਾ ਵੱਡੇ ਤੋਂ ਵੱਡਾ ਇਨਸਾਨ ਕੌਮਾਂ ਨਾਲ ਧੋਖੇ ਹੋ ਜਾਂਦੇ ਨੇ ਏਡੇ ਵੱਡੇ ਵੱਡੇ ਸੰਘਰਸ਼ ਜਿਹੜੇ ਸੀ ਉਹ ਫੇਲ ਹੋ ਜਾਂਦੇ ਨੇ ਗਦਾਰਾਂ ਦੀ ਬਦੌਲਤ ਉਹ ਤਾਂ ਇੱਕ ਬੰਨੇ ਛੱਡੋ ਮਾਇਆ ਚੰਦਰੀ ਇਹ ਕੌਮ ਜਿਹੜੀ ਖੰਡੇ ਦੀ ਧਾਰ ਵਿੱਚੋਂ ਪੰਜ ਸਿਰ ਲੈ ਕੇ ਸਾਜੀ ਹੈ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਦਸ਼ਮੇਸ਼ ਜੀ ਨੇ ਇਹਦਾ ਆਗੂ ਵੀ ਸਿਰ ਲੱਥ ਜੋਦਾ ਹੋਣਾ ਚਾਹੀਦਾ ਜਿਹਦਾ ਜਿਹੜਾ ਸਿਰ ਤੱਕ ਦੀ ਪਰਵਾਹ ਨਾ ਕਰੇ ਕੌਮ ਨੂੰ ਸਮਰਪਿਤ ਕਰਕੇ ਚੱਲੇ ਉਦੋਂ ਹੀ ਜਦੋਂ ਇਹੋ ਜਿਹੇ ਆਗੂ ਮਿਲੇ ਨੇ ਉਦੋਂ ਹੀ ਇਹ ਕੌਮ ਬੁਲੰਦੀਆਂ ਨੂੰ ਛੋਈ ਹੈ ਉਹੀ ਸੀ ਭਾਵੇਂ ਅੱਜ ਫਰਕਾਂ ਪਾਈ ਜਾਂਦੇ ਨੇ ਸਾਡੇ ਹੀ ਪਰ ਜਨਮ ਵੀ ਉਹਨਾਂ ਦਿਨਾਂ ਵਿੱਚ ਹੋਇਆ ਹੈ ਅਸਲ ਇਹ ਮਹਾਨ ਮਰਦ ਮੁਜਾਹਿਦ
ਅਮਰ ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਦਾ ਨਾਨਕੇ ਨਗਰ ਵਿੱਚ ਜਨਮ ਹੋਇਆ ਹੈ। ਸੱਚ ਬੋਲੂ ਮੈਂ ਮਹਾਰਾਜ ਦੀ ਹਜ਼ੂਰੀ ਵਿੱਚ, ਮੇਰੇ ਵੀ ਨਾਨਕੇ ਉੱਥੇ ਨੇ, ਗਵਾਂਢ ਸਕੇ ਨੇ। ਔਰ ਗੁਰੂ ਪਿਆਰੀ ਸਾਧ ਸੰਗਤ ਜੀ, ਜਦੋਂ ਮੀਟਿੰਗਾਂ ਹੋ ਰਹੀਆਂ ਨੇ ਲੰਡਨ ਦੀ ਧਰਤੀ 'ਤੇ, ਜਦੋਂ ਧੋਖਾ ਹੋ ਰਿਹਾ ਹੈ, ਦੋਵੇਂ ਕੌਮਾਂ ਨੇ ਮਿਥਿਆ ਹੋਇਆ ਸੀ ਪੰਜਾਬ ਨੂੰ ਕਿਵੇਂ ਵੰਡਣਾ ਹੈ। ਮਾਰਸ਼ਲ ਕੌਮ ਹੈ, ਜੇ ਰਾਜ ਲੈ ਗਈ ਸਾਡਾ ਖੋਣਗੇ। ਅੱਜ ਅਸੀਂ ਫਿਰ ਭਰੋਸਾ ਕਰ ਲਿਆ, ਉੱਥੇ ਬੈਠੇ ਰਹੇ ਸਾਡੇ ਆਗੂ ਜਿਨ੍ਹਾਂ ਦੀ ਯਾਦ ਮਨਾ ਰਹੇ ਹਾਂ, ਇੰਨਾ ਭਰੋਸਾ ਉਹਨਾਂ 'ਤੇ। ਗੁਰੂ ਗੋਬਿੰਦ ਸਿੰਘ ਨੇ ਕਿਹਾ ਸੀ ਬਾਂਹ ਲਵੇੜ ਕੇ ਤਿਲਾਂ ਨਾਲ, ਸੋ ਤੇਲ ਦੇ ਵਿੱਚ ਪਾ ਦੇਵੇ ਅਤੇ ਜਿੰਨੇ ਤਿਲਾਂ ਦੀ ਬੋਰੀ ਵਿੱਚ ਇੰਨੇ ਵਾਰ ਤੁਰ ਕਵੇ ਅਤੇ ਤਾਂ ਵੀ ਵਿਸ਼ਵਾਸ ਨਹੀਂ ਤੂੰ ਕਰਨਾ ਖਾਲਸਾ ਪੰਥ। ਅਸੀਂ ਵਿਸ਼ਵਾਸ ਕੀਤਾ, 1984 ਤੋਂ ਪਹਿਲਾਂ ਕੀਤਾ ਅਟੈਕ ਹੋਣ ਤੋਂ ਕੀ ਫਲ ਨਿਕਲਿਆ ਉਹਦਾ, ਉਸ ਤੋਂ ਬਾਅਦ ਸਾਡੇ ਆਗੂਆਂ ਨੇ ਕੀਤਾ। ਅੱਜ ਇੱਕ ਇੱਕ ਨੂੰ ਮੁਕਾ ਦਿੱਤਾ ਗਿਆ ਉੱਥੇ, ਰੋਡੇ ਵੀ ਚਲਾ ਗਿਆ। ਸੋ 40 ਸਾਲ ਤੋਂ ਬਾਅਦ ਭਾਈ ਲਖਵੀਰ ਸਿੰਘ ਜੀ ਰੋਡੇ, ਗਜਿੰਦਰ ਸਿੰਘ ਹੋਣੀ ਚਲੇ ਗਏ, ਪਰਮਜੀਤ ਸਿੰਘ ਪੰਜਵੜ ਚਲਾ ਗਿਆ ਉੱਥੇ ਬੈਠਾ। ਗੁਰੂ ਪਿਆਰਿਓ, ਇਹ ਕੌਮ ਆਗੂ ਇਹਦਾ ਇਹੋ ਜਿਹਾ ਆਗੂ ਹੋਵੇ ਸਿਰ ਲੱਥ ਜੋਧਾ, ਜੋ ਪੰਥ ਹੈ ਤਾਂ ਸਿਰ ਚਹਿ ਲਾਇਆ। ਫਿਰ ਸਿੱਖ ਆਗੂ ਹੋਵੇ ਕੈਸਾ, ਜੋ ਪੰਥ ਹੈ ਤਾਂ ਸਿਰ ਚਹਿ ਲਾਇਆ, ਜੋ ਪੰਥ ਵਾਸਤੇ ਸਿਰ ਲਾ ਦੇਵੇ ਇੱਥੋਂ ਤੱਕ ਤਾਂ ਫਲਦੀ ਫੁਲਦੀ ਹੈ। ਇਹ ਕੌਮ ਮਰਨ ਵਾਲੀ ਨਹੀਂ, ਅਤੇ ਅੱਜ ਅਸੀਂ ਇੰਨਾ ਹੌਂਸਲਾ ਛੱਡ ਚੁੱਕੇ, ਕੇਵਲ ਛੋਟਾ ਘੱਲੂਕਾਰਾ, ਇੰਨੀਆਂ ਸ਼ਹੀਦੀਆਂ ਹੋਣ ਤੋਂ ਬਾਅਦ ਕੰਧਾਂ ਭਰੀਆਂ ਪਈਆਂ ਨੇ ਗੁਰਦੁਆਰਿਆਂ ਦੀਆਂ ਸ਼ਹੀਦਾਂ ਨਾਲ, ਅਤੇ ਅੱਜ ਜੇ ਕੋਈ ਨੌਜਵਾਨ ਜਿਹਨੇ ਚਿੱਟੇ ਨਾਲ ਮਾਰ ਪੈਂਦੀ ਰੋਕੀ ਸੀ, ਮੇਰੇ ਪਿੰਡ ਤੋਂ ਉਹਨੇ ਬਾਬਾ ਜਰਨੈਲ ਸਿੰਘ ਦੇ ਸਥਾਨ ਦਾ ਅਖੰਡ ਪਾਠ ਸਾਹਿਬ ਲੈ ਕੇ, ਉਹ ਆਸਰਾ ਲੈ ਕੇ ਉਹਨੇ ਬੀੜਾ ਚੁੱਕਿਆ ਸੀ, ਗੁਰੂ ਪਿਆਰਿਓ ਅਸੀਂ ਉਹਨੂੰ ਵੀ ਨਹੀਂ ਜਰਿਆ। ਏਡਾ ਹੌਂਸਲਾ ਪ੍ਰਾਪਤ ਹੋ ਗਿਆ, ਹੱਦ ਹੋ ਗਈ, ਇੰਨਾ ਅਮਰ ਛਕਣ ਲੱਗ ਗਏ ਨੌਜਵਾਨ। ਅਸੀਂ ਉੱਥੇ ਜਨਮ ਸਥਾਨ ਬਣਾਇਆ ਵਾ, ਜਦੋਂ ਦਾ ਬਣਿਆ ਟਕਸਾਲ ਦੇ ਪੰਜ ਪਿਆਰੇ, ਉਹਨੇ 15 ਤੋਂ 20 ਤੋਂ ਵੱਧ ਪੁਰਾਣੀ ਨਹੀਂ ਹੋਏ। ਇੱਕ ਵਾਰ ਅਸੀਂ ਜ਼ੋਰ ਲਾਇਆ ਸੀ ਸਾਰਿਆਂ ਨੇ ਵੀ ਪਿੰਡਾਂ 'ਚ ਪ੍ਰਚਾਰ ਕਰਨਾ, ਉਦੋਂ 85 ਹੋ ਗਏ ਸੀ, ਸਿਰਫ 85, 15-20 ਤੋਂ। ਭਾਈ ਅੰਮ੍ਰਿਤਪਾਲ ਸਿੰਘ ਆਉਂਦਾ ਉੱਥੇ, ਖੰਡ ਪਾਠ ਦਾ ਭੋਗ ਪੈਂਦਾ, ਪੱਗ ਬਾਈ ਦੀ, ਅੰਮ੍ਰਿਤ ਸੰਚਾਰ ਅਗਲੇ ਦਿਨ ਹੁੰਦਾ। 111 ਨੌਜਵਾਨ ਅੰਮ੍ਰਿਤ ਛਕਦੇ ਨੇ, 111 ਜਿਨ੍ਹਾਂ ਤੋਂ ਆਸ ਨਹੀਂ ਸੀ, 120 ਆ ਕੇ ਪਰਣ ਕਰਦੇ ਆ। ਇਸ ਤੋਂ ਬਾਅਦ ਦਾੜੀ ਕੇਸ ਨੂੰ ਕੈਂਚੀ ਨਹੀਂ ਲਾਵਾਂਗੇ ਭਾਈ ਸਾਹਿਬ ਜੀ, ਚਿੱਟਾ ਛੂ ਮੰਤਰ ਹੋ ਜਾਣਾ ਸੀ ਪੰਜਾਬ 'ਚੋਂ। ਉਹਨੇ ਬੀੜਾ ਚੁੱਕਿਆ ਸੀ ਨੌਜਵਾਨ ਨੇ, ਅਸੀਂ ਉਹਨੂੰ ਵੀ ਨਹੀਂ ਜਰਿਆ। ਉਹ ਕੌਮਦਿਆਂ ਨੇ ਤਾਂ ਲਾਂਭਾ ਨਹੀਂ ਦਿੱਤਾ ਸੀ ਉਹਨੂੰ, ਜਿਹਨੂੰ ਅਸੀਂ ਕਹਿ ਦਿੰਦੇ ਚੌਥੇ ਪੌੜੇ ਵਾਲੇ ਆ, ਇਹ ਮਜ਼੍ਹਬੀ ਸਿੱਖ ਨੇ। ਜੇ ਉਦੋਂ ਸਾਡੇ ਕੌਮਾਂ ਦੀ ਢਲਿਆਈ ਹੁੰਦੀ ਜਥੇਦਾਰਾਂ ਦੀ, ਉਹ ਵੀ ਕਹਿ ਦਿੰਦੇ ਨਿਬਾਹੂ ਸਿੰਘ ਕਿਉਂ ਸਿਰ ਵੱਢਿਆ ਵੇ, ਏਡਾ ਵੱਡਾ ਪੁਆੜਾ ਪਾ ਦਿੱਤਾ ਜੇ ਜਸਪਤ ਰਾਏ ਦਾ ਸਿਰ ਵੱਢ ਕੇ, ਉਹ ਕਾਹਨੂੰ ਵੱਢਣਾ ਸੀ, ਤੂੰ ਇਹ ਕੀ ਕੀਤਾ। ਉਹਦੇ ਵੀ ਗਲ ਪੈ ਜਾਂਦੇ ਨਾ, ਕਾਰਨ ਇਹੋ ਹੀ ਛੋਟੇ ਘੱਲੇ ਉਹ ਦਾ। 11,000 ਸਿੱਖ ਸ਼ਹੀਦ ਹੋ ਗਿਆ, ਅਤੇ ਕਿੰਨੀ ਤੰਗੀ ਆਈ, ਅਤੇ ਅੱਜ ਵੇਖ ਲਓ ਅਸੀਂ ਇਹ ਜੀ ਆਏ ਹਾਂ ਜੀ, ਮਹਾਂਪੁਰਖਾਂ ਨੂੰ ਬੋਲੀ ਜਾਂਦੇ ਅਸੀਂ, ਇੱਥੋਂ ਤੱਕ

0: ਗੁਰਾਂ ਦਾ ਵਾਧਾ ਜਾਏ। ਇਤਿਹਾਸਕਾਰ ਲਿਖਦੇ ਨੇ ਲੱਖਾਂ ਹਜ਼ਾਰ ਸਿੱਖ ਤੁਰਕਾਂ ਕਪਾ ਦਿੱਤੇ, ਇੰਨਾ ਕਪਾ ਦਿੱਤੇ ਲੱਖਾਂ ਦੀ ਗਿਣਤੀ ਵਿੱਚ, ਪਰ ਡਾਢੇ ਪੰਥ ਦਾ ਸਾਜਿਆ ਵੱਧਦਾ ਜਾਊਗਾ। ਜਿਵੇਂ ਗੁਲਾਬ ਕੱਟੇ ਤੋਂ ਵੱਧਦਾ ਹੈ, ਇਵੇਂ ਇਹ ਪੰਥ ਵੱਧਦਾ ਹੈ। ਘੱਲੂਘਾਰਾ ਹੋ ਗਿਆ, ਅਕਾਲ ਤਖ਼ਤ ਸਾਹਿਬ ਢਾਹ ਦਿੱਤਾ ਗਿਆ ਸਾਡਾ, ਸਾਡੇ ਮਰਜੀਵੜੇ ਸ਼ਹੀਦ ਕਰ ਦਿੱਤੇ ਗਏ, ਬਹੁਤ ਕੁਝ ਹੋ ਗਿਆ। ਪਰ ਲੇਕਿਨ ਜਿਹੜੇ ਐਡੇ ਐਡੇ ਸਥਾਨ ਬਣੇ ਨੇ, ਇਹ ਉਸ ਜਜ਼ਬੇ ਵਿੱਚੋਂ ਨਿਕਲੇ ਨੇ। ਕਨੇਡਾ, ਇੰਗਲੈਂਡ, ਅਮੈਰੀਕਾ, ਬਾਹਰ ਵਿੱਚ ਜਿਹੜੇ ਤੁਸੀਂ ਸਿੱਖ ਬੈਠੇ ਹੋ, ਜਿਨ੍ਹਾਂ ਤੋਂ ਅੱਜ ਡਰਿਆ, ਇਹ ਜਜ਼ਬਾ ਸਿੱਖੀ ਦਾ ਉਹ ਸ਼ਹੀਦੀ ਵਿੱਚੋਂ, ਅਕਾਲ ਤਖ਼ਤ ਦੀ ਸ਼ਹੀਦੀ ਵਿੱਚੋਂ, ਮਰਜੀਵੜਿਆਂ ਦੀ ਸ਼ਹੀਦੀ ਵਿੱਚੋਂ ਲੱਖਾਂ ਸਿੱਖ ਸਜੇ ਨੇ। ਇਹ ਕੌਣ ਮੁਕਾ ਲਊਗਾ? ਇਹ ਕੌਣ? ਪਰ ਇਹ ਪੰਥ ਡਾਢੇ ਗੁਰਾਂ ਦਾ ਵੱਧਦਾ ਜਾਏ, ਇਹਨੂੰ ਨਹੀਂ ਕੋਈ ਮੁਕਾ ਸਕਦਾ। ਮਤਾ ਦੁਸ਼ਮਣ ਸਮਝ ਲਵੇ। ਸੋ ਗੁਰੂ ਪਿਆਰੀ ਸਾਧ ਸੰਗਤ ਜੀ, ਉਹਨਾਂ ਸਮੂਹ ਸ਼ਹੀਦਾਂ ਨੂੰ ਪ੍ਰਣਾਮ ਹੈ, ਪਰ ਅਸੀਂ ਪਛਾਣ ਨਹੀਂ ਕਰ ਸਕੇ। ਉਹੀ ਗੱਲ, ਪਛਾਣ ਨਹੀਂ ਅਸੀਂ ਕਰ ਸਕੇ ਸਾਡੇ ਨਾਲ ਕੀ ਵਾਪਰਿਆ। ਭਾਈ ਸਾਹਿਬ ਉਹਨਾਂ ਦੇ ਭਰਾ ਵੀ ਸ਼ਹੀਦ ਹੋਏ ਨੇ, ਇਹ ਤਾਂ ਸਾਨੂੰ ਦੁੱਖ ਲੱਗਦਾ ਵਾ ਭਾਈ। ਸੋ ਅਮਰੀਕ ਸਿੰਘ ਜੀ ਮਨੇਸਾਂ, ਉਹਨਾਂ ਨੂੰ ਵੀ ਸਾਡੇ ਭੇਸ ਵਿੱਚ ਸ਼ਹੀਦ ਕੀਤਾ ਗਿਆ। ਅਤੇ ਮੇਰੇ ਤਾਏ ਦੇ ਪੁੱਤ ਨੇ, ਤਾਏ ਕਰਨੈਲ ਦੇ ਮੁੰਡੇ ਭਾਈ ਚਮਕੌਰ ਸਿੰਘ ਜੀ ਰੋਡੇ, ਉਹਨਾਂ ਨੂੰ ਵੀ ਸਾਡੇ ਭੇਸ ਵਿੱਚ ਸ਼ਹੀਦ ਕੀਤਾ ਗਿਆ। ਸਾਨੂੰ ਦੁੱਖ ਆ ਇਹਨਾਂ ਗੱਲਾਂ ਦਾ, ਪਰ ਸਾਡੀ ਕਿਸਮਤ, ਜੇ ਸਿੱਖ ਸਿੱਖ ਨੂੰ ਨਾ ਮਾਰੇ, ਸਿੱਖ ਕੌਮ ਕਦੇ ਨਾ ਹਾਰੇ, ਅਸੀਂ ਪਛਾਣ ਨਹੀਂ ਕਰਦੇ। ਦੁਸ਼ਮਣ ਸਾਡੇ ਵਿੱਚ ਸਾਨੂੰ ਖਰੀਦ ਕੇ ਘੁਸੜਦਾ ਰਿਹਾ। ਸਤਿਗੁਰੂ ਕਿਰਪਾ ਕਰਨ, ਇਹਨਾਂ ਸ਼ਹੀਦਾਂ ਨੂੰ ਪਾਏ ਹੋਏ ਪੂਰਨਿਆਂ ਨੂੰ ਬੂਰ ਲੱਗੇ, ਜੋ ਆਜ਼ਾਦੀ ਕੌਮ ਦੀ ਜਿਸ ਵਾਸਤੇ ਜੂਝੇ ਨੇ, ਇਹ ਖੂਨ ਡੁੱਲਿਆ ਹੈ, ਸਤਿਗੁਰੂ ਸੱਚੇ ਪਾਤਸ਼ਾਹ ਉਹ ਧਰਤੀ ਨੂੰ ਆਜ਼ਾਦ ਕਰ ਦੇਣ। ਇਹ ਵੀ ਅਰਦਾਸ ਬੇਨਤੀ ਜੋਦੜੀ ਹੈ ਬਾਜਾਂ ਵਾਲੇ ਦੇ ਅੱਗੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ, ਕਿ ਤੁਸੀਂ ਕਿਰਪਾ ਕਰੋ ਜਾਂ ਅੱਗੋਂ ਉਹ ਜਿਹਾ ਦੇ ਜੋ ਸਿਰ ਲੱਥ ਜੋਧਾ ਹੋਵੇ। ਅੱਜ ਜਾਗੀ ਹੋਈ ਕੌਮ ਆ, ਕੌਮ ਜਾਗੀ ਹੋਈ ਦੇ ਵਿੱਚ ਕੋਈ ਸ਼ੰਕਾ ਨਹੀਂ, ਪੈਸਾ ਵੀ ਬਹੁਤ ਆ ਕੌਮ ਕੋਲ, ਪਰ ਆਗੂ ਦੀ ਲੋੜ ਆ। ਆਗੂ ਤੋਂ ਬਿਨਾਂ ਫੌਜ ਕੌਮ ਜਿਹੜੀ ਹੈ ਉਹ ਹਾਰੀ ਬੈਠੀ ਹੈ। ਸੋ ਮਹਾਰਾਜ ਸਾਹਿਬ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਮਾਫ਼ੀ ਬਖਸ਼ਣੀ, ਅੱਧ ਘਾਟ ਕੋਈ ਕਹਿ ਗਿਆ ਹੋਵਾਂ, ਮਾਫ਼ੀ ਬਖਸ਼ਣੀ। ਸਾਧ ਸੰਗਤ ਜੀ, ਆ ਬੜੇ ਸਿਆਣੇ ਹੋ, ਪ੍ਰਣਾਮ ਉਹਨਾਂ ਸ਼ਹੀਦਾਂ ਨੂੰ। ਦੇਹੋ ਸੱਜਣ ਸੀਸੜੀਆਂ, ਜੋ ਹੋਵੇ ਸਾਹਿਬ ਸਿਉ ਮੇਲ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ। ਗੁਰੂ ਮਹਾਰਾਜ ਜੀ ਹਜੂਰੀ ਬੈਠ ਪਿੱਠੀ ਸਾਧ ਸੰਗਤ ਜੀਓ, ਧੰਨਵਾਦੀਆਂ ਗੁਰੂ ਘਰ ਦੇ ਹੈੱਡ ਗ੍ਰੰਥੀ ਸਾਹਿਬ ਭਾਈ ਦਰਸ਼ਨ ਸਿੰਘ ਜੀ ਦੇ ਜਾਂ ਅਜੋਕੇ ਇਤਿਹਾਸ ਬਾਰੇ, ਆਪ ਜੀ ਨੇ ਸ਼ਹੀਦਾਂ ਦੇ ਉਹਨਾਂ ਦੇ ਚੱਲਣ ਵਾਲਿਆਂ ਸਿੰਘਾਂ ਦੀ ਕਥਾ ਆਪ ਨੂੰ ਸਰਵਣ ਕਰਾਈ, ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਹੈ। ਸੰਗਤਾਂ ਨੂੰ ਬੇਨਤੀ ਹੈ ਕਿ ਜਿਹਨਾਂ ਪ੍ਰਾਣੀਆਂ ਨੇ ਲੰਗਰ ਪਾਣੀ ਛੱਕ ਲਿਆ, ਬਸ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਆਪਣੇ ਕੋਲੋਂ ਸਿੱਖ ਫੈਡਰੇਸ਼ਨ ਯੂਥ ਔਲ ਅਮੈਰੀਕਾ ਤੋਂ ਆਪਣੇ ਕੋਲ ਬੁਲਾਰੇ ਪਹੁੰਚੇ ਹੋਏ ਨੇ। ਬੇਨਤੀ ਆਪਾਂ ਸਾਰਿਆਂ ਨੂੰ ਬਹਿ ਕੇ ਉਹਨਾਂ ਦੇ ਵਿਚਾਰ ਜ਼ਰੂਰ ਸਰਵਣ ਕਰਨੇ ਆ, ਕਿ ਬੜੀ ਦੂਰ ਤੋਂ ਚੱਲ ਕੇ ਆਏ ਆ। ਜਿਹਨਾਂ ਪ੍ਰਾਣੀਆਂ ਨੇ ਪਛਾਦਾ ਪਾਣੀ ਛੱਕ ਲਿਆ, ਉਹਨਾਂ ਨੂੰ ਬੇਨਤੀ ਆ ਵੀ ਆਓ ਆਪਾਂ ਗੁਰੂ ਮਹਾਰਾਜ ਦੇ ਸ਼ਰੀਰ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਏ, ਉਹਨਾਂ ਦੇ ਵਿਚਾਰ ਸੁਣੀਏ। ਅਤੇ ਬਾਕੀ ਜੋ ਦੋ ਗੱਡੀਆਂ ਫਾਇਰ ਲਾਈਨ 'ਤੇ ਲੱਗੀਆਂ, ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੀਆਂ ਗੱਡੀਆਂ ਉੱਥੋਂ ਫਾਇਰ ਲਾਈਨ ਤੋਂ ਮੂਵ ਕਰ ਲਓ, ਉਹਨੀਆਂ ਗੱਡੀਆਂ ਉੱਥੋਂ ਟੋਹ ਹੋ ਜਾਣੀਆਂ ਨੇ। ਫਿਰ ਕਮੇਟੀ ਨੂੰ ਉਹਦੇ ਬਾਰੇ ਦੋਸ਼ ਨਾ ਦਿਓ ਕਿ ਉਹ ਟੋਹ ਹੋਈ ਗੱਡੀ 400-500 ਨੂੰ ਪੈਣੀ ਹੈ। ਅਤੇ ਬਾਕੀ ਅਪਣਾਉਣ ਵਾਲੇ ਜੋ ਪ੍ਰੋਗਰਾਮ ਹੈ, 23 ਮਈ ਨੂੰ 13ਵਾਂ ਸਾਲਾਨਾ ਨਗਰ ਕੀਰਤਨ ਹੋਣ ਜਾ ਰਿਹਾ, ਸਮੂਹ ਸੰਗਤ ਨੂੰ ਬੇਨਤੀ ਆ ਆਓ ਆਪਾਂ ਸਾਰੇ ਸ਼ਿਕਵੇ ਗਿਲੇ ਛੱਡ ਕੇ ਇਸ ਨਗਰ ਕੀਰਤਨ ਵਿੱਚ ਸ਼ਮੂਲਤ ਕਰੀਏ। ਸਾਰਿਆਂ ਨੂੰ ਬੇਨਤੀ ਆ ਬਾਅਦ ਚੜ੍ਹ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ। ਬਾਕੀ ਸਾਨੂੰ ਵਲੰਟੀਅਰ ਦੀ ਵੀ ਲੋੜ ਆ, ਵਲੰਟੀਅਰ ਦੇ ਵੀ ਆਪਣੇ ਨਾਂ ਲਿਖਾਉਣ, ਜਿਹੜੇ ਵੀ ਆਪਾਂ ਜਿੱਥੇ ਵੀ ਆਪਾਂ ਕੋਈ ਸੇਵਾ ਕਰ ਸਕਦੇ ਹੋਈਏ। ਮਾਇਆ ਦੀ ਵੀ ਲੋੜ ਆ, ਮਾਇਆ ਦਾ ਯੋਗਦਾਨ ਵੀ ਥੱਲੇ ਕਮੇਟੀ ਮੈਂਬਰ ਟੇਬਲ ਲਾ ਕੇ ਬੈਠੇ ਹੋਏ ਨੇ, ਵੱਧ ਤੋਂ ਵੱਧ ਮਾਇਆ ਦਾ ਯੋਗਦਾਨ ਪਾਈਏ। ਆਪਣੇ ਕੋਲ ਨਗਰ ਕੀਰਤ ਦੇ ਸੰਬੰਧ ਵਿੱਚ ਗਿਆਨੀ ਰਾਮ ਸਿੰਘ ਜੀ ਮੁਖੀ ਦਮਦੀ ਟਕਸਾਲ ਆਪਣੇ ਕੋਲ 20 ਤਰੀਕ ਨੂੰ ਪਹੁੰਚ ਰਹੇ ਨੇ, ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਪਾਉਣਗੇ। ਉਸ ਤੋਂ ਬਾਅਦ ਆਪਣੇ ਕੋਲ ਸੰਦੀਪ ਸਿੰਘ ਲਾਹਰਾ ਦਾ ਢਾਡੀ ਜਥਾ ਵੀ ਉਸੇ ਦਿਨ ਸ਼ਾਮਾਂ ਦੇ ਦੀਵਾਨ ਵਿੱਚ ਹਾਜ਼ਰੀ ਪਾਉਣਗੇ। ਸਮੂਹ ਸੰਗਤ ਨੂੰ ਬੇਨਤੀ ਆ, ਸ਼ਾਮਾਂ ਦੇ ਦਰਮਿਆਨ ਵੱਧ ਤੋਂ ਵੱਧ ਆਪਾਂ ਹਾਜ਼ਰੀ ਲਵਾਈ

0: ਹਜ ਦੀ ਵੱਧ ਤੋਂ ਵੱਧ ਲੱਗੀ ਹੋਈ ਅਤੇ ਢਾਡੀ ਜਿਸੇ ਨੂੰ ਔਰ ਕਥਾ ਕਰਨ ਵਾਲਿਆਂ ਨੂੰ ਵੀ ਆਨੰਦ ਆਉਂਦਾ ਆ। ਇਹ ਬੇਨਤੀਆਂ ਮਨਜ਼ੂਰ ਕਰਨੀਆਂ ਹੁਣ ਸਾਡੇ ਕੋਲ ਜੋ ਬੁਲਾਰੇ ਪਹੁੰਚੇ ਨੇ, ਸਭ ਤੋਂ ਪਹਿਲਾਂ ਆਪਣੇ ਕੋਲ ਸੰਦੀਪ ਸਿੰਘ ਜੀ ਸਨ ਫਰਾਂਸਿਸਕੋ ਤੋਂ ਸਿੱਖ ਸਟੇਸ਼ਨ ਦੇ ਮੁਖੀ, ਉਹ ਪਹੁੰਚੇ ਨੇ। ਉਹਨਾਂ ਨੇ 12 ਵਜੇ 10 ਮਿੰਟ ਵਾਸਤੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਸੰਦੀਪ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਚਬਰ ਤਖਤ ਦੇ ਮਾਲਕ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸੱਜ ਬੈਠੀ ਸਾਧ ਸੰਗਤ ਜੀ, ਫਤਿਹ ਬੁਲਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਸ ਤਰ੍ਹਾਂ ਤੁਹਾਨੂੰ ਸਕੱਤਰ ਸਾਹਿਬ ਨੇ ਪਹਿਲਾਂ ਦੱਸ ਹੀ ਦਿੱਤਾ ਹੈ, ਅੱਜ ਦਾ ਜੋ ਵਿਸ਼ੇਸ਼ ਦੀਵਾਨ ਹੈ ਇੱਕ ਸ਼ਹੀਦੀ ਸਮਾਗਮ। ਸੋ ਸਾਡੇ ਲਗਭਗ ਮਾਰਚ ਅਪ੍ਰੈਲ ਦੇ ਲਗਭਗ 1.5 ਮਹੀਨੇ ਦੇ ਸਿੰਘਾਂ ਦੀਆਂ ਜੀਵਨੀਆਂ ਨੇ, ਸਿੰਘਾਂ ਦੀਆਂ ਤਸਵੀਰਾਂ ਨੇ ਜੋ ਤੁਹਾਨੂੰ ਪੋਸਟਰ 'ਤੇ ਦਿਖ ਰਹੀਆਂ ਹਨ। ਤਕਰੀਬਨ ਮੇਰੇ ਖਿਆਲ 57 ਸਿੰਘਾਂ ਦੀਆਂ ਨੇ। ਇਹ ਕੁਛ ਨੇ ਜਿਹੜੀਆਂ ਸਾਨੂੰ ਜਿਸ ਦਿਨ ਅਸੀਂ ਪੋਸਟਰ ਤਿਆਰ ਕੀਤਾ ਉਸ ਦਿਨ ਤੱਕ ਅਸੀਂ ਇਕੱਠੀਆਂ ਕੀਤੀਆਂ ਸਨ। ਹਾਲਾਂਕਿ ਇਸ ਤੋਂ ਬਾਅਦ ਤਾਂ ਸ਼ਾਇਦ ਇੰਨੇ ਹੀ ਸਿੰਘ ਹੋਰ ਸ਼ਹੀਦ ਹੋ ਗਏ ਹਨ ਪਿਛਲੇ 35 ਦਿਨਾਂ ਦੇ ਵਿੱਚ। ਸੋ ਜਿਸ ਦੇ ਸੰਦਰਭ ਦੇ ਵਿੱਚ ਇਹ ਅੱਜ ਦਾ ਸ਼ਹੀਦੀ ਸਮਾਗਮ ਰੱਖਿਆ ਗਿਆ ਹੈ, ਸਾਨੂੰ ਬੜੀ ਖੁਸ਼ੀ ਹੋਈ ਆ ਦੇਖ ਕੇ। ਜੋ ਅਸੀਂ ਦੂਸਰੀਆਂ ਜਗ੍ਹਾ ਤੋਂ ਆਏ ਹਾਂ, ਕੁਛ ਸਿੰਘ ਈਸਟ ਕੋਸਟ ਤੋਂ, ਨਿਊਯਾਰਕ ਵੱਲ ਤੋਂ ਵੀ ਆਏ ਨੇ, ਅਸੀਂ ਕੈਲੀਫੋਰਨੀਆ ਤੋਂ ਆਏ ਹਾਂ, ਤੁਹਾਡੀ ਇੱਥੋਂ ਦੀ ਸੰਗਤ, ਤੁਹਾਡੇ ਇੱਥੋਂ ਦੇ ਨੌਜਵਾਨ ਵੀਰ ਜਿਨ੍ਹਾਂ ਨੇ ਆਪ ਪਾਠ ਕਰਕੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ 3 ਦਿਨਾਂ ਦੇ ਵਿੱਚ ਭੋਗ ਪਾਏ ਨੇ, ਬੜਾ ਮਨ ਤ੍ਰਿਪਤ ਹੋਇਆ, ਬੜੀ ਖੁਸ਼ੀ ਹੋਈ। ਬੜੀਆਂ ਗੱਲਾਂ ਨੇ ਜਿਹੜੀਆਂ ਕਰਨੀਆਂ ਔਖੀਆਂ ਲੱਗਦੀਆਂ ਨੇ। ਗੁਰੂ ਸਾਹਿਬ ਦਾ ਫਰਮਾਨ ਹੈ, ਤਿਨਕੋ ਕਿਆ ਉਪਦੇਸੀਏ ਜਿਹੇ ਗੁਰੂ ਨਾਨਕ ਦੇਉ। ਜਿਹੜੇ ਸਰੀਰ ਨੇ ਧੰਨ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਗੁਰੂ ਦੇਵ ਮੰਨ ਲਿਆ ਹੈ, ਉਸਨੂੰ ਉਪਦੇਸ਼ ਕੀ ਦਿੱਤਾ ਜਾ ਸਕਦਾ ਹੈ? ਜਿਸ ਬੰਦੇ ਨੇ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼ ਧਿਆ ਲਿਆ ਹੈ, ਉਸਨੂੰ ਦੁਨੀਆਂ ਦਾ ਹੋਰ ਕੋਈ ਉਪਦੇਸ਼ ਦਿੱਤਾ ਵੀ ਕੀ ਜਾ ਸਕਦਾ ਹੈ? ਪਰ ਗੁਰੂ ਦੀਆਂ ਗੱਲਾਂ ਗੁਰੂ ਦੀ ਸੰਗਤ ਦੇ ਨਾਲ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਜਿਸ ਖਾਲਸਾ ਰਾਜ ਖਾਲਸਤਾਨ ਦੀ ਲੜਾਈ ਲਈ ਸ਼ਹੀਦ ਹੋਏ ਸੂਰਮਿਆਂ ਦੀ ਯਾਦ ਵਿੱਚ ਆਪਾਂ ਇਕੱਠੇ ਹੋਏ ਹਾਂ, ਗੱਲਬਾਤ ਸ਼ੁਰੂ ਕਰਦਾ ਹਾਂ ਮੈਂ ਇਹਨਾਂ ਸ਼ਹੀਦਾਂ ਦੀ ਆਪਣੇ ਜੀਵਨ ਦੇ ਪਾਏ ਪੂਰਨਿਆਂ ਤੋਂ। ਪਹਿਲ ਦੇ ਆਧਾਰ 'ਤੇ ਗੱਲ ਸ਼ੁਰੂ ਕਰਾਂਗਾ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਸ਼ਹੀਦ ਭਾਈ ਪਰਮਜੀਤ ਸਿੰਘ ਪੰਜਵੜ। ਐਡਾ ਵੱਡਾ ਮਹਾਨ ਮਹਾਂਬਲੀ ਯੋਧਾ, ਕੌਮ ਦੇ ਐਡੇ ਵੱਡੇ ਖੁੰਖਾਰ ਯੁੱਧ ਨੂੰ ਆਪਦੇ ਮੋਢਿਆਂ 'ਤੇ ਲੈ ਕੇ ਉਸ ਤਹਿ ਤੱਕ ਲੈ ਜਾਣ ਵਾਲਾ ਗੁਰੂ ਦਾ ਸਿੱਖ ਵੀ, ਜਿਸ ਦੇ ਜਲਾਵਤਨ ਹੋਣ ਤੋਂ ਬਾਅਦ ਵੀ ਉਸ ਦੇ ਉਸ ਹਕੂਮਤ ਨੂੰ ਦਿੱਤੇ ਹੋਏ ਜਵਾਬ ਨੇ ਇੰਨੀ ਰੜਕ ਹਕੂਮਤ ਦੇ ਦਿਮਾਗ ਵਿੱਚ ਪਾ ਕੇ ਰੱਖੀ ਕਿ ਜਲਾਵਤਨ ਹੋਣ ਤੋਂ ਬਾਅਦ ਵੀ ਪਿਛਲੇ ਸਮੇਂ ਦੇ ਵਿੱਚ ਉਸ ਹਕੂਮਤ ਨੇ ਆ ਕੇ ਉਸ ਮਹਾਂਵੀਰ ਯੋਧੇ ਨੂੰ ਸ਼ਹੀਦ ਕੀਤਾ। ਇੱਥੇ ਹੀ ਤੱਕ ਗੱਲ ਵੀ ਖਤਮ ਨਹੀਂ ਹੈਗੀ। ਭਾਈ ਪਰਮ ਸਿੰਘ ਪੰਜਵੜ ਦਾ ਕੱਦ ਇੰਨਾ ਜ਼ਿਆਦਾ ਵੱਡਾ ਹੋ ਗਿਆ ਸੀ, ਸੰਗਤ ਦੇ ਵਿੱਚ ਜਿਹੜੀ ਸੇਵਾ ਵਾ ਇੰਨੀ ਉੱਚ ਪੱਧਰ 'ਤੇ ਪ੍ਰਵਾਨ ਹੋ ਗਈ ਸੀ ਕਿ ਸ਼ਹੀਦ ਕਰਨ ਤੋਂ ਬਾਅਦ ਵੀ ਹਕੂਮਤ ਨੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਸ਼ਹੀਦ ਹੋਣ ਤੋਂ ਬਾਅਦ ਵੀ ਉਹਨਾਂ ਦੇ ਮਨ ਨੂੰ ਤਸੱਲੀ ਨਹੀਂ ਆਈ ਹੈਗੀ। ਉਹ ਸੂਰਜ ਇਸ ਤਰ੍ਹਾਂ ਚਮਕਦਾ ਕੌਮ ਦੇ ਵਿੱਚ ਵੀ ਉਹਨਾਂ ਦੀ ਕਿਰਦਾਰ ਕੁਸ਼ੀ ਲਈ, ਜਿਸ ਤਰ੍ਹਾਂ ਤੁਸੀਂ ਦੇਖਿਆ ਪਿੱਛੇ ਫਿਲਮ ਬਣੀ ਹੈ, ਤਰ੍ਹਾਂ ਤਰ੍ਹਾਂ ਦੇ ਵਰਤਾਂਤ ਸਿਰਜੇ ਜਾ ਰਹੇ ਹਨ ਵੀ ਉਸ ਦਾ ਸੂਰਜ ਵਰਗਾ ਪ੍ਰਕਾਸ਼, ਉਹਦੀ ਸ਼ਹਾਦਤ ਦਾ, ਉਸਦੀ ਕੌਮੀ ਸੇਵਾ ਦਾ ਪ੍ਰਕਾਸ਼ ਹਜੇ ਤੱਕ ਵੀ ਉਹ ਜਿਹੜੀ ਤਪਸਾ ਹਕੂਮਤ ਝੱਲ ਨਹੀਂ ਸਕਦੀ ਹੈਗੀ ਸ਼ਹੀਦ ਹੋਣ ਤੋਂ ਬਾਅਦ ਵੀ। ਐਡਾ ਵੱਡਾ ਮਹਾਂਬਲੀ ਯੋਧਾ ਭਾਈ ਪੰਜਵੜ ਸਿੰਘ ਪੰਜਵੜ ਹੋਏ ਹਨ। ਭਾਈ ਪਰਮਜੀਤ ਸਿੰਘ ਪੰਜਵੜ ਵਰਗਾ ਯੋਧਾ ਪੈਦਾ ਕਰਨ ਲਈ ਇੱਕ ਐਸੀ ਕੁੱਖ, ਇੱਕ ਐਸੀ ਮਾਂ ਦੀ ਕੁਰਬਾਨੀ ਜਾਂ ਬਲੀਦਾਨ ਲੱਗਦਾ ਹੈ, ਜਿਹੜੀ ਜਨਮ ਦੇਣ ਤੋਂ ਪਹਿਲਾਂ ਹੀ ਐਸੀ ਕੁੱਖ ਤਿਆਰ ਕਰੇ ਜਿਹਨੂੰ ਪਤਾ ਹੈ ਕਿ ਮੇਰੇ ਦੋ ਪੁੱਤਰਾਂ ਦਾ ਮੇਰੀ ਕੁੱਖ ਦੇ ਦੋ ਜਾਏ ਹੋਏ ਜੋ ਅੰਸ਼ ਨੇ ਉਹਨਾਂ ਨੇ ਤਸੀਹਾ ਕੇਂਦਰਾਂ ਵਿੱਚ ਦੀ ਹੁੰਦੇ ਹੋਏ ਕਿਸੇ ਦਰਿਆ ਦੇ ਕੰਢੇ 'ਤੇ ਜਾ ਕੇ ਲਾਸ਼ ਦੇ ਰੂਪ ਦੇ ਵਿੱਚ ਨਿਬੇੜਾ ਹੋਣਾ ਹੈ। ਅਤੇ ਉਸ ਕੁੱਖ ਨੂੰ ਖੁਦ ਨੂੰ ਵੀ ਪਤਾ ਹੋਵੇ ਵੀ ਉਹਨੇ ਪੁਲਿਸ ਦੇ ਤਸੀਹਾ ਕੇਂਦਰਾਂ 'ਚ ਹੁੰਦੇ ਹੋਏ ਕਿਸੇ ਨਹਿਰ ਦੀ ਪੁਲੀ ਦੇ ਉੱਤੇ ਸ਼ਹਾਦਤ ਜਾਂ ਆਪਦੀ ਜ਼ਿੰਦਗੀ ਦੇ ਆਖਰੀ ਸਾਹ ਲੈਣੇ ਹਨ। ਐਡੀ ਮੈਂ ਮੰਨਦਾ ਵੀ ਐਡੀ ਮਹਾਨ ਅਤੇ ਐਡੀ ਜ਼ੋਰਾਵਰ ਕੁੱਖ ਹੋਊ ਜਿਹਨੇ ਇਹੋ ਜਿਹਾ ਵੱਡਾ ਜੋਰਾ ਜੋਧਾ ਪੈਦਾ ਕੀਤਾ। ਜਿਸ ਤਰ੍ਹਾਂ ਤੁਸੀਂ ਜੀਵਨੀ 'ਚ ਪੜ੍ਹਿਆ ਹੋਣਾ ਭਾਈ ਪੰਜਗੜ ਉਹਨਾਂ ਦੇ ਉਹਨਾਂ ਦੀ ਮਾਤਾ ਜੀ ਨੂੰ ਟੋਰਚਰ ਕਰਕੇ ਸ਼ਹੀਦ ਕੀਤਾ, ਉਹਨਾਂ ਦੇ ਭਰਾਤਾ ਜੀ ਨੂੰ ਸ਼ਹੀਦ ਕੀਤਾ, ਉਹਨਾਂ ਦੀ ਸ਼ਹਾਦਤ ਹੋਈ। ਇੱਥੇ ਹੀ ਬਸ ਨਹੀਂ, ਉਹਨਾਂ ਦੇ ਜਿਹੜੇ ਭਰਾਤਾ ਜੀ ਜਿਉਂਦੇ ਹਨ ਦੋ, ਕੋਈ ਵੀ ਉਹਨਾਂ ਤੋਂ ਬਿਨਾਂ ਵੀ ਕੋਈ ਵੀ ਟੱਬਰ ਦਾ ਜੀ ਨਹੀਂ ਹੈਗਾ ਜਿਹੜਾ ਆਪਦੇ ਕੱਦ ਨਾਲੋਂ ਵੱਡੀ ਸੋਟੀ ਲੈ ਕੇ ਨਹੀਂ ਤੁਰਦਾ। ਇੰਨਾ ਪੁਲਿਸ ਦਾ ਟੋਰਚਰ ਹੋਇਆ ਹੈ। ਸਰੀਰ ਦਾ ਕੋਈ ਇਹੋ ਜਿਹਾ ਅੰਗ ਦਾ ਜੋ ਕੋਈ ਜੋੜ ਨਹੀਂ ਹੈਗਾ ਜਿਹੜਾ ਆਪਣੀ ਕਿਸੇ ਰਹਿੰਦਲ ਜਗ੍ਹਾ 'ਤੇ ਹੋਵੇ, ਕੋਈ ਸਰੀਰ ਦਾ ਅੰਗ ਦਾ ਜੋੜ ਨਹੀਂ ਜਿਹੜਾ ਤੋੜ ਕੇ ਬੰਗਾ ਨਹੀਂ ਕੀਤਾ ਹੋਏਗਾ, ਜਿਹੜੇ ਬਚ ਵੀ ਗਏ ਪਰਿਵਾਰ ਦੇ ਜੀ ਨੇ। ਐਡਾ ਵੱਡਾ ਜ਼ੋਰਾਵਰ ਪਰਿਵਾਰ ਆ ਜਿਸ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਦਾ ਜੋਧਾ ਪੈਦਾ ਹੋਇਆ। ਅਤੇ ਔਰ ਲੜਾਈ ਜੋ ਇਹ ਕੌਮ ਦੀ ਪੰਥ ਦੀ ਗੁਰੂ ਪਾਤਸ਼ਾਹ ਜੀ ਦੇ ਸਿਧਾਂਤ 'ਚੋਂ ਤੁਰੀ ਹੋਈ ਲੜਾਈ ਸੀ, ਇਹਨੂੰ ਕਿਸੇ ਗੁੱਸੇ 'ਚੋਂ ਆ ਕੇ ਨਹੀਂ ਲੜਿਆ ਹੈਗਾ ਜਥੇਦਾਰਾਂ ਨੇ, ਇਹਨੂੰ ਕਿਸੇ ਬਦਲੇ ਦੀ ਭਾਵਨਾ 'ਚੋਂ ਆ ਕੇ ਨਹੀਂ ਲੜਿਆ ਹੈਗਾ, ਇਹ ਗੁਰੂ ਦੀ ਕਲਾ ਹੈ। ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾਂ ਕਹਿਤਾ ਆਵੇ। ਜਿੰਨਾ ਚਿਰ ਪਰਮਾਤਮਾ ਦੀ ਕਲਾ ਨਹੀਂ ਨਾ ਹੈਗੀ ਉਨਾ ਚਿਰ ਕੋਈ ਸੂਰਮਾ ਨਹੀਂ ਪੈਦਾ ਹੋ ਸਕਦਾ। ਸੋ ਸੂਰਾ ਪ੍ਰਧਾਨ ਜੋ ਮਸਤਕ ਜਿਸ ਦੇ ਭਾਗ ਜੀਓ। ਇਹ ਵਡਭਾਗਾਂ ਵੱਡੇ ਭਾਗਾਂ ਦੇ ਨਾਲ ਕੋਈ ਆਪਣੀ ਕਿਸਮਤ ਕੋਈ ਆਪਣੇ ਸਤਾਰੇ ਲਿਖਾ ਕੇ ਲਿਆਉਂਦਾ ਜਿਹੜਾ ਇਸ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੀ ਪਾਤਸ਼ਾਹ ਜੀ ਦੇ ਸਿਧਾਂਤ ਵਾਸਤੇ ਬਲਦਾਨੀ ਦਿੰਦਾ ਲੜਦਾ ਜਿਹੜਾ। ਸੋ ਇਸ ਕਿਸਮ ਦੀ ਜੋ ਸ਼ਹਾਦਤ ਹੈ, ਇਸ ਕਿਸਮ ਦੀ ਕੁਰਬਾਨੀ ਹੈ ਸਾਡੇ ਇਸ ਕੌਮ ਦੇ ਮਹਾਬਲੀ ਜਰਨੈਲ ਦੀ ਹੈ। ਇਸ ਤੋਂ ਬਿਨਾਂ ਮੈਂ ਹੋਰ ਵੀ ਜਿਸ ਤਰ੍ਹਾਂ ਸਾਰੀ ਗੱਲਬਾਤ ਕਰੀਏ ਸਾਰੇ ਸ਼ਹੀਦ ਸਿੰਘਾਂ ਦੀ ਤਾਂ ਬਹੁਤ ਲੰਮਾ ਸਮਾਂ ਲੱਗ ਜਾਏਗਾ। ਮੈਂ ਮਾਤਾਵਾਂ ਬਹੁਤ ਬੈਠੀਆਂ ਨੇ, ਤੁਹਾਨੂੰ ਵੀ ਕੁਛ ਦੋ ਗੱਲਾਂ ਮਾਣ ਵਾਲੀਆਂ ਦੱਸਣੀਆਂ ਚਾਹੁੰਦਾ। ਇਸ ਸ਼ਹੀਦੀ ਦਿਹਾੜਿਆਂ ਦੇ ਪੋਸਟਰ ਦੇ ਵਿੱਚ 5 ਮਾਰਚ ਨੂੰ ਸ਼ਹਾਦਤ ਪ੍ਰਾਪਤ ਕੀਤੀ ਭਾਈ ਰਮਿੰਦਰਜੀਤ ਸਿੰਘ ਟੈਣੀ ਕਰ ਉਹਨਾਂ ਦੀ ਪਤਨੀ ਨੇ, ਉਹਨਾਂ ਦੀ ਫੋਟੋ ਤੁਸੀਂ ਦੇਖਿਓ ਦੋ ਜਣਿਆਂ ਦੀ। ਪਰ ਇਹਦੇ 'ਚ ਇੱਕ ਹੋਰ ਤੀਜਾ ਸ਼ਹੀਦ ਹੈ, ਫੋਟੋ 'ਚ ਸਿਰਫ ਦੋਨੋਂ ਹੀ ਨੇ। ਤੀਜਾ ਸ਼ਹੀਦ ਹੈ 8 ਮਹੀਨੇ ਦਾ ਬੱਚਾ ਜਿਹੜਾ ਉਹਨਾਂ ਦੇ ਮਾਤਾ ਜੀ ਦੀ ਕੋਖ ਦੇ ਵਿੱਚ ਸੀਗਾ ਉਸ ਟਾਈਮ ਭੈਣ ਜੀ ਉਹਨਾਂ ਦੇ। ਅਤੇ 8 ਮਹੀਨਿਆਂ ਦਾ ਬੱਚਾ ਪੇਟ ਦੇ ਵਿੱਚ ਲੈ ਕੇ ਕੌਮ ਦੀ ਲੜਾਈ ਲੜਦੇ ਫਿਰ ਰਹੇ ਨੇ ਗੁਰੂ ਦੇ ਸਿੰਘ। ਆਹ ਵਾ ਸਾਡਾ ਲੈਵਲ, ਇੰਨੀ ਆ ਸੁੱਚੀ ਤਿਆਰ ਪਵਿੱਤਰ ਲੜਾਈ ਹੈ ਗੁਰੂ ਦੀ। ਉਸ ਤੋਂ ਬਾਅਦ ਭਾਈ ਧਰਮ ਸਿੰਘ ਕਾਸ਼ਤੀਵਾਲ ਉਹਨਾਂ ਦੀ ਵੀ ਤਸਵੀਰ, ਉਹ ਬਾਅਦ 'ਚ ਸ਼ਹਾਦ ਹੋਈ ਉਹਨਾਂ ਦੀ 12 ਮਈ ਨੂੰ। ਤੁਸੀਂ ਵੇਖੋ ਬਈ ਇਹ ਸਿਰੜ ਕਿੱਥੋਂ ਆਉਂਦੇ ਨੇ, ਇਹ ਐਡੀ ਐਡੇ ਮਨੋਬਲ ਕਿੱਥੋਂ ਤਕੜੇ ਹੁੰਦੇ। ਗੋਬਿੰਦ ਰਾਮ ਤੁਸੀਂ ਸਾਰਿਆਂ ਨੇ ਸੁਣਿਆ, ਬੜਾ ਬੁੱਚੜ ਬੜਾ ਕਸ਼ਟ ਕਿਸਮ ਦਾ ਪੁਲਿਸ ਅਧਿਕਾਰੀ ਸੀਗਾ, ਉਸਨੂੰ ਟੋਰਚਰ ਕਰਨ ਲੱਗ ਗਿਆ ਗੋਬਿੰਦ ਰਾਮ, ਅਤੇ ਚੈਲੰਜ ਕਰਕੇ ਵੀ ਹਾਂ ਸਾਬਾ ਬੱਬਰ ਤੂੰ ਬਣਦਾ ਮੈਂ ਦੇਖਦਾ ਤੈਨੂੰ ਅੱਜ ਕੀ ਬਣਦਾ। ਟੋਰਚਰ ਕਰਨ ਲੱਗ ਗਿਆ, ਮਤਲਬ ਜਾਨਲੇਵਾ ਟੋਰਚਰ ਨਾ ਕੀਤਾ, ਕਸ਼ਟ ਵਾਲੇ ਟੋਰਚਰ ਕੀਤੇ ਵੀ ਕੁੱਟ ਕੁੱਟ ਕੇ ਲੱਤਾਂ ਬਾਹਾਂ ਤੋੜੋ ਡਾਂਗਾਂ ਨਾਲ ਸੋਟਿਆਂ ਨਾਲ ਉਹਨੂੰ ਤੋੜੀਆਂ ਲੱਤਾਂ ਬਾਹਾਂ ਕੁੱਟ ਕੇ। ਜਦੋਂ ਪੁਲਿਸ ਵਾਲੇ ਥੱਕ ਗਏ ਤਾਂ ਸਾਈ ਸਾਹਿਬ ਸਿੰਘ ਜਦੋਂ ਥੋੜ੍ਹਾ ਜਿਹਾ ਸਾਹ ਆਇਆ ਤਾਂ ਉੱਠ ਕੇ ਤੁਰ ਕੇ ਦਿਖਾਉਣ ਲੱਗ ਗਿਆ ਵੀ ਆਓ ਮੈਂ ਹਜੇ ਵੀ ਤੁਰਦਾ। 3 ਵਾਰੀ ਪੁਲਿਸ ਵਾਲਿਆਂ ਨੇ ਕੁੱਟ ਕੇ ਹੱਡ ਚੂਰ ਕਰਕੇ ਖੂੰਜੇ 'ਚ ਸੁੱਟਤਾ ਬਈ ਇਹਨੂੰ ਇੱਦਾਂ ਹੀ ਕੁੱਟ ਕੇ ਮਨਾਉਣਾ। 3ਵਾਰੀ ਵੀ ਭਾਈ ਸਾਹਿਬ ਸਿੰਘ ਕਾਸ਼ਤੀਵਾਲ ਉੱਠ ਕੇ ਗਰਦਨ ਸਿੱਧੀ ਕਰਕੇ ਮੂਹਰੇ ਤੁਰਦਾ ਵੀ ਨਹੀਂ ਆਉਂਦੇ ਹਜੇ ਵੀ ਹੈਗਾ ਮੈਂ। ਐਡੇ ਵੱਡੇ ਮਨੋਮਲ ਸੂਰਮਿਆਂ ਦੇ ਪੈਦਾ ਹੋਏ। ਫਿਰ ਇਸ ਦੇ ਵਿੱਚ ਹੀ ਇੱਕ ਹੋਰ ਸਿੰਘ ਨੇ ਸਾਡੇ ਭਾਈ ਹਰਬੰਸ ਸਿੰਘ ਭੁੱਲਰ, ਉਹਨਾਂ ਨੂੰ ਜਦੋਂ ਅਖੀਰ 'ਤੇ ਘੇਰਾ ਪੈਂਦਾ ਸ਼ਸਤਰ ਕੋਲ ਹੁੰਦਾ ਨਹੀਂ, ਭੱਜ ਕੇ ਗਈ ਬੀਹੀ 'ਚ ਆ ਜਾਂਦੇ ਨੇ, ਜਿੱਧਰ ਪੁਲਿਸ ਵਾਲੇ ਜਿੱਧਰੋਂ ਘੇਰਾ ਪਾਉਂਦੇ ਨੇ ਭੱਜ ਕੇ ਉੱਧਰ ਨੂੰ ਹੋ ਲੈਂਦੇ ਆ, ਜਾ ਕੇ ਇੱਕ ਪੁਲਿਸੀ ਨੂੰ ਫੜ ਲੈਂਦੇ ਆ ਕਮਾਂਡੋ ਨੂੰ। 32 ਗੋਲੀਆਂ ਭਾਈ ਹਰਬੰਸ ਸਿੰਘ ਭੁੱਲਰ ਦੇ ਮਾਰੀਆਂ ਜਦੋਂ ਫੜਿਆ ਹੋਇਆ ਉਹਨਾਂ ਨੇ ਕਮਾਂਡੋ, 32 ਗੋਲੀਆਂ ਮਾਰੀਆਂ ਅਤੇ ਪਰ ਆਪਦੇ ਗਲ ਦੇ ਕਲਾਵੇ 'ਚੋਂ ਕਮਾਂਡੋ ਨਹੀਂ ਛੱਡਿਆ ਹੈਗਾ ਭਾਈ ਹਰਬੰਸ ਸਿੰਘ ਭੁੱਲਰ ਨੇ। ਜਦੋਂ ਮਰ ਗਏ, ਜਦੋਂ ਸ਼ਹੀਦ ਹੋ ਗਏ, ਸਰੀਰ ਥੱਲੇ ਡਿੱਗਿਆ, ਮਰਿਆ ਹੋਇਆ ਕਮਾਂਡੋ ਉਹਦੇ ਕਲਾਵੇ 'ਚੋਂ ਕੱਢਿਆ ਪੁਲਿਸ ਵਾਲਿਆਂ ਨੇ। ਮਤਲਬ ਮਨੋਬਲ ਐਡਾ ਵਾ ਵੀ ਮੇਰੇ ਮਨ ਦੇ ਵਿੱਚ ਇਹ ਹੈ ਹੀ ਨਹੀਂ, ਮੇਰੇ ਕੋਲ ਸ਼ਸਤਰ ਨਹੀਂ, ਇਹ ਹੈ ਹੀ ਨਹੀਂ ਵੀ ਮੇਰੇ ਮੂਹਰੇ ਕਿੱਡੀ ਕੰਪਨੀ ਪਲਟਣ ਖੜ੍ਹੀ ਆ, ਇਹ ਆ ਵੀ ਜੋ ਮੈਨੂੰ ਗੁਰੂ ਦੇ ਭਾਣੇ 'ਚ ਸਾਹਮਣੇ ਆ ਗਿਆ ਉਹ ਤੋਂ ਨਹੀਂ ਫਿਰ ਮੈਂ ਹਟਣਾ, ਜੇ ਇੱਕ ਪੁਲਿਸ ਆ ਗਿਆ ਤਾਂ ਫਿਰ ਮੈਂ ਇੱਕ ਹੀ ਨਹੀਂ ਛੱਡਣਾ ਹੈਗਾ। ਇਸ ਲੈਵਲ ਦਾ ਸਾਡਾ ਸ਼ਹਾਦਤਾਂ ਦਾ ਇਹ ਸਫ਼ਰ ਆ ਸਾਡਾ, ਜੋ ਇਹ ਜਿਹੜੀ ਲੜਾਈ ਹੈ ਇਹ ਇੱਕ ਬੜੀ ਪਵਿੱਤਰ ਗੁਰੂ ਦੇ ਸੁਨੇਹੇ 'ਚੋਂ ਆ ਜਿਹੜੀ ਉਪਜ ਰਹੀ ਆ, ਜਿਹੜੀ ਰਾਜ ਦੀ ਲੜਾਈ ਆ, ਇਹ ਬਿਲਕੁਲ ਸਾਡੀ ਕੋਈ ਸਿਰਫ ਪੋਲੀਟੀਕਲ ਭੰਨਾ ਤੋੜਾਂ 'ਚੋਂ ਉਪਜੀ ਹੋਈ ਲੜਾਈ ਨਹੀਂ, ਬਿਲਕੁਲ ਕਿਸੇ ਬਦਲੇ 'ਚੋਂ ਉਪਜੀ ਹੋਈ ਲੜਾਈ ਨਹੀਂ, ਬਿਲਕੁਲ ਕਿਸੇ ਵੀ ਹੋਰ ਕੌਮ ਜਾਂ ਧਰਮ ਨਾਲ ਨਫ਼ਰਤ 'ਚੋਂ ਉਪਜੀ ਹੋਈ ਲੜਾਈ ਨਹੀਂ, ਸਾਡੀ ਧਰਮ ਦੇ ਪਾਲਣ ਦੀ ਲੜਾਈ ਆ। ਤਾਂ ਹੀ ਇਸ ਧਰਮ ਦੇ ਪਾਲਣ ਦੀ ਲੜਾਈ ਉਹ ਸਾਨੂੰ ਇਸ ਪੱਧਰ ਤੱਕ, ਇੰਨੇ ਸਨਮਾਨਯੋਗ ਲੈਵਲ ਤੱਕ ਸਾਨੂੰ ਲੈ ਕੇ ਗਈ ਆ। ਮੈਂ ਦੂਸਰੀ ਗੱਲ ਕਰਾਂਗਾ, ਬੜੀ ਖੁਸ਼ੀ ਹੋਈ ਇੱਥੋਂ ਦੇ ਨੌਜਵਾਨ ਵੀਰਾਂ ਨੂੰ ਦੇਖ ਕੇ ਜਿਨ੍ਹਾਂ ਨੇ ਆਪ ਸ੍ਰੀ ਅਖੰਡਪੁਰ ਸਾਹਿਬ ਜੀ ਦੇ 3 ਦਿਨ ਰੌਲਾਂ ਦੀ ਪਾਠ ਕਰਨ ਦੀ ਸੇਵਾ ਨਿਭਾ ਕੇ ਭੋਗ ਪਾਇਆ। ਇਹ ਬੜੀ ਓਵਰਵੈਲਮਿੰਗ ਜੀ ਗੱਲ ਲੱਗੀ ਆ ਮੈਨੂੰ ਵੀ ਜਿੰਨੀ ਮਰਿਆਦਾ ਦੇ ਵਿੱਚ, ਜਿੰਨੇ ਸੰਜਮ ਸਹਿਜ ਦੇ ਵਿੱਚ ਰਹਿ ਕੇ ਸਿੰਘ ਸੇਵਾ ਕਰ ਰਹੇ ਸੀਗੇ, ਮਤਲਬ ਸਾਨੂੰ ਵੀ ਕੁਛ ਨਾ ਕੁਛ ਇਹ ਪ੍ਰੇਰਣਾ ਦੇ ਰਹੇ ਸੀਗੇ, ਮੈਨੂੰ ਇੰਨੀ ਵੱਡੀ ਵਧੀਆ ਗੱਲ ਲੱਗੀ। ਮੈਂ ਇਹਨਾਂ ਨੂੰ ਨੌਜਵਾਨ ਵੀਰਾਂ ਨੂੰ ਇਹ ਗੱਲ ਕਹਿਣੀ ਚਾਹਾਂਗਾ ਬਈ ਇਹ ਜੋ ਟਹਿਲ ਸੇਵਾ ਤੁਸੀਂ ਕਰ ਰਹੇ ਹੋ ਇਹੀ ਆ ਜਿਹੜੀ ਰਾਜ 'ਤੇ ਲੈ ਕੇ ਜਾਂਦੀ ਆ। ਇਹ ਸਾਡੇ ਲੈਕਚਰ ਜਾਂ ਸਾਡੀ ਹੋਰ ਕਿਸੇ ਚੀਜ਼ ਨੇ ਤੁਹਾਨੂੰ ਓਨੇ ਪ੍ਰਬਲ ਰੂਪ ਦੇ ਵਿੱਚ ਗੁਰੂ ਦੇ ਸਿਪਾਹੀ ਨਹੀਂ ਬਣਾਉਣਾ ਜਿੰਨੀ ਇਸ ਗੁਰੂ ਦੀ ਟਹਿਲ ਸੇਵਾ ਨੇ ਬਣਾਉਣਾ। ਹੋ ਮਾਂਗਾਂ ਤੁਝੇ ਦਿਆਲ ਕਰਦਾਸਾਂ ਗੋਲਿਆਂ, ਨੌ ਨਿਧ ਪਾਈਏ ਰਾਜ ਜੀਵਾਂ ਬੋਲਿਆਂ। ਗੁਰੂ ਦੀ ਦਿਆਲਤਾ ਜਿਹੜੀ ਇਹ ਆਪਦੀ ਜੀਭ 'ਚੋਂ, ਆਪਦੀ ਜੀਭਾਂ 'ਚੋਂ ਬੋਲਿਆਂ ਹੀ ਹੋਣੀ ਆ। 3 ਦਿਨ ਤੁਸੀਂ ਆਪਦੀ ਇਸ ਪਵਿੱਤਰ ਮੁਖਾਰਬਿੰਦ ਦੇ ਵਿੱਚੋਂ ਗੁਰੂ ਦੀ ਬਾਣੀ ਦਾ ਪਾਠ ਕੀਤਾ ਵਾ। ਇਹ ਗੁਰੂ ਪਾਤਸ਼ਾਹ ਜੀ ਦੀ ਖੇਡ ਆ, ਗੁਰੂ ਪਾਤਸ਼ਾਹ ਅੱਗੇ ਸਾਡੀ ਵੰਦਨਾ, ਸਾਡੀ ਵੇਦਨਾ ਵੀ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਵੱਡੀਆਂ ਸਵਾਵਾਂ ਲੈਣ, ਜਿੱਥੋਂ ਤੁਸੀਂ ਸ਼ੁਰੂ ਹੋਏ ਹੋ ਅਤੇ ਜਿਸ ਤੱਕ, ਜਿਸ ਸਿਖਰ ਤੱਕ ਜਾ ਕੇ ਸਵਾਵਾਂ ਸ਼ੁਰੂ ਹੁੰਦੇ ਨੇ, ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਾਰੀਆਂ ਝੋਲੀ ਪਾਉਣ। ਇਹ ਗੁਰੂ ਦਾ ਭਾਣਾ ਹੀ ਆ ਜਿਹਦੇ ਨਾਲ ਸਭ ਕੁਛ ਹੁੰਦਾ। ਜਾ ਤੁਧ ਭਾਵੇ ਤਾਂ ਹੋਵੇ ਰਾਜੇ, ਰਸਕਸ ਬਹੁਤ ਕਮਾਵੇ। ਜਾ ਤੁਧ ਭਾਵੇ ਤਾਂ ਤੇਗ ਵਹਾਵੇ, ਸਿਰ ਮੁੰਡੀ ਕੱਟ ਜਾਵੇ। ਵੀ ਜਦੋਂ ਗੁਰੂ ਨੇ ਪਾਉਣਾ ਨਾ ਉਦੋਂ ਹੀ ਅਸੀਂ ਰਾਜੇ ਬਣਨਾ, ਜਦੋਂ ਗੁਰੂ ਨੇ ਪਾਉਣਾ ਹੀ ਉਦੋਂ ਅਸੀਂ ਤੇਗ ਚਲਾਉਣੀ ਆ, ਚਾਹੇ ਫਿਰ ਸਾਡਾ ਸਿਰ ਵੀ ਕਲਮ ਹੋ ਜਾਏ। ਇਹ ਜਿਹੜੀ ਗੁਰੂ ਦੀ ਪਾਉਣ ਦੀ ਪ੍ਰਾਪਤੀ ਆ, ਇਹ ਤੁਸੀਂ, ਮੈਂ ਸੱਚੀ ਦਿਲੋਂ ਕਹਿੰਦਾ ਤੁਸੀਂ ਬਹੁਤ ਵੱਡੇ ਪੱਧਰ 'ਤੇ ਇਸ ਦੇ ਤੁਸੀਂ ਅਡਾਰ ਹੋ ਜਿਹੜੀ ਤੁਸੀਂ ਪ੍ਰਾਪਤ ਕਰਨ ਨਾਲ ਵੱਧ ਰਹੇ ਹੋ। ਇਹ ਸਾਡੀ ਗੁਰੂ ਪਾਤਸ਼ਾਹ ਦੀ ਲੜਾਈ ਆ, ਇਹ ਸਾਡੀ ਗੁਰੂ ਦੀ ਟਹਿਲ ਸੇਵਾ 'ਚੋਂ ਨਿਕਲੀ ਹੋਈ ਲੜਾਈ ਆ ਖਾਲਸਾ ਰਾਜ ਦੀ। ਅਸੀਂ ਦੁਨੀਆ ਨੂੰ, ਸਿੱਖ ਨੂੰ ਗੁਰੂ ਸਾਹਿਬ ਨੇ ਪ੍ਰਣ ਬਖਸ਼ਿਆ ਵੀ ਜਿੱਥੇ ਕਿਤੇ ਵੀ ਦੁਸ਼ਟ ਦਮਨਾ ਉਹਦਾ ਤੁਸੀਂ ਨਾਸ਼ ਕਰਨਾ, ਜਿੱਥੇ ਕਿਤੇ ਵੀ ਬਿੱਖ ਦਾ ਰਾਜ ਆ ਗੁਰੂ ਦੇ ਸਿੱਖ ਨੇ ਉਹ ਰਾਜ ਨੂੰ ਡੈਮੋਲਿਸ਼ ਕਰਨਾ ਅਤੇ ਸਰਬੱਤ ਦੇ ਭਲੇ ਦਾ ਰਾਜ ਸਿਰਜਣਾ। ਗੁਰੂ ਸਾਹਿਬ ਜੀ ਦਾ ਵਚਨ ਆ, ਬਿਖੇ ਰਾਜ 'ਤੇ ਅੰਧਲਾ ਭਾਰੀ। ਬਿਖੇ ਰਾਜ ਨਾਲੋਂ ਤਾਂ ਵੀ ਅੰਨੇ ਹੋਣ ਉਹ ਚੰਗੇ ਨੇ। ਸੋ ਗੁਰੂ ਦੇ ਸਿੱਖ ਨੇ ਕੀ ਕਰਨਾ, ਜਿਸ ਤਰ੍ਹਾਂ ਸਾਨੂੰ ਬੜੀ ਜਗ੍ਹਾ ਗੁਰੂ ਪਾਤਸ਼ਾਹੀ ਦਾ ਸੱਚ 'ਤੇ ਪਹਿਰਾ ਦੇਣ ਦਾ ਉਪਦੇਸ਼ ਆ, ਅਤੇ ਨਾਲ ਹੀ ਸਾਨੂੰ ਇਸ ਗੱਲ ਦੀ ਅੰਡਰਸਟੈਂਡ ਆ ਵੀ ਇਹਦਾ ਮਤਲਬ ਝੂਠ ਜਿਹੜਾ ਕੂੜ ਆ ਉਹਦਾ ਵਿਰੋਧ ਆ। ਜਿੱਥੇ ਸਾਨੂੰ ਗੁਰੂ ਪਾਤਸ਼ਾਹ ਜੀ ਝੂਠ ਦੀ, ਪਾਪ ਦੀ ਤੋਂ ਵਰਜਦੇ ਨੇ, ਉੱਥੇ ਨਾਲ ਹੀ ਸਾਨੂੰ ਅੰਡਰਸਟੈਂਡ ਆ ਵੀ ਉਹਦਾ ਸਮਾਨਾਂਤਰ ਅਰਥ ਇਹ ਆ ਵੀ ਸਾਨੂੰ ਗੁਰੂ ਸਾਹਿਬ ਸੱਚ 'ਤੇ ਪਹਿਰਾ ਦੇਣ ਦੀ ਗੱਲ ਕਰਦੇ ਨੇ। ਸੋ ਜੇ ਗੁਰੂ ਬਿਖਮ ਦੇ ਰਾਜ ਨੂੰ ਨਿੰਦਦੇ ਹਨ ਤਾਂ ਅਵੱਸ਼ਯ ਗੁਰੂ ਸਾਹਿਬ ਸਾਨੂੰ ਸੱਚ ਦਾ ਰਾਜ ਸਿਰਜਣ ਦੀ ਸੇਧ ਵੱਲ ਤੋਰ ਰਹੇ ਹਨ। ਇਹ ਗੁਰੂ ਦੀਆਂ ਖੇਡਾਂ ਨੂੰ, ਮੈਂ ਇਸ ਯੂਥ ਨੂੰ ਇਸ ਗੱਲ ਨੂੰ ਜ਼ਰੂਰ ਪੇਰੋ ਕੇ ਕਹਾਂਗਾ ਬਈ ਤੁਸੀਂ ਇਹ ਜਿਹੜੀਆਂ ਸੇਵਾਵਾਂ ਸ਼ੁਰੂ ਕੀਤੀਆਂ ਨੇ ਇਹਨਾਂ 'ਤੇ ਪਹਿਰਾ ਦਿਓ, ਇਹਨਾਂ 'ਤੇ ਗਾਹਾਂ ਤੁਰਿਓ। ਮੈਂ ਯਕੀਨ ਨਾਲ ਕਹਿ ਸਕਦਾ ਤੁਸੀਂ ਇਸ ਕਿਸਮ ਦੇ ਗੁਰੂ ਦੇ ਸਿਪਾਹੀ, ਇਸ ਕਿਸਮ ਦੇ ਖਾੜਕੂ ਸਿੰਘ ਬਣ ਕੇ ਨਿਬਰੋਗੇ ਜਿੱਦਾਂ ਦੇ ਹੋਰ ਕਿਸੇ ਲੈਕਚਰਾਂ 'ਚੋਂ, ਕਿਸੇ ਪੜ੍ਹਾਈਆਂ 'ਚੋਂ ਨਹੀਂ ਨਿਬਰ ਸਕਦੇ ਹੈਗੇ। ਜਿਹੜੀ ਸ਼ਖਸੀਅਤ ਇਹਨੇ ਗੁਰੂ ਦੀ ਟਹਿਲ ਸੇਵਾ ਨੇ ਤੁਹਾਡੀ ਘੜਨੀ ਆ, ਇਹ ਕੋਈ ਹੋਰ ਸਿੱਖਿਆ ਨਹੀਂ ਘੜ ਸਕਦੀ ਹੈਗੀ ਦੁਨੀ ਤੋਂ। ਗੁਰੂ ਸਾਹਿਬ ਦਾ ਫਰਮਾਨ ਆ, ਹਾਥੀ ਸਿਰ ਜੋ ਅੰਕਸ ਹੈ, ਅਹਿਰਨ ਸਿਓ ਸਿਰ ਦੇ, ਮਨ ਤਨ ਆਗੇ ਰਾਖ ਕੇ ਉਬੀ ਸੇਵ ਕਰੇ, ਇਉਂ ਗੁਰਮੁਖ ਆਪ ਨਿਵਾਰੀਏ ਰਾਜ ਸ੍ਰਿਸ਼ਟ ਕਾਲੇ। ਇਹ ਜਿਹੜੀ ਉਬੀ ਸੇਵ ਤੁਸੀਂ ਕਰਦੇ ਹੋ ਨਾ, ਇਹਦੇ 'ਚੋਂ ਹੀ ਸ੍ਰਿਸ਼ਟ ਦੇ ਰਾਜ ਖੜ੍ਹੇ ਕਰਨੇ ਆ ਤੁਸੀਂ। ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੀਆਂ ਇਹਨਾਂ ਸੇਵਾਵਾਂ ਨੂੰ ਹੋਰ ਬਲ ਲਾਉਣ, ਹੋਰ ਗਾਹਾਂ ਤੋਰਨ। ਅਸੀਂ ਸਾਡੀ ਕੌਮ ਦੀ ਜਿਹੜੀ ਭਵਿੱਖ ਦੀ ਤਸਵੀਰ ਆ ਉਹ ਅਸੀਂ ਤੁਹਾਡੇ 'ਚੋਂ ਦੇਖਣੀ ਆ, ਅਤੇ ਗੁਰੂ ਦੇ ਇਸ ਟਹਿਲ ਸੇਵਾ ਦੇ ਪਹਿਰਿਆਂ ਵਿੱਚੋਂ ਹੀ ਦੇਖਣੀ ਆ। ਸੰਤਾਂ ਸੰਗ ਮਨ ਵਸੇ ਪ੍ਰਭ ਪ੍ਰੀਤਮ ਬਖਸੰਦ, ਜਿਨ ਸੇਵਿਆ ਪ੍ਰਭ ਆਪਣਾ ਸਹੀ ਪਾਤ ਨਰਿੰਦ। ਜਿਨ੍ਹਾਂ ਨੇ ਆਪਦਾ ਗੁਰੂ ਸੇਵਿਆ ਉਹਨਾਂ ਨੇ ਪਾਤ ਨਰਿੰਦ, ਨਰਿੰਦ ਭਾਵ ਰਾਜੇ, ਪਾਕ ਰਾਜੇ ਉਹਨਾਂ ਨੇ ਬਣਨਾ, ਪਾਕ ਰਾਜੇ ਉਹਨਾਂ ਨੇ ਸਿਰਜਣੇ ਜਿਨ੍ਹਾਂ ਨੇ ਗੁਰੂ ਦੀ ਸੇਵਾ ਕਰਨੀ ਆ। ਸੋ ਜਿੱਡਾ ਵੱਡਾ ਖਾੜਕੂ ਖਾਲਿਸਤਾਨੀ ਆਜ਼ਾਦੀ ਲਈ ਲੜਨ ਵਾਲਾ ਯੋਧਾ, ਦੁਸ਼ਟ ਦਮਨ ਦਾ ਨਸ਼ਟ ਕਰਨ ਵਾਲਾ ਯੋਧਾ, ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਬਾਣੀ ਘੜਦੀ ਆ। ਇਦੋਂ ਵੱਡਾ ਹੋਰ ਕੋਈ ਸਿੱਖਿਆ ਨਹੀਂ ਘੜਦੀ ਹੈਗੀ। ਗੁਰੂ ਪਾਤਸ਼ਾਹ ਦੇ ਸਿੰਘਾਂ ਨੇ ਸਮੇਂ ਸਮੇਂ ਸਿਰ ਤੇਗ ਵਹਾਈ ਆ, ਅੱਜ ਵੀ ਗੱਲ ਇਹੋ ਚੱਲ ਰਹੀ ਆ, ਜਿੱਥੇ ਕਿਤੇ ਜਿਹੜਾ ਤਕੜਾ ਜਿਹਦਾ ਸ਼ਾਸਤਰ ਆ ਉਹਦਾ ਡੰਕਾ ਵੱਜਦਾ। ਪਰ ਗੁਰੂ ਸਾਹਿਬ ਨੇ ਵੀ ਸਾਨੂੰ ਤੇਗ ਬਖਸ਼ੀ ਆ। ਕਿਹੜੀ ਤੇਗ ਬਖਸ਼ੀ ਆ? ਚਾਰੇ ਯੁਗ ਚ ਅਲੱਗ ਕਹਾਣੀ ਤੇਗ ਦੀ। ਗੁਰੂ ਪਾਤਸ਼ਾਹ ਇਸ ਗੱਲ ਦੀ ਸਾਡੇ 'ਤੇ ਮੋਹਰ ਲਾ ਗਏ ਨੇ ਵੀ ਕਹਾਣੀ ਆ ਜਿਹੜੀ ਤੇਗ ਦੀ ਚੱਲਣੀ ਆ। ਪਰ ਕਿਹੜੀ ਤੇਗ ਨੇ ਸਾਨੂੰ ਗੁਰੂ ਪਾਤਸ਼ਾਹ ਦੱਸ ਕੇ ਜਾਂਦੇ ਨੇ ਜਿਹੜੀ ਸਾਡੇ ਯੋਧਿਆਂ 'ਚ ਲਾਈ ਆ? ਪਕੜ ਤੇਗ ਦੁਸ਼ਮਨ ਹਤੋਂ ਘਰੋਂ ਧਰਮ ਪ੍ਰਕਾਸ਼। ਤੇਗ ਫੜ ਕੇ ਗੁਰੂ ਨੇ ਧਰਮ ਦਾ ਪ੍ਰਕਾਸ਼ ਕਰਨ ਦਾ ਸਾਨੂੰ ਹੁਕਮ ਬਖਸ਼ਿਆ ਵਾ। ਇਹ ਆ ਸਾਡੀ ਰਾਜ ਦੀ ਲੜਾਈ, ਇਹ ਆ ਸਾਡੀ ਦੁਨੀਆ ਉੱਤੇ ਸਰਬੱਤ ਦੇ ਭਲੇ ਦਾ ਰਾਜ ਸਿਰਜਣ ਦੀ ਲੜਾਈ। ਸੋ ਮੈਂ ਬਹੁਤ ਜ਼ਿਆਦਾ ਇਸ ਗੱਲ ਤੋਂ ਮਨ ਨੂੰ ਤ੍ਰਿਪਤੀ ਆ, ਬਹੁਤ ਮਨ ਨੂੰ ਇਸ ਗੱਲ ਦੀ ਸੰਤੁਸ਼ਟੀ ਆ ਵੀ ਤੁਹਾਡੀ ਇਸ ਗੁਰਦੁਆਰਾ ਸਾਹਿਬ ਦੀ ਫੁਲਵਾੜੀ ਦੇ ਵਿੱਚ ਇੰਨੇ ਗੁਰੂ ਦੀ ਟਹਿਲ ਸੇਵਾ ਕਰਨ ਵਾਲੇ, ਗੁਰੂ ਦੀ ਚਾਕਰੀ ਕਰਨ ਵਾਲੇ ਨੌਜਵਾਨ ਯੂਥ ਬੱਚੇ ਨੇ ਜਿਹੜੇ ਇੱਥੇ ਹੈਗੇ ਨੇ, ਇਹ ਨਿਰਸੰਦੇਹ ਤੁਹਾਡੀਆਂ ਮਾਵਾਂ ਦੀਆਂ, ਤੁਹਾਡੀਆਂ ਦਿੱਤੀਆਂ ਗੁੜਤੀਆਂ, ਤੁਹਾਡੇ ਬਜ਼ੁਰਗਾਂ ਦੀਆਂ ਜਿਨ੍ਹਾਂ ਦੀਆਂ ਹੁਣ ਮੈਂ ਬੜੇ ਸਿੰਘ ਇੱਥੇ ਅਸੀਂ ਦੇਖੇ ਨੇ 1984 ਤੋਂ ਜਦੋਂ ਗੜ੍ਹ ਲੜਾਈ ਪਈ ਆ ਉਦੋਂ ਤੋਂ ਨਾਲ ਤੁਰੇ ਹੋਏ, ਉਦੋਂ ਜਿਹੜੀ ਸਿੱਧੀ ਸਾਹਮਣੇ ਸੇਵਾ ਦਿਖਦੀ ਸੀ ਆਪਣਾ ਘਰ ਬਾਰ ਛੱਡ ਕੇ ਉੱਦਾਂ ਹੀ ਨਿਭਾਈ, ਇਹਨਾਂ ਨੇ ਟੈਕਸੀਆਂ ਚਲਾ ਚਲਾ ਗੈਸ ਸਟੇਸ਼ਨਾਂ 'ਤੇ ਕੰਮ ਕਰ ਕਰ ਪੈਸਾ ਧੇਲਾ ਜੋ ਸੀ ਕਿੱਥੋਂ ਕਿੱਥੋਂ ਤੱਕ ਡਰਾਈਵ ਕਰ ਕਰਕੇ ਇਹਨਾਂ ਨੇ, ਕੋਈ ਸਾਧਨ ਨਹੀਂ ਸੀ ਹੁੰਦੇ ਜਦੋਂ ਜਥੇਬੰਦੀਆਂ ਖੜੀਆਂ ਕੀਤੀਆਂ, ਆਹ ਸਟੇਜਾਂ ਸਿਰਜੀਆਂ। ਬੜੇ ਸਿੰਘ ਨੇ ਜਿਹੜੇ ਸਿਆਣੇ ਹੋ ਗਏ ਨੇ, ਅਸੀਂ ਕੱਲ੍ਹ ਵੀ ਗੱਲ ਕਰਦੇ ਸੀ, ਮੈਂ ਕਿਹਾ ਕੋਈ ਵੀ ਆਪਦੇ ਆਪ ਨੂੰ ਇਹ ਨਾ ਸਮਝੋ ਵੀ ਤੁਸੀਂ ਇਸ ਲੜਾਈ ਦੇ ਵਿੱਚੋਂ ਕਿਸੇ ਕਿਸਮ ਦੇ ਵੀ ਹੁਣ ਸਾਈਡ 'ਤੇ ਜਾਂ ਤੁਹਾਡੇ ਨਾ ਤੁਸੀਂ ਤਾਂ ਹਜੇ ਪਤਾ ਨਹੀਂ ਕਿੰਨੇ ਹੋਰ ਅਜੇ ਨੌਜਵਾਨ ਘੜਦੇ ਨੇ ਆਖਰੀ ਸਾਹਾਂ ਤੱਕ, ਜਾਰੀ ਰੱਖੋ। ਮਾਵਾਂ ਸਾਰੀਆਂ, ਪਿਤਾ ਜੀ ਸਾਰੇ, ਜਿੰਨੇ ਪਰਿਵਾਰ ਦੇ ਜੀਓ, ਤੁਸੀਂ ਬੜੇ ਵਧਾਈ ਦੇ ਪਾਤਰ ਹੋ, ਤੁਸੀਂ ਬੜੀ ਕੌਮ ਦੀ ਸੇਵਾ ਕਰਨ ਵਾਲੀ ਇੱਥੇ ਫੁਲਵਾੜੀ ਸਿਰਜੀ ਆ। ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਤੁਹਾਨੂੰ ਚੜ੍ਹਦੀਆਂ ਕਲਾਵਾਂ ਬਖਸ਼ਣ, ਇਸੇ ਤਰ੍ਹਾਂ ਦੇ ਕੌਮ ਦੇ ਜਿਹੜੇ ਆਵਾਜ਼ੇ ਨੇ ਤੁਹਾਡੇ ਇਹਨਾਂ ਗੁਰੂ ਘਰਾਂ ਦੇ ਵਿੱਚੋਂ ਆਉਂਦੇ ਰਹਿਣ। ਅਖੀਰ ਦੇ ਵਿੱਚ ਕਿਸੇ ਵੀ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੇ ਸਾਧ ਸੰਗਤ ਜੀ, ਧੰਨਵਾਦੀਆਂ ਭਾਈ ਸੰਜੀਤ ਸਿੰਘ ਜੀ, ਸਿੱਖ ਫੈਡਰੇਸ਼ਨ ਦੇ ਮੁਖੀ ਕੈਲੀਫੋਰਨੀਆ ਤੋਂ ਹੀ ਵਿਸ਼ੇਸ਼ ਸੱਦੇ 'ਤੇ ਪਹੁੰਚੇ ਸਨ। ਇਹਨਾਂ ਨੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ, ਇਹਨਾਂ ਦਾ ਤਹਿ ਦਿਲੋਂ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਇਹਨਾਂ ਦਾ ਧੰਨਵਾਦ, ਜੋ ਇਹ ਵਿਸ਼ੇਸ਼ ਸ਼ਹੀਦਾਂ ਦੇ ਸਮਾਗਮ 'ਤੇ ਪਹੁੰਚ ਕੇ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ, ਇਹਨਾਂ ਦਾ ਬਹੁਤ ਬਹੁਤ ਧੰਨਵਾਦ। ਬਾਕੀ ਇੱਕ ਗੱਡੀ ਜਿਹੜੀ ਆ ਕਰੋਲਾ CIT 7337 ਗਰਾਜ ਦੇ ਮੂਹਰੇ ਲੱਗੀ ਹੋਈ ਆ, ਉਹਨੇ ਸਾਰੀਆਂ 2-3 ਗੱਡੀਆਂ ਰੋਕੀਆਂ, ਉਹਨਾਂ ਬੇਨਤੀ ਆਪਣੀ ਗੱਡੀ ਉੱਥੋਂ ਮੂਵ ਕਰ ਲੈਣ, ਨਹੀਂ ਤਾਂ ਗੱਡੀ ਟੋਅ ਹੋ ਜਾਣੀ ਆ। ਸਾਡੇ ਕੋਲ ਆਪਣੀ ਜਸਨੂਰ ਕੌਰ ਡਿਸਟ੍ਰਿਕਟ 47 ਤੋਂ ਹੌਸ ਦੀਆਂ ਵੋਟਾਂ ਵਾਸਤੇ ਖੜ੍ਹੀ ਆ, ਉਹ 2 ਕੁ ਮਿੰਟ ਵਾਸਤੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਆਪਣੇ ਸਾਰਿਆਂ ਦਾ ਹੀ ਫਰਜ਼ ਬਣਦਾ ਕਿ ਉਹ ਆਓ, ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਇਹ ਮੁਕਾਮ 'ਤੇ ਪਹੁੰਚਾਈਏ ਜਿੱਥੇ ਆਪਾਂ ਆਪਣੀ ਆਵਾਜ਼ ਇੱਥੇ ਅਮਰੀਕਾ ਦੀ ਗੌਰਮੈਂਟ ਕੋਲ ਪਹੁੰਚਾ ਸਕੀਏ। ਇਹਨਾਂ ਨੂੰ ਵੀ ਆਪਾਂ ਆਉਣ ਵਾਲੇ ਜੀ ਹੌਸ ਦੀ ਵੋਟਾਂ ਵਾਸਤੇ ਖੜ੍ਹੇ ਹੋ ਵਾਸਤੇ ਕਾਮਯਾਬ ਕਰੀਏ। 2 ਕੁ ਮਿੰਟ ਵਾਸਤੇ ਆਪ ਜੀ ਨਾਲ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਮੈਂ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਦਾ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਮਹਾਨ ਸ਼ਹੀਦੀ ਸਮਾਗਮ ਦਾ ਆਯੋਜਨ ਕੀਤਾ। ਮੈਂ ਖਾਸ ਤੌਰ 'ਤੇ ਸਾਡੇ ਨੌਜਵਾਨਾਂ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੀ ਵੀ ਸੇਵਾ ਕੀਤੀ ਹੈ। ਇਹ ਸਿਰਫ ਪਾਠ ਦੀ ਸੇਵਾ ਨਹੀਂ ਸੀ, ਇਹ ਇਸ ਗੱਲ ਦਾ ਸਬੂਤ ਹੈ ਕਿ ਸਾਡੀ ਨਵੀਂ ਪੀੜ੍ਹੀ ਗੁਰਬਾਣੀ ਨਾਲ ਜੁੜੀ ਹੋਈ ਹੈ, ਆਪਣੇ ਇਤਿਹਾਸ ਨੂੰ ਜਾਣਦੀ ਹੈ ਅਤੇ ਪੰਥ ਦੀ ਜ਼ਿੰਮੇਦਾਰੀ ਨਿਭਾਉਣ ਲਈ ਤਿਆਰ ਹੈ। ਜਦੋਂ ਨੌਜਵਾਨ ਗੁਰੂ ਸਾਹਿਬ ਨਾਲ ਜੁੜਦੇ ਹਨ ਤਾਂ ਕੌਮ ਦਾ ਭਵਿੱਖ ਬਹੁਤ ਮਜ਼ਬੂਤ ਹੁੰਦਾ ਹੈ। ਅੱਜ ਅਸੀਂ ਸ਼ਹੀਦ ਸਿੰਘਾਂ ਅਤੇ ਸਿੰਘਣੀਆਂ ਨੂੰ ਯਾਦ ਕਰ ਰਹੇ ਹਾਂ। ਉਹਨਾਂ ਦੀਆਂ ਕੁਰਬਾਨੀਆਂ ਸਾਨੂੰ ਇਹ ਸਿਖਾਉਂਦੀਆਂ ਨੇ ਕਿ ਸੱਚ ਅਤੇ ਇਨਸਾਫ ਲਈ ਖੜ੍ਹਨਾ ਸਾਡਾ ਫਰਜ਼ ਹੈ। ਸਿੱਖ ਇਤਿਹਾਸ ਸਾਨੂੰ ਇੱਕ ਬਹੁਤ ਮਹੱਤਵਪੂਰਨ ਸਿਧਾਂਤ ਦਿੰਦਾ ਹੈ, ਰਾਜ ਬਿਨਾਂ ਨਹਿ ਧਰਮ ਚਲੇ ਹੈ, ਧਰਮ ਬਿਨਾਂ ਸਭ ਦਲੇ ਮਲੇ ਹੈ। ਇਸ ਦਾ ਅਰਥ ਇਹ ਹੈ ਕਿ ਰਾਜਨੀਤਿਕ ਤਾਕਤ ਤੋਂ ਬਿਨਾਂ ਅਸੀਂ ਆਪਣੇ ਅਧਿਕਾਰਾਂ, ਆਪਣੇ ਧਰਮ ਅਤੇ ਆਪਣੀ ਕੌਮ ਦੀ ਰੱਖਿਆ ਨਹੀਂ ਕਰ ਸਕਦੇ। ਇਸ ਲਈ ਰਾਜਨੀਤੀ ਵਿੱਚ ਹਿੱਸਾ ਲੈਣਾ ਬਹੁਤ ਜ਼ਰੂਰੀ ਹੈ, ਵੋਟ ਪਾਉਣੀ ਅਤੇ ਆਪਣੀ ਆਵਾਜ਼ ਉਠਾਉਣੀ ਬਹੁਤ ਹੀ ਜ਼ਿਆਦਾ ਜ਼ਰੂਰੀ ਹੈ। ਅਤੇ ਇਸ ਕਰਕੇ ਮੈਂ ਵਾਸ਼ਿੰਗਟਨ ਸਟੇਟ ਰੈਪ੍ਰਜੈਂਟੇਟਿਵ ਲਈ ਡਿਸਟ੍ਰਿਕਟ 47 ਪੋਜੀਸ਼ਨ ਨੰਬਰ 1 ਤੋਂ ਚੋਣ ਲੜ ਰਹੀ ਹਾਂ। ਮੈਂ ਚੋਣ ਇਸ ਲਈ ਲੜ ਰਹੀ ਹਾਂ ਕਿਉਂਕਿ ਮੈਂ ਸਿਸਟਮ ਵਿੱਚ ਮੌਜੂਦ ਅਨਿਆਏ ਅਤੇ ਸਿਸਟੈਮਿਕ ਇਨੈਕੁਇਟੀ ਨੂੰ ਖਤਮ ਕਰਨਾ ਚਾਹੁੰਦੀ ਹਾਂ। ਮੇਰਾ ਵਿਸ਼ਵਾਸ ਇਹ ਹੈ ਕਿ ਹਰ ਬੱਚੇ ਨੂੰ ਇੱਕੋ ਜਿਹਾ ਮੌਕਾ ਮਿਲਣਾ ਚਾਹੀਦਾ ਹੈ, ਚਾਹੇ ਉਹ ਕਿਸੇ ਵੀ ਇਲਾਕੇ ਵਿੱਚ ਰਹਿੰਦਾ ਹੋਵੇ। ਹਰ ਬੱਚੇ ਨੂੰ ਵਧੀਆ ਸਿੱਖਿਆ ਮਿਲੇ, ਹਰ ਪਰਿਵਾਰ ਨੂੰ ਸੁਰੱਖਿਅਤ ਘਰ ਮਿਲੇ, ਹਰ ਮਿਹਨਤੀ ਇਨਸਾਨ ਨੂੰ ਇੱਜ਼ਤ ਅਤੇ ਨਿਆਂ ਮਿਲੇ ਅਤੇ ਹਰ ਭਾਈਚਾਰੇ ਨੂੰ ਅੱਗੇ ਵਧਣ ਦਾ ਬਰਾਬਰ ਦਾ ਮੌਕਾ ਮਿਲੇ। ਇਹੀ ਮੇਰਾ ਮਕਸਦ ਹੈ, ਸਿਸਟੈਮਿਕ ਇਨੈਕੁਇਟੀ ਨੂੰ ਖਤਮ ਕਰਨਾ ਅਤੇ ਇੱਕ ਚੰਗਾ ਸਮਾਜ ਬਣਾਉਣਾ। ਸ਼ਹੀਦਾਂ ਦੀ ਯਾਦ ਸਾਨੂੰ ਸਿਰਫ ਇਤਿਹਾਸ ਯਾਦ ਕਰਨ ਲਈ ਨਹੀਂ, ਸਗੋਂ ਇਨਸਾਫ ਲਈ ਖੜ੍ਹੇ ਹੋਣ ਲਈ ਪ੍ਰੇਰਿਤ ਕਰਦੀ ਹੈ। ਮੈਂ ਸੰਗਤ ਕੋਲ ਇਹੀ ਬੇਨਤੀ ਕਰਨੀ ਚਾਹੁੰਦੀ ਹਾਂ ਕਿ ਰਾਜਨੀਤਿਕ ਤੌਰ 'ਤੇ ਜਾਗਰੂਕ ਰਹੋ, ਵੋਟ ਪਾਓ ਅਤੇ ਆਪਣੇ ਬੱਚਿਆਂ ਨੂੰ ਲੀਡਰਸ਼ਿਪ ਲਈ ਪ੍ਰੇਰਿਤ ਕਰੋ। ਤੁਹਾਡੀਆਂ ਅਰਦਾਸਾਂ, ਅਸੀਸਾਂ ਅਤੇ ਸਹਿਯੋਗ ਨਾਲ ਅਸੀਂ ਇੱਕ ਹੋਰ ਚੰਗਾ ਸਮਾਜ ਬਣਾ ਸਕਦੇ ਹਾਂ। ਪੁਲਚੁਕ ਦੀ ਖੇਮਾ ਬਖਸ਼ਣੀ ਜੀ, ਸਾਧ ਸੰਗਤ ਅਪੇ ਬਖਸ਼ਣਹਾਰ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀਆਂ ਬੇਟੀ ਜਸਨੂਰ ਕੌਰ ਦੇ, ਜਿਨ੍ਹਾਂ ਨੇ ਜੋ ਕਿ ਆਪਣੇ ਡਿਸਟ੍ਰਿਕਟ 47 ਤੋਂ ਖੜ੍ਹੇ ਹੋਏ ਨੇ, ਜਿਹੜੇ ਵੀ ਆਪਣੇ ਪੰਜਾਬੀ ਵੀਰ ਭੈਣ ਉਸ ਡਿਸਟ੍ਰਿਕਟ ਵਿੱਚ ਰਹਿੰਦੇ, ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਆ, ਜੇ ਵੋਟਾਂ ਅਗਸਤ ਵਿੱਚ ਹੋਣ ਜਾ ਰਹੀਆਂ, ਆਪਾਂ ਆਓ ਆਪਣੀ ਬੇਟੀ ਦਾ, ਬੇਟੀ ਨੂੰ ਵੱਧ ਚੜ੍ਹ ਕੇ ਸਹਾਇਤਾ ਕਰੀਏ, ਉਹਨੂੰ ਕਾਮਯਾਬ ਬਣਾਈਏ, ਇਹ ਬੇਨਤੀਆਂ ਨੇ। ਹੁਣ ਸਾਡੇ ਕੋਲ ਅਗਲੇ ਬੁਲਾਰੇ ਨੇ ਮੋਹਿਤ ਸਿੰਘ ਜੀ, ਜਿਨ੍ਹਾਂ ਨੇ ਬੱਚਿਆਂ ਨੇ ਰਲ ਕੇ ਲੜੀਵਾਰ ਅਖੰਡ ਪਾਠ ਸਾਹਿਬ ਦੀ ਸੇਵਾ ਨਿਭਾਈ ਆ, ਫਿਰ ਗੁਰਦੁਆਰਾ ਪ੍ਰਬੰਧਕ ਮੀਟੂ ਨੇ ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਮੋਹਿਤ ਸਿੰਘ ਜੀ ਆਪਣੇ ਵਿਚਾਰ 5 ਮਿੰਟ ਵਾਸਤੇ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਸੰਗਤਾਂ ਨੂੰ ਬੇਨਤੀ ਹੈ, ਬੁਲਾਰੇ ਬੜੀ ਦੂਰ ਤੋਂ ਚੱਲ ਕੇ ਆਏ ਆ, ਨਿਊਯਾਰਕ, ਨਿਊਜਰਸੀ, ਕੈਲੀਫੋਰਨੀਆ ਤੋਂ, ਜੇ ਆਪਾਂ ਲੰਗਰ ਪਾਣੀ ਛਕ ਲੈ ਆਓ, ਆਪਾਂ ਉਹਨਾਂ ਦੇ ਵਿਚਾਰ ਸਰਵਣ ਕਰੀਏ, ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਉਹਨਾਂ ਦੇ ਸਾਰਿਆਂ ਦੇ ਵਿਚਾਰ ਸਰਵਣ ਕਰੀਏ, ਲੰਗਰ ਹਾਲ 'ਚੋਂ ਆਪਾਂ ਦਰਬਾਰ ਵਿੱਚ ਪਹੁੰਚ ਕੇ ਹਾਜ਼ਰੀਆਂ ਲਵਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਗੁਰੂ ਪਿਆਰੀ ਸਾਧ ਸੰਗਤ ਜੀ, ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਪ੍ਰਵਾਨ ਕਰਨੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਆਪਣੇ ਮਹਾਨ ਸ਼ਹੀਦਾਂ ਸਿੰਘਾਂ ਸਿੰਘਣੀਆਂ ਦੀ ਯਾਦ ਵਿੱਚ ਇਕੱਤਰ ਹੋਏ ਹਾਂ। ਸੋ ਦਾਸ ਸਭ ਤੋਂ ਪਹਿਲਾਂ ਗੁਰੂ ਘਰ ਦੀ ਕਮੇਟੀ ਦਾ ਧੰਨਵਾਦ ਕਰਨਾ ਚਾਹੁੰਦਾ ਹੈ, ਅਤੇ ਨਾਲ ਹੀ ਭਾਈ ਤੇਗਵੀਰ ਸਿੰਘ ਜੋ ਕੈਲੀਫੋਰਨੀਆ ਤੋਂ ਆਏ ਹਨ, ਜਿਨ੍ਹਾਂ ਨੇ ਇਹ ਸਾਨੂੰ ਸੇਵਾ ਬਖਸ਼ੀ ਹੈ, ਇੱਥੋਂ ਦੇ ਨੌਜਵਾਨਾਂ ਨੂੰ ਸ੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਬਖਸ਼ੀ ਹੈ। ਇਹਨਾਂ ਦੇ ਉੱਦਮ ਉਪਰਾਲੇ ਰਾਹੀਂ ਹੀ ਇਹ ਸਮਾਗਮ ਰਚਿਆ ਗਿਆ। ਇਹਨਾਂ ਨੇ ਕੁਝ ਕੁ ਮਹੀਨੇ ਪਹਿਲਾਂ ਦਾਸ ਨੂੰ, ਹੋਰ ਸਿੰਘਾਂ ਨੂੰ ਕੰਟੈਕਟ ਕੀਤਾ ਸੀ ਅਤੇ ਇਹੀ ਹੁਕਮ ਕੀਤਾ ਸੀਗਾ ਵੀ ਇਸ ਤਰ੍ਹਾਂ ਅਖੰਡ ਪਾਠ ਸਾਹਿਬ ਦੀ ਸੇਵਾ ਕਰਨੀ। ਸੋ ਦਾਸ ਇਹਨਾਂ ਦਾ ਧੰਨਵਾਦੀ ਹੈ, ਅਤੇ ਨਾਲ ਹੀ ਜਥੇਦਾਰ ਉਸਤਾਦ ਗਿਆਨੀ ਭੁਪਿੰਦਰ ਸਿੰਘ ਜੀ ਜੋ ਦਾਸ ਦੇ ਉਸਤਾਦ ਹਨ, ਉਹਨਾਂ ਦਾ ਵੀ ਦਾਸ ਧੰਨਵਾਦ ਕਰਦਾ ਹੈ, ਜਿਨ੍ਹਾਂ ਨੇ ਇਸ ਸਮਾਗਮ ਵਿੱਚ ਆਪਣੇ ਦਰਸ਼ਨ ਬਖਸ਼ੇ ਹਨ ਅਤੇ ਨਾਲ ਹੀ ਸੰਗਤਾਂ ਨੂੰ ਗੁਰਮਤਿ ਵਿਚਾਰਾਂ ਨਾਲ ਨਿਹਾਲ ਕੀਤਾ ਹੈ। ਸੋ ਸ਼ਹੀਦ ਸਿੰਘ ਸਾਨੂੰ ਇਹੀ ਸਿਖਾਉਂਦੇ ਹਨ ਕਿ ਅਸੀਂ ਪੰਥ ਦੇ ਰਾਜ ਅਤੇ ਚੜ੍ਹਦੀ ਕਲਾ ਲੈਣ ਲਈ ਆਪਣੇ ਨਿਤਨੇਮ ਵਿੱਚ, ਰਹਿਤ ਮਰਿਆਦਾ ਵਿੱਚ, ਨਾਮ ਬਾਣੀ ਗੁਰਮੰਤਰ ਦੇ ਅਭਿਆਸ ਵਿੱਚ ਜੇ ਪ੍ਰਪੱਕ ਹੋਵਾਂਗੇ ਅਤੇ ਤਾਂ ਹੀ ਰਾਜ ਦੀ ਪ੍ਰਾਪਤੀ ਅਸੀਂ ਕਰ ਸਕਦੇ ਹਾਂ। ਸ਼ਹੀਦ ਭਾਈ ਅਨੋਕ ਸਿੰਘ ਬੱਬਰ ਵਰਗੇ ਸੂਰਮੇ, ਜਿਨ੍ਹਾਂ ਦਾ ਕਿੰਨੇ ਕਿੰਨੇ ਘੰਟਿਆਂ ਵਧੀ ਅਭਿਆਸ ਗੁਰਮੰਤਰ ਦਾ ਅਭਿਆਸ, ਅਤੇ ਇਸੇ ਕਰਕੇ ਜਦੋਂ ਪੁਲਿਸ ਉਹਨਾਂ 'ਤੇ ਤਸ਼ੱਦਦ ਕਰਦੀ ਸੀ ਅਤੇ ਤਾਂ ਵੀ ਉਹਨਾਂ ਦੇ ਮੁੱਖ ਤੋਂ ਸਿਰਫ ਵਾਹਿਗੁਰੂ ਹੀ ਨਿਕਲਦਾ ਸੀ। ਸੋ ਇਸ ਤੋਂ ਦਾਸ ਦੀ ਇਹੀ ਬੇਨਤੀ ਹੈ, ਸਾਡੇ ਸਾਰੇ ਸਿੰਘਾਂ ਦੀ ਇਹੀ ਬੇਨਤੀ ਹੈ, ਸਾਰੇ ਨੌਜਵਾਨਾਂ ਨੂੰ ਵੀ ਰਹਿਤ ਰੱਖੋ, ਬਾਣੀ ਪੜ੍ਹੋ, ਜਿਨ੍ਹਾਂ ਨੇ ਕੇਸ ਨਹੀਂ ਰੱਖੇ ਆਪਣੇ ਕੇਸ ਰੱਖੋ, ਸੰਥਿਆ ਲਵੋ, ਖੰਡੇ ਬਾਟੇ ਦੀ ਪੌਲ ਛਕੋ, ਖੰਡੇ ਬਾਟੇ ਦਾ ਅੰਮ੍ਰਿਤ ਛਕੋ, ਰਹਿਤ ਰੱਖੋ। ਅਤੇ ਇਸ ਦੇ ਕਰਨ ਦੇ ਨਾਲ ਹੀ ਸਾਨੂੰ ਖਾਲਸੇ ਰਾਜ ਦੀ ਪ੍ਰਾਪਤੀ ਹੋ ਸਕਦੀ ਹੈ ਜੀ। ਸੋ ਦਾਸ ਦੀਆਂ ਭੁੱਲਾਂ ਖਿਮਾ ਬਖਸ਼ ਲੈਣੀਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ ਹੈ, ਆਪ ਸੰਗਤ ਆਪ ਸਾਰੀ ਸੰਗਤ ਬਖਸ਼ਣਹਾਰ ਹੈ ਜੀ। ਸਾਡੇ ਸਮਾਗਮ ਵਿੱਚ ਵੀ ਕੋਈ ਵੀ ਭੁੱਲ ਗਲਤੀ ਹੋਈ ਤਾਂ ਆਪ ਸੰਗਤ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੀ ਸਾਧਸੰਗ ਜੀ ਧੰਨਵਾਦੀ ਹਾਂ ਬੇਟਾ ਮੋਹਨ ਸਿੰਘ ਜੀ, ਜਿਹਨਾਂ ਨੇ ਆਪ ਨੂੰ ਆਪਣੇ ਵਿਚਾਰ ਸਰਵਣ ਕਰਾਏ। ਬਹੁਤ ਗੁਰੂ ਗ੍ਰੰਥ ਸਾਹਿਬ ਦੇ ਵੀ ਧੰਨਵਾਦੀ ਹਾਂ ਜਿਨ੍ਹਾਂ ਨੇ ਬੱਚਿਆਂ ਨੂੰ ਆਪਣੇ ਲੜ ਲਾਇਆ। ਇਹ ਬੱਚੇ ਬਹੁਤ ਹੀ ਵਧੀਆ ਲੜੀਵਾਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਪਾਠ ਕਰਦੇ ਨੇ, ਜਿਹੜਾ ਕਿ ਇੰਨਾ ਸੌਖਾ ਨਹੀਂ ਹੈ, ਬਹੁਤ ਹੀ ਔਖਾ ਹੈ ਲੜੀਵਾਰ ਤੋਂ ਪਾਠ ਕਰਨਾ। ਮਹਾਰਾਜ ਕਿਰਪਾ ਕਾਰਨ ਇਹਨਾਂ ਨੂੰ ਬੱਚਿਆਂ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ। ਹੁਣ ਸਾਡੇ ਕੋਲ ਅਗਲੇ ਬੁਲਾ ਰਹੇ ਨੇ ਭਾਈ ਜਾਦਵਿੰਦਰ ਸਿੰਘ ਜੀ, ਸਿੱਖ ਫੈਡਰੇਸ਼ਨ ਦੇ ਜੋ ਆਪਣੇ ਸਿੱਖ ਫੈਡਰੇਸ਼ਨ ਦੇ ਨੇ, ਉਹਨਾਂ ਨੂੰ ਬੇਨਤੀ ਹੈ ਉਹ 10-15 ਮਿੰਟ ਵਾਸਤੇ ਆਪ ਜੀ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
4: ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਿੰਘਾਂ ਸ਼ਹੀਦਾਂ ਦੀ ਯਾਦ ਵਿੱਚ ਜੁੜ ਬੈਠੇ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਦੇਰ ਬਾਅਦ ਮੈਂ ਇਸ ਸ਼ਹਿਰ ਦੇ ਵਿੱਚ ਆਇਆ। ਵੈਸੇ ਤਾਂ ਚਲੋ ਸਕੱਤਰ ਸਾਹਿਬ ਦਾ ਥੋੜ੍ਹਾ ਜਿਹਾ ਫਰਜ਼ ਹੁੰਦਾ ਕਿ ਸੰਗਤ ਨਾਲ ਬੁਲਾਰਿਆਂ ਦਾ ਤਾਲੁਫ ਕਰਾ ਦੇਣ, ਪਰ ਮੈਂ ਆਪ ਹੀ ਕਰਾ ਦਿੰਦਾ ਆਪਦਾ, ਕਿਉਂਕਿ ਬਹੁਤ ਸਾਰੇ ਸੱਜਣ ਹੋ ਸਕਦਾ ਪਹਿਲਾਂ ਮੈਨੂੰ ਨਾ ਜਾਣਦੇ ਹੋਣ। ਮੇਰਾ ਨਾਂ ਯਾਦਵਿੰਦਰ ਸਿੰਘ ਹੈ ਜੀ। ਮੈਂ ਪਿਛਲੇ ਤਕਰੀਬਨ 35 ਸਾਲ ਤੋਂ ਈਸਟ ਜਿਹੜੀ ਸਾਈਡ ਆ US ਦੀ ਨਿਊਜਰਸੀ ਦੇ ਵਿੱਚ ਰਹਿ ਰਿਹਾ ਹਾਂ। ਜੇ ਤੁਹਾਨੂੰ ਯਾਦ ਹੋਵੇ ਤਾਂ ਅਸੀਂ 99 ਦੇ ਵਿੱਚ ਇੱਕ ਬਹੁਤ ਵੱਡਾ ਸਮਾਗਮ ਜਿਹੜਾ ਸੀਗਾ ਉਹ ਸਿੱਖ ਕੌਮ ਦੀ ਇੱਕ ਰਿਕਗਨੀਸ਼ਨ ਕਰਨ ਵਾਸਤੇ, ਜਿਹੜੇ ਸਿੱਖ ਕੌਮ ਦੇ ਜਿਹੜੇ ਯੋਧੇ ਸੀ ਉਹਨਾਂ ਨੂੰ ਰਿਕਗਨਾਈਜ਼ ਕਰਨ ਲਈ ਉੱਥੇ ਰਚੇ ਬਹੁਤ ਵੱਡਾ ਸਮਾਗਮ ਕੀਤਾ ਸੀਗਾ, ਜਿਹਦੇ ਵਿੱਚੋਂ ਬਾਅਦ ਦੇ ਵਿੱਚ ਜਿਹੜਾ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨੇ ਉਹਨਾਂ ਨੂੰ 20ਵੀਂ ਸਦੀ ਦਾ ਮਹਾਨ ਸ਼ਹੀਦ ਜਿਹੜਾ ਆ ਉਹ ਰੁਤਬਾ ਜਿਹੜਾ ਸੀਗਾ ਉਹ ਥਰੂ ਆਊਟ ਜਿਹੜੀ ਸਿੱਖ ਸੰਗਤ ਆ ਉਹਨੇ ਪ੍ਰਵਾਨ ਕੀਤਾ। ਥੋੜ੍ਹਾ ਜਿਹਾ ਅੱਗੇ ਚੱਲਦਿਆਂ ਅਸੀਂ ਇਹ ਉਸ ਸਮੇਂ ਦੇ ਵਿੱਚ ਕਿਉਂਕਿ 9/11 ਹੋਇਆ ਔਰ 9/11 ਦੇ ਵਿੱਚ ਜਿਹੜੀ ਸਿੱਖ ਐਂਟੀ ਸਿੱਖ ਹੇਟ ਸੀਗੀ ਉਹ ਬਹੁਤ ਚਰਮ ਸੀਮਾ 'ਤੇ ਸੀਗੀ। ਬਹੁਤ ਸਾਰੇ ਲੋਕ ਜਿਹੜੇ ਕਿ ਪਹਿਲਾਂ ਹਿੰਦੁਸਤਾਨ ਦੇ ਵਿੱਚ ਇੱਕ ਤ੍ਰਾਸਦੀ ਭੁਗਤ ਕੇ ਇੱਥੇ ਮੂਵ ਹੋਏ ਸੀਗੇ ਉਹਨਾਂ ਨੂੰ ਦੁਬਾਰਾ ਫਿਰ ਉਹ ਦਿਨ ਯਾਦ ਆਏ। ਔਰ ਇਹ ਗੱਲ ਹਰੇਕ ਦੇ ਮਨ ਦੇ ਵਿੱਚ ਸੀਗੀ ਕਿ ਸਾਨੂੰ ਫਿਰ ਉਸ ਸਾਰੇ ਜਿਹੜਾ ਐਪੀਸੋਡ ਆ ਉਹਦੇ ਵਿੱਚ ਦੁਬਾਰਾ ਨਾ ਜਾਣਾ ਪਵੇ। ਸੋ ਉੱਥੋਂ ਜਿਹੜੀ ਸਿੱਖ ਅਮੈਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਆ ਉਹਦੀ ਫੋਰਮੇਸ਼ਨ ਹੋਈ, ਉਹਦੇ ਵਿੱਚ ਦਾਸ ਨੂੰ ਤਕਰੀਬਨ 10 ਸਾਲ ਐਜ਼ ਮੁੱਖ ਸੇਵਾਦਾਰ ਸੇਵਾ ਕਰਨ ਦਾ ਮੌਕਾ ਮਿਲਿਆ, ਜਿਹਦੇ ਥਰੂ ਅਸੀਂ ਜਿੱਥੇ ਨਵੀਆਂ ਔਰਗਨਾਈਜੇਸ਼ਨ ਜਿਹੜੀਆਂ ਅੱਜ ਤੁਸੀਂ ਸਿੱਖ ਕੋਲੀਸ਼ਨ, ਸੈਲਡਫ ਜਾਂ ਯੂਨਾਈਟਿਡ ਸਿੱਖਸ ਇਹ ਨਵੀਆਂ ਹੋਂਦ ਵਿੱਚ ਆਈਆਂ, ਉਹਦੇ ਨਾਲ ਹੀ ਅਸੀਂ ਜਿਹੜੀ ਅਮੈਰੀਕਨ ਸਿੱਖ ਪ੍ਰਬੰਧਕ ਕਮੇਟੀ ਵੱਲੋਂ ਅਸੀਂ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਸੀ ਉਹਦੇ ਨਾਲ ਰਾਬਤੇ ਕਰਕੇ ਜਿਹੜੇ ਸਿੱਖਾਂ ਦੇ ਇਸ਼ੂ ਸੀ ਉਹ ਲਗਾਤਾਰ ਉਹਨਾਂ ਦੇ ਨਾਲ ਅਸੀਂ ਸਾਂਝੇ ਕਰਦੇ ਰਹੇ। ਔਰ ਉਹਦੇ ਨਾਲ ਇਹ ਸਾਰੇ ਕੁਛ ਦੇ ਵਿੱਚੋਂ ਇੱਕ ਜਿਹੜੀ ਗੱਲ ਸਾਹਮਣੇ ਆਈ ਕਿ ਜਦੋਂ ਅਸੀਂ ਕ੍ਰਾਈਸਿਸ ਵਿੱਚ ਹੁੰਦੇ ਹਾਂ ਸਿੱਖ ਉਦੋਂ ਬਹੁਤ ਵਧੀਆ ਰਿਐਕਟ ਕਰਦੇ ਹਾਂ। ਜਦੋਂ ਸਾਨੂੰ ਲੱਗਦਾ ਵੀ ਹੁਣ ਚੱਲ ਕੋਈ ਨਹੀਂ, ਫਿਰ ਅਸੀਂ ਢਿੱਲੇ ਵੀ ਪੈ ਜਾਂਦੇ ਹਾਂ, ਫਿਰ ਸਾਡੀ ਆਪਸ 'ਚ ਖਿੱਚੋਤਾਣ ਵੀ ਵੱਧ ਜਾਂਦੀ ਆ। ਸੋ 84 ਵਾਲਾ ਐਪੀਸੋਡ ਲੈ ਲਓ, ਉਸ ਤੋਂ ਬਾਅਦ ਜਿਸ ਤਰੀਕੇ ਦੇ ਨਾਲ ਸਿੱਖ ਕੌਮ ਨੇ ਜਿਹੜੀ ਇੰਡੀਅਨ ਸਟੇਟ ਨੂੰ ਰਿਸਪੌਂਡ ਕੀਤਾ ਆ, ਉਹਦੀਆਂ ਗੱਲਾਂ ਅਸੀਂ 40 ਸਾਲ ਬਾਅਦ ਤੱਕ ਵੀ ਕਰ ਰਹੇ ਹਾਂ। ਔਰ ਮੈਂ ਇਸ ਗੱਲ ਦੀ ਵਧਾਈ ਵੀ ਦਿੰਦਾ ਆਪਣੀ ਕੌਮ ਨੂੰ ਕਿ ਦੇਖੋ ਮੂਵਮੈਂਟਸ ਚੱਲਦੀਆਂ ਨੇ ਔਰ ਮੂਵਮੈਂਟਾਂ ਥੋੜ੍ਹੀ ਦੇਰ ਬਾਅਦ ਫਿਜ਼ਲ ਆਊਟ ਹੋ ਜਾਂਦੀਆਂ ਆ, ਭੁੱਲ ਜਾਂਦੀਆਂ ਆ, ਪਰ ਇਹ ਸਿਹਰਾ ਜਿਹੜਾ ਆ ਇਹ ਸਿੱਖ ਕੌਮ ਦੇ ਉਹਨਾਂ ਜੁਝਾਰੂ ਸਿੰਘਾਂ ਸਿੰਘਣੀਆਂ ਜਿਹੜੇ ਐਕਟਿਵਿਸਟ ਨੇ ਉਹਨਾਂ ਨੂੰ ਜਾਂਦਾ ਆ ਕਿ ਅੱਜ 40 ਸਾਲ ਬਾਅਦ ਵੀ ਜਿਹੜੀ ਸਿੱਖ ਕੌਮ ਦੀ ਆਵਾਜ਼ ਆ ਆਪਣੀ ਆਜ਼ਾਦੀ ਦੀ, ਖਾਲਿਸਤਾਨ ਦੀ ਸਥਾਪਤੀ ਦੀ, ਉਹ ਅਸੀਂ ਮਨਾ ਰਹੇ ਹਾਂ ਔਰ ਉਹਦੇ ਵਿੱਚ ਇਕੱਠ ਹੋ ਰਹੇ ਨੇ, ਉਹਦੇ 'ਚ ਡਿਸਕਸ਼ਨਸ ਹੋ ਰਹੀਆਂ ਨੇ ਔਰ ਅਸੀਂ ਆਉਣ ਵਾਲੀ ਜਿਹੜੀ ਰਣਨੀਤੀ ਆਪਦੀ ਉਹਦੇ ਬਾਰੇ ਵਿਚਾਰਾਂ ਕਰ ਰਹੇ ਹਾਂ। ਇੱਕ ਗੱਲ ਮੈਂ ਥੋੜ੍ਹੀ ਜਿਹੀ ਤੁਹਾਡੇ ਨਾਲ ਹੋਰ ਬਹੁਤ ਜ਼ਰੂਰੀ ਹੈ ਜਿਹੜੀ ਕਰਨੀ ਚਾਹੁੰਦਾ ਹਾਂ। ਦੇਖੋ ਜਿਹੜੇ ਦੁਨੀਆਂ ਦੇ ਧਰਮ ਨੇ ਉਹਨਾਂ ਸਾਰਿਆਂ ਦਾ ਜਿਹੜਾ ਬੇਸਿਕ ਵਿਸ਼ਵਾਸ ਆ ਉਹ ਸੱਚ 'ਤੇ ਆਧਾਰਿਤ ਹੈ। ਜਿਹੜਾ ਕ੍ਰਿਸਚੈਨਿਟੀ ਆ ਕਾਫੀ ਵੱਡਾ ਧਰਮ ਆ, ਮੇਰੇ ਖਿਆਲ ਸਾਰਿਆਂ ਨਾਲੋਂ ਵੱਡਾ ਧਰਮ ਆ, ਉਹਦਾ ਜਿਹੜਾ ਪਹਿਲਾ ਰੈਵਲੇਸ਼ਨ ਆ ਕ੍ਰਾਈਸਟ ਵੱਲੋਂ ਉਹ ਆ ਗੋਡ ਇਜ਼ ਟਰੁੱਥ। ਫਿਰ ਮੁਹੰਮਦ ਸਾਹਿਬ ਨੇ, ਉਹਨਾਂ ਨੂੰ 1400 ਸਾਲ ਹੋ ਗਏ ਹੋਇਆਂ ਨੂੰ, ਉਹਨਾਂ ਨੇ ਕਿਹਾ ਅਨੁਲ ਹਲਕ ਵੀ ਜਿਹੜੀ ਜਿਹੜਾ ਅੱਲਾ ਆ ਉਹ ਸੱਚ ਆ। ਔਰ ਗੁਰੂ ਸਾਹਿਬ ਨੇ ਕਿਹਾ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ। ਜਿਹੜੀ ਧਰਮ ਦੀ ਇਬਾਦਤ ਆ ਉਹਦਾ ਆਧਾਰ ਸੱਚ ਆ। ਔਰ ਸਿੱਖੀ ਵਿੱਚ ਸੱਚ ਜਿਹੜਾ ਆ ਉਹਨੂੰ ਆਪਣੇ ਜੀਵਨ ਵਿੱਚ ਔਰ ਆਪਣੀ ਜਿਹੜੇ ਰੋਜ਼ਮਰ੍ਹਾ ਦੀ ਜ਼ਿੰਦਗੀ ਆ ਜਾਂ ਜਿਹੜਾ ਤੁਹਾਡੀ ਧਾਰਮਿਕ ਜ਼ਿੰਦਗੀ ਆ ਭਾਵਾਂ ਉਹ ਤੁਹਾਡੀ ਸੋਸ਼ਲ ਜ਼ਿੰਦਗੀ ਆ ਉਹਦੇ ਵਿੱਚ ਸੱਚ ਨੂੰ ਬਰਕਰਾਰ ਰੱਖਣਾ ਉਹ ਬਹੁਤ ਜ਼ਰੂਰੀ ਆ। ਔਰ ਸਭ ਤੋਂ ਜ਼ਰੂਰੀ ਆ ਕਿ ਜਿੱਥੇ ਅਸੀਂ ਕਲੈਕਟਿਵਲੀ ਐਕਟ ਕਰਦੇ ਹਾਂ ਕੌਮੀ ਤੌਰ ਦੇ ਉੱਤੇ, ਅਸੀਂ ਕੋਈ ਮੂਵਮੈਂਟ ਲੜ ਰਹੇ ਹਾਂ, ਉੱਥੇ ਜਿਹੜਾ ਸੱਚ ਆ ਉਹ ਆਧਾਰ ਹੋਣਾ ਬਹੁਤ ਜ਼ਰੂਰੀ ਆ। ਜੇ ਸਾਡਾ ਆਧਾਰ ਸੱਚ ਨਹੀਂ ਤਾਂ ਫਿਰ ਅਸੀਂ ਇੱਕ ਝੂਠ ਦੀ ਜੰਗ ਲੜ ਰਹੇ ਹੋਵਾਂਗੇ। ਸਾਡੀ ਜਿਹੜੀ ਸਟਰੈਂਥ ਆ, ਸਾਡੀ ਜਿਹੜੀ ਆਪਸ ਦੇ ਵਿੱਚ ਜਿਹੜੀ ਇੱਕ ਐਜ਼ ਏ ਕਮਿਊਨਿਟੀ ਜਿਹੜੀ ਸਟਰੈਂਥ ਬਣਦੀ ਆ ਉਹਦਾ ਆਧਾਰ ਸੱਚ ਹੀ ਬਣਦੀ ਆ। ਸੋ ਸਾਨੂੰ, ਅਸੀਂ ਕੋਈ ਵੀ ਮੂਵਮੈਂਟ ਲੜਨੀ ਆ, ਅਸੀਂ ਕੋਈ ਵੀ ਐਕਟੀਵਿਟੀ ਕਰਨੀ ਆ, ਉਹਦਾ ਜਿਹੜਾ ਆਧਾਰ ਆ ਉਹ ਸੱਚ ਹੋਣਾ ਬਹੁਤ ਜ਼ਰੂਰੀ ਆ। ਸਾਨੂੰ ਇੱਥੇ ਬਹੁਤ ਸਾਰੇ ਐਕਟੀਵਿਸਟ ਬੈਠੇ ਨੇ ਜਿਹੜੇ ਪਿਛਲੇ 35-40 ਸਾਲ ਤੋਂ ਸਿੱਖ ਕੌਮ ਦੀ ਸੇਵਾ ਵਿੱਚ ਲੱਗੇ ਹੋਏ ਨੇ, ਮੈਂ ਜਾਣਦਾ ਬਹੁਤਿਆਂ ਨੂੰ, ਔਰ ਸਾਨੂੰ ਇਹ ਗੱਲ ਹਮੇਸ਼ਾ ਆਪਣੇ ਮਨ ਵਿੱਚ ਦਿਮਾਗ ਵਿੱਚ ਪਕਾ ਕੇ ਰੱਖਣੀ ਚਾਹੀਦੀ ਹੈ ਕਿ ਅਸੀਂ ਆਪਣੀ ਕੌਮ ਨਾਲ ਵੀ ਆਪਣੇ ਆਪ ਨਾਲ ਵੀ ਕਦੇ ਸੱਚ ਤੋਂ ਨਾ ਉਕੀਏ, ਸੱਚ 'ਤੇ ਖੜੀਏ। ਦੇਖੋ ਜਿਹੜਾ ਸਮਾਂ ਆ ਇਹ ਅਪਰਚੂਨ ਵੀ ਆ ਔਰ ਇਹਦੇ ਨਾਲ ਦੇ ਨਾਲ ਹੀ ਸਾਡੇ ਵਾਸਤੇ ਚੈਲੇਂਜਸ ਵੀ ਬਹੁਤ ਨੇ, ਖਾਸ ਕਰਕੇ ਸੋਸ਼ਲ ਮੀਡੀਆ ਦੇ ਦੁਨੀਆ ਵਿੱਚ ਆਉਣ ਤੋਂ ਬਾਅਦ ਜਿਹੜਾ ਕਿਸੇ ਵੀ ਗੱਲ ਨੂੰ ਖੰਡਾਉਣਾ, ਉਹਨੂੰ ਗਲਤ ਰਾਏ ਪਾਉਣਾ ਬੜਾ ਸੌਖਾ ਹੋ ਗਿਆ ਆ। ਉਹਦੇ ਲਈ ਸਾਨੂੰ ਰੀਔਰਗਨਾਈਜ਼ ਹੋਣਾ ਬਹੁਤ ਜ਼ਰੂਰੀ ਆ। ਰੀਔਰਗਨਾਈਜ਼ ਅਸੀਂ ਵਿਚਾਰਾਂ ਦੇ ਬੇਸ 'ਤੇ ਹੋਣਾ ਆ। ਉਹ ਜਿਹੜੇ ਵਿਚਾਰ ਨੇ ਉਹਨਾਂ ਦਾ ਵੀ ਓਬਵੀਅਸਲੀ ਜੇ ਆਧਾਰ ਸੱਚ ਹੋਊਗਾ ਤਾਂ ਹੀ ਅਸੀਂ ਅੱਗੇ ਵੱਧ ਪਾਵਾਂਗੇ। ਸੋ ਮੇਰੇ ਖਿਆਲ ਦੇ ਵਿੱਚ ਸਾਨੂੰ ਜਿਹੜੀਆਂ ਸਾਡੀਆਂ ਔਰਗਨਾਈਜੇਸ਼ਨਸ ਨੇ ਜਿਹੜੀਆਂ ਕਿ ਪਿਛਲੇ ਸਮੇਂ ਦੇ ਵਿੱਚ ਉਹਨਾਂ ਦੇ ਵਿੱਚ ਕਾਫੀਆਂ ਕਮੀਆਂ ਪੇਸ਼ੀਆਂ ਆ ਗਈਆਂ ਨੇ ਜਾਂ ਫਿਜ਼ਲ ਆਊਟ ਹੋ ਗਈਆਂ ਨੇ ਜਾਂ ਉਹ ਹਰ ਇੱਕ ਜਿਹੜੀ ਕੋਈ ਵੀ ਜਿਹੜਾ ਸਮਾਂ ਹੁੰਦਾ ਆ ਉਹਦੀ ਸੀਮਾ ਹੁੰਦੀ ਆ। ਹੋ ਸਕਦਾ ਹੁਣ ਸਾਨੂੰ ਨਵੇਂ ਸਮੇਂ ਦੇ ਵਿੱਚ ਜਿਹੜੀ ਨਵਾਂ ਔਰਗਨਾਈਜ਼ ਢਾਂਚੇ ਆ ਉਹ ਖੜ੍ਹੇ ਕਰਨ ਦੀ ਲੋੜ ਹੋਵੇ, ਔਰ ਸਾਨੂੰ ਉਹਦੇ ਬਾਰੇ ਅਸੀਂ ਗੱਲਬਾਤ ਕੱਲ੍ਹ ਬੈਠ ਕੇ ਕੀਤੀ ਸੀ ਇੱਥੇ ਕਾਫੀ ਸਿੰਘਾਂ ਦੇ ਨਾਲ, ਔਰ ਉਹਦੇ ਬਾਰੇ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਜਿਹੜੀ ਰੂਪ ਰੇਖਾ ਆ ਉਹ ਦੇਣ ਦੀ ਕੋਸ਼ਿਸ਼ ਕਰਾਂਗੇ, ਜਿਹਦਾ ਕਿ ਅਸੀਂ ਜਿਹੜਾ ਸਾਡਾ ਇੰਪੈਕਟ ਆ ਉਹ ਐਜ਼ ਏ ਕਮਿਊਨਿਟੀ ਉਹ ਮੋਰ ਵਾਈਡ ਸਪਰੈਡ ਮੋਰ ਇੰਪੈਕਟਿਵ ਹੋਵੇ। ਕਿਉਂਕਿ ਦੇਖੋ ਜਿਹੜਾ ਅੱਜ ਤੋਂ 25-30 ਸਾਲ ਪਹਿਲਾਂ ਜੋ ਜਿਹੜੀਆਂ ਗੱਲਾਂ ਸੀ ਕਦੇ ਸੋਚੀਆਂ ਵੀ ਨਹੀਂ ਸੀ, ਅੱਜ ਉਹ ਗੱਲਾਂ ਇੱਕ ਇਸ ਤਰੀਕੇ ਨਾਲ ਉਹ ਸਾਡੇ ਲਈ ਯੂਟੀਲਾਈਜ਼ ਹੋ ਸਕਦੀਆਂ, ਇਸ ਤਰੀਕੇ ਨਾਲ ਅਸੀਂ ਉਹਨਾਂ ਗੱਲਾਂ ਨੂੰ ਯੂਜ਼ ਕਰ ਸਕਦੇ ਹਾਂ ਜਿਹਨਾਂ ਦਾ ਇੰਪੈਕਟ ਬਹੁਤ ਛੇਤੀ ਪੈਂਦਾ ਆ। ਪਰ ਸਾਡੇ ਕੋਲ ਉਹਦੇ ਲਈ ਬੇਸਿਕ ਜਿਹੜੇ ਇਨਫਰਾਸਟਰਕਚਰ ਨੇ, ਬੇਸਿਕ ਔਰਗਨਾਈਜ਼ ਸਟਰਕਚਰ ਨੇ, ਸਾਨੂੰ ਉਹ ਆਪਦੇ ਖੜ੍ਹੇ ਕਰਨ ਦੀ ਲੋੜ ਆ। ਜਿਹੜਾ ਸਾਡੀ ਜਿਹੜੀ ਸਟਰੈਂਥ ਆ, ਸਾਡੀ ਜਿਹੜੀ ਸਮਰੱਥਾ ਆ, ਉਹ ਸਾਡੀ ਸੰਗਤ ਆ। ਅਸੀਂ ਪਿਛਲੇ 40 ਸਾਲਾਂ ਦੇ ਵਿੱਚ ਜਿੱਥੇ ਅਸੀਂ ਆਪਦੀ ਆਜ਼ਾਦੀ ਦੀ ਜਿਹੜੀ ਲੜਾਈ ਆ ਉਹਦੇ ਉੱਤੇ ਆਪਣੀ ਬਹੁਤ ਜ਼ਿਆਦਾ ਐਨਰਜੀ ਜਿਹੜੀ ਆ ਉਹ ਲਾਈ ਆ, ਉਹਦੇ ਨਾਲ ਅਸੀਂ ਇਸ ਤਰ੍ਹਾਂ ਦੇ ਜਿਹੜੇ ਸੰਗਤ ਆ, ਇਸ ਤਰ੍ਹਾਂ ਦੇ ਗੁਰਦੁਆਰਾ ਸਾਹਿਬਾਨ ਨੇ, ਉਹਨਾਂ ਦਾ ਵੀ ਵਿਸਥਾਰ ਕੀਤਾ ਆ, ਉਹਨਾਂ ਨੂੰ ਅਸੀਂ ਸਫਿਸਟੀਕੇਟਡ ਕੀਤਾ ਆ। ਪਰ ਉਹ ਆਪਣੇ ਆਪ ਦੇ ਵਿੱਚ ਇੰਡੀਵਿਜੁਅਲ ਇੰਸਟੀਟਿਊਸ਼ਨਸ ਨੇ ਜਿਹੜੇ ਕਿ ਗਰਾਸ ਰੂਟ ਲੈਵਲ ਦੇ ਉੱਤੇ ਸਾਡੀ ਕੌਮ ਦੀ ਜਿਹੜੀ ਆ ਉਹ ਪੁਸ਼ਤ ਬਣਾਈ ਕਰ ਰਹੇ ਨੇ। ਮੇਰਾ ਖਿਆਲ 'ਚ ਇਹ ਸਮਾਂ ਆ ਗਿਆ ਹੁਣ ਕਿ ਅਸੀਂ ਘੱਟੋ ਘੱਟ ਨੌਰਥ ਅਮੈਰੀਕਾ ਦੇ ਵਿੱਚ ਆਪਣੀ ਜਿਹੜੀ ਸਟਰੈਂਥ ਆ ਉਹਨੂੰ ਦੁਬਾਰਾ ਰੀਕੁਲੈਕਟ ਕਰੀਏ, ਔਰ ਉਹਦਾ ਕੋਈ ਰੀਕਲੈਕਟ ਕਰਕੇ ਉਹਦਾ ਕੋਈ ਨਵੇਂ ਢਾਂਚੇ ਬਣਾਈਏ ਜਿਹੜੇ ਕਿ ਅੱਜ ਦੇ ਸਮੇਂ ਦੇ ਵਿੱਚ ਵਾਇਬਲ ਹੋਣ, ਜਿਹੜੇ ਕਿ ਅੱਜ ਦਾ ਜਿਹੜਾ ਭਾਵਾਂ ਸੋਸ਼ਲ ਹੋਵੇ, ਭਾਵਾਂ ਪੋਲੀਟੀਕਲ ਹੋਵੇ, ਭਾਵਾਂ ਇਕਨੋਮਿਕ ਹੋਵੇ, ਉਹਦੇ ਵਿੱਚ ਉਹ ਜਿਹੜੇ ਸੰਸਥਾਵਾਂ ਨੇ ਉਹ ਇਹ ਕਾਰਗਰ ਹੋਣ ਕਿ ਜਿਹੜੀ ਇੱਥੋਂ ਦਾ ਸਿਸਟਮ ਆ ਉਹਨੂੰ ਵੀ ਇੰਪੈਕਟ ਕਰਦੇ ਹੋਣ, ਔਰ ਜਿਹੜੀ ਸਾਡੀ ਕਮਿਊਨਿਟੀ ਦੇ ਵਿੱਚ ਜਿਹੜੀ ਉਹਦੀ ਜਿਹੜੀ ਇੰਪੈਕਟ ਆ ਉਹ ਵੀ ਦਿਸਦਾ ਹੋਵੇ। ਅਸੀਂ ਇੱਕ ਛੋਟਾ ਜਿਹਾ ਉਪਰਾਲਾ ਕੀਤਾ ਪਿਛਲੇ ਸਮੇਂ ਦੇ ਵਿੱਚ ਉੱਥੇ ਈਸਟ ਕੋਸਟ ਦੇ ਵਿੱਚ ਕਿ ਅਸੀਂ ਇੱਕ ਇਕਨੋਮਿਕ ਜਿਹੜਾ ਹੈਗਾ ਆ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਖੜ੍ਹਾ ਕੀਤਾ ਆ, 5 Rivers Bank, ਉਹ ਸਿੱਖਾਂ ਦਾ ਪਹਿਲਾ US ਦੇ ਵਿੱਚ ਪਹਿਲਾ ਬੈਂਕ ਆ ਜਿਹੜਾ ਸਿੱਖ ਕਮਿਊਨਿਟੀ ਵੱਲੋਂ ਖੜ੍ਹਾ ਕੀਤਾ ਗਿਆ ਆ। ਚਲੋ ਮਹਾਰਾਜ ਕਿਰਪਾ ਕਰੇ ਉਹ ਸਾਰੀ ਸੰਗਤ ਦੇ ਸਹਾਇਤਾ ਦੇ ਨਾਲ ਉਹ ਜਿਹੜੀ ਸੰਸਥਾ ਆ ਹੋਣ ਦੇ ਵਿੱਚ ਆਈ ਆ, ਆਉਣ ਵਾਲੇ ਸਮੇਂ ਦੇ ਵਿੱਚ ਉਹ ਸਾਡੀ ਕਮਿਊਨਿਟੀ ਲਈ ਇੱਕ ਫਾਈਨੈਂਸ਼ੀਅਲ ਸਾਈਡ ਦੇ ਉੱਤੋਂ ਰਾਹ ਦਸੇਰਾ ਬਣੇਗਾ। ਇਸੇ ਤਰੀਕੇ ਨਾਲ ਸਾਨੂੰ ਜਿਹੜੇ ਸਾਡੇ ਗੁਰਦੁਆਰਾ ਵਰਗੇ ਇੰਸਟੀਟਿਊਸ਼ਨਸ ਨੇ ਇਹਨਾਂ ਨੂੰ ਵੀ ਕਿਸੇ ਨਾ ਕਿਸੇ ਲੜੀ ਵਿੱਚ ਪਰੋ ਕੇ, ਔਰ ਪਾਉਣੀ ਸਾਡੀਆਂ ਈਵਨ ਸਾਡੀਆਂ ਜਿਹੜੀਆਂ ਔਰਗਨਾਈਜੇਸ਼ਨਸ ਨੇ, ਸੋਸ਼ਲ ਔਰਗਨਾਈਜੇਸ਼ਨਸ ਨੇ ਜਾਂ ਜਿਹੜੀਆਂ ਪੋਲੀਟੀਕਲ ਔਰਗਨਾਈਜੇਸ਼ਨਸ ਨੇ, ਸਾਨੂੰ ਉਹਨਾਂ ਨੂੰ ਵੀ ਕਿਸੇ ਨਾ ਕਿਸੇ ਰੂਪ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਰਿੰਗ ਦੈਮ ਟੁਗੈਦਰ, ਔਰ ਉਹਨਾਂ ਵਾਸਤੇ ਅਸੀਂ ਕੋਈ ਸਿਸਟਮੈਟਿਕ ਸਿਸਟਮ ਤਿਆਰ ਕਰੀਏ ਜਿੱਥੇ ਕਿ ਹਰ ਇੱਕ ਜਿਹੜਾ ਇੰਡੀਵਿਜੁਅਲ ਔਰ ਜਿਹੜੀ ਸੰਸਥਾ ਆ ਉਹ ਕਿਸੇ ਨਾ ਕਿਸੇ ਕੰਮ ਦੇ ਵਿੱਚ ਜਿਹੜਾ ਆ ਆਪਦਾ ਇੰਪੈਕਟ ਕਰ ਸਕੇ, ਤਾਂ ਕਿ ਜਿਹੜਾ ਸਾਡਾ ਜਿਹੜਾ ਵਰਕਿੰਗ ਸਿਸਟਮ ਆ ਉਹਨੂੰ ਅਸੀਂ ਇੰਪਰੂਵ ਕਰ ਸਕੀਏ। ਰਾਦਰ ਦੈਨ ਕਿ ਕਈ ਵਾਰੀ ਕੀ ਹੁੰਦਾ ਕਿ ਅਸੀਂ ਇੱਕੋ ਹੀ ਕੰਮ ਕਈ ਕਈ ਬੰਦੇ ਕਰੀ ਜਾ ਰਹੇ ਔਰ ਸਾਨੂੰ ਪਤਾ ਹੀ ਨਹੀਂ ਹੁੰਦਾ। ਸੋ ਜਿਹੜੀ ਨੈੱਟਵਰਕਿੰਗ ਆ ਆਪਸ ਦੇ ਵਿੱਚ, ਮੇਰਾ ਖਿਆਲ 'ਚ ਸਾਨੂੰ ਉਹ ਦੁਬਾਰਾ ਤੋਂ ਉਹਨੂੰ ਸ਼ੁਰੂ ਕਰਨ ਦੀ ਲੋੜ ਆ ਔਰ ਉਹਦੇ 'ਤੇ ਵਰਕ ਕਰਨ ਦੀ ਲੋੜ ਆ, ਔਰ ਸਾਨੂੰ ਉਮੀਦ ਆ ਕਿ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਾਰੀ ਗੱਲ ਦੇ ਉੱਤੇ ਅਸੀਂ ਥੋੜ੍ਹਾ ਬਹੁਤਾ ਹੋਰ ਜਿਹੜਾ ਆ ਹਿੱਸਾ ਉਹ ਪਾਵਾਂਗੇ। ਅਸੀਂ ਤੁਹਾਨੂੰ ਇਹ ਸਾਰੀ ਜਿਹੜੀ ਜੋ ਵੀ ਇਹਦੀਆਂ ਜਿਹੜੀਆਂ ਡਿਵੈਲਪਮੈਂਟਸ ਹੋਣਗੀਆਂ, ਅਸੀਂ ਜਿਹੜੇ ਤੁਹਾਡੇ ਇੱਥੋਂ ਦੇ ਨੁਮਾਇੰਦੇ ਨੇ ਅਸੀਂ ਉਹਨਾਂ ਦੇ ਨਾਲ ਉਹ ਅਪਡੇਟ ਕਰਦੇ ਰਹਾਂਗੇ। ਔਰ ਵਾਹਿਗੁਰੂ ਕਿਰਪਾ ਕਰੇ ਜਿਹੜੀ ਸਾਡੀ ਐਜ਼ ਏ ਕਮਿਊਨਿਟੀ ਅਸਟੈਬਲਿਸ਼ਮੈਂਟ ਹੋਈ ਆ, ਅਸੀਂ ਇਹਨੂੰ ਕਿਵੇਂ ਯੂਟੀਲਾਈਜ਼ ਕਰਨਾ ਆ ਇੱਥੋਂ ਦੇ ਪੋਲੀਟੀਕਲ ਸਿਸਟਮ ਵਿੱਚ, ਇੱਥੋਂ ਦੇ ਸੋਸ਼ਲ ਸਿਸਟਮ ਦੇ ਵਿੱਚ, ਇੱਥੋਂ ਦੇ ਇਕਨੋਮਿਕ ਸਿਸਟਮ ਦੇ ਵਿੱਚ, ਉਹਦੇ ਵਾਸਤੇ ਸਾਨੂੰ ਆਪਦੇ ਜਿਹੜੇ ਰਾਹ ਦਸੇਰੇ ਆ ਉਹ ਪੈਦਾ ਕਰਨੇ ਪੈਣਗੇ ਜੇ ਅਸੀਂ ਆਪਣਾ ਇੰਪੈਕਟ ਕ੍ਰੀਏਟ ਕਰਨਾ ਆ ਇੱਥੇ ਅਤੇ ਗਲੋਬਲੀ। ਦੇਖੋ ਜਿਹੜੀ ਸਾਡੀ ਸਟਰੈਂਥ ਆ ਉਹ ਸਾਡੀ ਸੰਗਤ ਹੀ ਆ, ਸਾਡੇ ਇਹ ਇੰਸਟੀਟਿਊਸ਼ਨਸ ਨੇ, ਔਰ ਸਾਨੂੰ ਇੱਕ ਰਾਏ ਬਣਾਉਣੀ ਜਾਂ ਇਸ਼ੂਜ਼ ਬਾਰੇ ਆਪਣੀ ਜਿਹੜੀ ਫੈਸਲਾ ਕਰਨ ਦੀ ਜਿਹੜੀ ਵਿਧੀ ਆ ਉਹਦੇ ਉੱਤੇ ਐਮਫਸਿਸ ਕਰਨਾ, ਜਿਹੜੇ ਡਿਫਰੈਂਸਿਸ ਹੋਣ ਦੇ ਬਾਵਜੂਦ ਵੀ ਇਕੱਠੇ ਹੋ ਕੇ ਬਹਿਣਾ, ਇਹ ਸਾਡੇ ਵਾਸਤੇ ਚੈਲੇਂਜਸ ਨੇ, ਸਾਨੂੰ ਇਹਨਾਂ 'ਤੇ ਵਰਕ ਕਰਨ ਦੀ ਲੋੜ ਆ। ਸੋ ਮੈਂ ਧੰਨਵਾਦ ਹਾਂ ਇੱਥੋਂ ਦੇ ਸਾਰੀ ਮੈਨੇਜਮੈਂਟ ਦਾ ਜਿਨ੍ਹਾਂ ਨੇ ਇਹ ਜਿਹੜਾ ਪ੍ਰੋਗਰਾਮ ਆ ਉਲੀਕਿਆ ਔਰ ਸਾਨੂੰ ਵੀ ਸੱਦਿਆ ਆ। ਉਮੀਦ ਆ ਕਿ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਰਿਆਂ ਦੇ ਦਰਸ਼ਨ ਹੁੰਦੇ ਰਹਿਣਗੇ। ਇਸ ਦੇ ਨਾਲ ਹੀ ਕਿਸੇ ਵੀ ਭੁੱਲ ਚੁੱਕ ਦੀ ਖਿਮਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਗੁਰੂ ਪਿਆਰੀ ਸਾਹਿਬ ਸਿੰਘ ਜੀ ਧੰਨਵਾਦੀ ਹਾਂ ਭਾਈ ਜਸਵਿੰਦਰ ਜੀ ਸਿੰਘ ਜੀ ਦੇ ਜੋ ਨਿਊ ਜਰਸੀ ਤੋਂ ਆਪਣੇ ਕੋ ਇਸ ਸ਼ਹੀਦਾਂ ਦੇ ਸਵਾਗਮ ਵਿੱਚ ਪਹੁੰਚ ਕੇ ਆਪਣੇ ਉਹਨਾਂ ਨੇ ਵਿਚਾਰ ਸਾਂਝੇ ਕੀਤੇ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਜੋ ਵੀ ਸਾਡੇ ਇੱਥੇ ਵੀਰ ਜਿਨ੍ਹਾਂ ਨੇ ਸ਼ਹੀਦਾਂ ਦੀ ਯਾਦ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਾਏ ਸਨ, ਉਹਨਾਂ ਵੱਲੋਂ ਸਾਰਿਆਂ ਵੱਲੋਂ ਹੀ ਇਹਨਾਂ ਦਾ ਚੇਚੇ ਤੌਰ 'ਤੇ ਇੱਥੇ ਪਹੁੰਚਣ ਦਾ ਬਹੁਤ ਬਹੁਤ ਧੰਨਵਾਦ। ਹੁਣ ਆਪਣੇ ਕੋਲ ਅਗਲੇ ਬੁਲਾਰੇ ਨੇ ਭਾਈ ਗੁਰਿੰਦਰ ਸਿੰਘ ਜੀ ਜੋ ਨਿਊਯਾਰਕ ਤੋਂ ਪਹੁੰਚੇ ਨੇ, ਉਹਨਾਂ ਨੂੰ ਬੇਨਤੀ ਆ ਉਹ ਆਪਣੇ ਵਿਚਾਰ ਆਪ ਜੀ ਨਾਲ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
5: ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਮਿਲ ਬੈਠੇ ਗੁਰੂ ਖਾਲਸਾ ਪੰਥ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਕ ਉਸ ਸ਼ਹੀਦ ਦੀ ਯਾਦ ਦੇ ਵਿੱਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਇਕੱਤਰ ਹੋਏ ਹਾਂ, ਜਿਸ ਨੇ ਇੱਕ ਬਹੁਤ ਛੋਟੇ ਜਿਹੇ ਪਰਿਵਾਰ ਤੋਂ, ਇੱਕ ਬਹੁਤ ਘੱਟ ਰਿਸੋਰਸਿਸ ਵਾਲੇ ਪਰਿਵਾਰ 'ਚੋਂ ਉੱਠ ਕੇ ਕੌਮ ਦੇ ਲਈ ਜਿਸ ਤਰ੍ਹਾਂ ਦੀ ਜੰਗ ਲੜੀ ਆ, ਉਹਨੇ ਜਿੱਥੇ ਉਹਦੇ ਹਮ ਉਮਰ ਜਿਹੜੇ ਬੰਦੇ ਨੇ ਸਾਡੇ ਵਰਗੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਆ, ਉੱਥੇ ਉਸ ਨੇ ਜਿਹੜੇ ਅੱਜ ਨੌਜਵਾਨ ਜਿਹੜੇ ਮੇਰੇ ਇੱਧਰ ਖੱਬੇ ਹੱਥ ਬੈਠੇ ਨੇ, ਬੀਬੀਆਂ ਬੱਚੀਆਂ ਬੈਠੀਆਂ ਨੇ, ਉਹਨਾਂ ਨੂੰ ਵੀ ਉਸਨੇ ਬਹੁਤ ਡੂੰਘੇ ਤਰੀਕੇ ਨਾਲ ਪ੍ਰਭਾਵਿਤ ਕੀਤਾ ਹੈ। ਭਾਈ ਪਰਮਜੀਤ ਸਿੰਘ ਪੰਜਵੜ, ਕਿਉਂਕਿ ਸਮਾਂ ਬਹੁਤ ਹੋ ਗਿਆ ਆ, ਮੈਂ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਜਿੰਨੀ ਮੇਰੇ ਤੋਂ ਕੋਸ਼ਿਸ਼ ਹੋਈ ਉਹਨੂੰ ਸੰਕੋਚ ਕੇ ਤੁਹਾਡੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗਾ, ਪਰ ਕਿਉਂਕਿ ਅੱਜ ਉਸ ਸ਼ਹੀਦ ਦਾ ਸ਼ਹੀਦੀ ਦਿਹਾੜਾ ਮਨਾ ਰਹੇ ਹਾਂ, ਉਹਦੇ ਬਾਰੇ ਜਿਹੜੀ ਗੱਲ ਕਰਨੀ ਹੈ ਉਹ ਸਾਡੇ ਲਈ ਜ਼ਰੂਰੀ ਆ। ਭਾਈ ਪਰਮਜੀਤ ਸਿੰਘ ਪੰਜਵੜ ਜਿਹੜੇ ਨੇ, ਉਹਨਾਂ ਦੀ ਜ਼ਿੰਦਗੀ ਜਿਹੜੀ ਸਟਾਰਟ ਇਸ ਤਰ੍ਹਾਂ ਹੁੰਦੀ ਆ ਕਿ ਭਾਊ ਲਾਭ ਸਿੰਘ ਹੋਣੀ, ਜਨਰਲ ਸੁਖਦੇਵ ਸਿੰਘ ਜਿਨ੍ਹਾਂ ਨੂੰ ਭਾਈ ਲਾਭ ਸਿੰਘ ਕਰਕੇ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਵੱਲੋਂ ਜਾਣਦੇ ਹਾਂ, ਉਹਨਾਂ ਦੇ ਛੋਟੇ ਭਰਾ ਨੇ ਰਿਸ਼ਤੇਦਾਰੀ ਚੋਂ, ਉਹ ਇਹਨਾਂ ਨੂੰ ਇਸ ਪਾਸੇ ਜਿਹੜਾ ਆ ਉਹ ਕੇਂਦਰਿਤ ਕਰਦੇ ਨੇ ਕਿ ਤੁਸੀਂ ਜਥੇਬੰਦੀਆਂ ਦੇ ਵਿੱਚ ਜਿਹੜੀ ਕੋਆਰਡੀਨੇਸ਼ਨ ਕਰਨੀ ਆ ਉਹਦੇ ਲਈ ਤੁਸੀਂ ਜ਼ਿੰਮੇਵਾਰੀ ਨਿਭਾਉਣੀ ਸ਼ੁਰੂ ਕਰੋ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਭਾਊ ਕੋਲ ਬਹੁਤ ਥੋੜ੍ਹੇ ਰਿਸੋਰਸਿਸ ਸੀ, ਪੜ੍ਹਾਈ ਵੀ ਬਹੁਤ ਥੋੜ੍ਹੀ ਸੀ, ਹਲੇ ਉਮਰ ਵੀ ਛੋਟੀ ਸੀ, ਪਰ ਉਹਨੇ ਕੰਮ ਬਾਖੂਬੀ ਨਾਲ ਕਰਨਾ ਸ਼ੁਰੂ ਕੀਤਾ ਹੈ। ਉੱਤੋਂ ਜਦੋਂ ਉਹ ਸੇਵਾ ਨਿਭਾ ਰਹੇ ਸੀਗੇ ਤਾਂ ਸੁਣਨ ਨੂੰ ਮਿਲਦਾ ਹੈ, ਮੈਂ ਇੱਥੇ ਗੱਲ ਥੋੜ੍ਹੀ ਜਿਹੀ ਸਪਸ਼ਟ ਕਰ ਦੇਣੀ ਚਾਹੁੰਦਾ ਹਾਂ ਕਿ ਸਾਡਾ ਕੋਈ ਲੈਵਲ ਨਹੀਂ ਹੈ ਕਿ ਅਸੀਂ ਭਾਊ ਪਰਮਜੀਤ ਸਿੰਘ ਪੰਜ ਵੜ ਗਏ ਜਾਂ ਬਹਾਦਰ ਜਿਹੜੇ ਸ਼ਹੀਦਾਂ ਦੀਆਂ ਫੋਟੋਆਂ ਲੱਗੀਆਂ ਨੇ ਉਹਨਾਂ ਦੇ ਬਾਰੇ ਅਸੀਂ ਕੋਈ ਜ਼ਿਕਰ ਕਰ ਸਕੀਏ, ਕਿਉਂਕਿ ਸਾਡੇ ਜਿਹੜੇ ਜੀਵਨ ਨੇ ਬਹੁਤ ਛੋਟੇ ਨੇ। ਪਰ ਇੰਨੀ ਗੱਲ ਜ਼ਰੂਰ ਆ ਕਿ ਜਿਸ ਤਰੀਕੇ ਨਾਲ ਉਹਨਾਂ ਸਿੰਘਾਂ ਨੇ ਉਸ ਸਮੇਂ ਦੇ ਵਿੱਚ ਜਿਹੜੇ ਸਾਡੇ ਵਰਗੇ ਸੀਗੇ ਉਹਨਾਂ ਨੂੰ ਪ੍ਰਭਾਵਿਤ ਕੀਤਾ ਆ, ਉਹ ਬਹੁਤ ਡੂੰਘੀ ਇੱਕ ਜਿਹੜੀ ਆ ਉਹ ਛਾਪ ਛੱਡੀ ਆ। ਸੋ ਜਦੋਂ ਭਾਊ ਪੰਜਵੜ ਹੋਣੀ ਖਾਲਿਸਤਾਨ ਕਮਾਂਡੋ ਫੋਰਸ ਦੇ ਜਰਨੈਲ ਬਣਦੇ ਨੇ ਛੋਟੇ ਲੈਵਲ ਤੋਂ ਸ਼ੁਰੂ ਕਰਕੇ, ਉੱਥੇ ਇੱਕ ਛੋਟੀ ਜਿਹੀ ਟੂਕ ਮਾਤਰ ਕਹਾਣੀ ਤੁਹਾਡੇ ਨਾਲ ਸਾਂਝੀ ਕਰਦਾ ਹਾਂ ਕਿ ਪੰਜਾਬ ਦੀ ਹਿਸਟਰੀ ਦੇ ਵਿੱਚ ਇੱਕ ਸਭ ਤੋਂ ਵੱਡਾ ਡਾਕਾ ਵੱਜਿਆ, ਜਿਸ ਡਾਕੇ ਦੀ ਅਮਾਊਂਟ ਉਸ ਵੇਲੇ 5,70,00,000 ਸੀ। ਉਸ ਵੇਲੇ 5,70,00,000 ਰੁਪਇਆ ਏਸ਼ੀਆ ਦਾ ਸਭ ਤੋਂ ਵੱਡਾ ਡਾਕਾ ਸੀ। ਅੱਜ ਉਸ ਡਾਕੇ ਦਾ ਜਿਹੜਾ ਜ਼ਿਕਰ ਆ, ਜਿਹੜੇ ਸਾਡੇ ਕਹਿ ਲਓ ਕਿ ਵੀਰ ਕਿਸੇ ਗਲਤ ਫਹਿਮੀਆਂ 'ਚੋਂ ਜਿਹੜੀਆਂ ਪੈਦਾ ਹੋਈਆਂ ਗੱਲਾਂ ਨੇ ਉਹਨਾਂ ਨੂੰ ਉਭਾਰ ਕੇ ਕਰਦੇ ਨੇ, ਮੈਂ ਤੁਹਾਨੂੰ ਥੋੜ੍ਹੀ ਜਿਹੀ ਉਹਦੇ ਬਾਰੇ ਇਸ਼ਾਰਾ ਕਰਨਾ ਚਾਹੁੰਦਾ ਹਾਂ ਕਿ ਜਿਸ ਦਿਨ ਭਾਊ ਲਾਭ ਸਿੰਘ ਜਿਹੜੇ ਕਿ ਭਾਈ ਸੁੱਖਾ ਜਿੰਦਾ, ਭਾਈ ਦਲਜੀਤ ਸਿੰਘ ਬਿੱਟੂ, ਭਾਊ ਪੰਜਵੜ ਹੋਣੀ ਜਿਹੜੇ ਉਸ ਡਾਕੇ ਨੂੰ ਅੰਜਾਮ ਦੇਣ ਵਾਲੇ ਜਿਹੜੇ ਬੰਦੇ ਸੀਗੇ, ਭਾਊ ਲਾਭ ਸਿੰਘ ਉਹਨਾਂ ਦੀ ਲਾਸ਼ ਪਈ ਆ, ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ ਹੈ। ਭੈਣ ਜੀ ਦਵਿੰਦਰ ਕੌਰ ਜਿਹੜੇ ਕਿ ਉਸ ਵੇਲੇ ਦੋ ਬੱਚਿਆਂ ਦੀ ਮਾਂ ਸੀ, ਇੱਕ ਬੱਚਾ ਗੋਦੀ ਸੀ, ਇੱਕ ਬੱਚਾ ਕੋਲ ਖੜਾ ਹੋਇਆ, ਉਸ ਭੈਣ ਜੀ ਨੂੰ ਜਦੋਂ ਉਹ ਤੋਂ ਇੱਕ ਪਹਿਲਾਂ ਛੋਟਾ ਜਿਹਾ ਇੰਸੀਡੈਂਟ ਹੁੰਦਾ ਹੈ ਕਿ ਇੱਕ ਜਿਹੜਾ ਪੁਲਿਸ ਆਫਿਸਰ ਆ ਉਹ ਭਾਊ ਲਵ ਸਿੰਘ ਦੀ ਲਾਸ਼ ਨੂੰ ਪੈਰ ਮਾਰ ਕੇ ਕਹਿੰਦਾ ਕਿ ਪਛਾਣ ਲਾ ਇਹ ਹੋਈ ਹੈ ਤੇਰਾ ਆਦਮੀ ਆ ਤੇ ਭੈਣ ਕਹਿੰਦੀ ਆ ਕਿ ਵੀਰਾ ਮੈਨੂੰ ਪਤਾ ਸੀ ਕਿ ਮੇਰਾ ਆਦਮੀ ਮੈਨੂੰ ਕਿਸੇ ਦਿਨ ਇਸ ਤਰ੍ਹਾਂ ਹੀ ਮਿਲਣਾ ਹੈ ਉਹ ਮੈਨੂੰ ਘਰੋਂ ਕਹਿ ਕੇ ਗਿਆ ਸੀਗਾ ਕਿ ਬੱਚਿਆਂ ਦਾ ਧਿਆਨ ਰੱਖੀ ਆਪਣਾ ਧਿਆਨ ਰੱਖੀ ਸਾਡੀਆਂ ਜ਼ਿੰਦਗੀਆਂ ਦਾ ਕੋਈ ਪਤਾ ਨਹੀਂ ਅਤੇ ਨਾਲ ਦੀ ਨਾਲ ਉਹ ਪੁਲਿਸ ਵਾਲਾ ਭੈਣ ਨੂੰ ਤਾਨਾ ਮਾਰਦਾ ਹੈ ਕਿ 5-6 ਕਰੋੜ ਦਾ ਡਾਕਾ ਮਾਰਿਆ ਟੁੱਟੀਆਂ ਚੱਪਲਾਂ ਪੈਰਾਂ 'ਚ ਪਾਈਆਂ ਨੇ ਬੱਚਿਆਂ ਦੇ ਪੈਰਾਂ ਜੁੱਤੀਆਂ ਨਹੀਂ ਗਈਆਂ ਪੈਸੇ ਕਿੱਥੇ ਗਏ ਤਾਂ ਜੋ ਭੈਣ ਨੇ ਜਵਾਬ ਦਿੱਤਾ ਉਹਦੀ ਜੁਰਤ 'ਚੋਂ ਇੱਕ ਹੋਰ ਪੁਲਿਸ ਵਾਲਾ ਉੱਠ ਕੇ ਖੜਾ ਹੋਇਆ ਭੈਣ ਕਹਿੰਦੀ ਕਿ ਭਾਊ ਇਹ ਡਾਕਾ ਇਸ ਕਰਕੇ ਨਹੀਂ ਸੀ ਮਾਰਿਆ ਕਿ ਅਸੀਂ ਆਪਣੇ ਜੀਵਨ ਆਪਣੇ ਘਰ ਬਣਾਉਣੇ ਨੇ ਆਪਣੇ ਬੱਚਿਆਂ ਨੂੰ ਸੁੱਖ ਦੇਣੇ ਨੇ ਇਹ ਡਾਕਾ ਇਸ ਕਰਕੇ ਮਾਰਿਆ ਸੀ ਕਿ ਕੌਮ ਦਾ ਘਰ ਬਣਾਉਣਾ ਆ ਅਤੇ ਕੌਮ ਦਾ ਘਰ ਬਣਾਉਣ ਲਈ ਇਹ ਪੈਸੇ ਵਰਤਣੇ ਨੇ ਉਹਦੇ ਇੱਕ ਦੂਜਾ ਪੁਲਿਸ ਵਾਲਾ ਖੜਾ ਸੀ ਉਹਦੇ ਗਲ ਪਿਆ ਕਹਿੰਦਾ ਜਦੋਂ ਤੂੰ ਜਿਹੜੇ ਪੁਲਿਸ ਵਾਲੇ ਲੱਤ ਮਾਰੀ ਸੀ ਭਾਊ ਜੀ ਹੋਰਾਂ ਨੂੰ ਕਹਿੰਦਾ ਜਦੋਂ ਭਾਊ ਜੀਂਦਾ ਸੀ ਤੂੰ ਉਹਦੇ ਨਾਂ ਤੋਂ ਕੰਬਦਾ ਸੀ ਮਾਫੀਆਂ ਮੰਗਦਾ ਸੀ ਅੱਜ ਉਹਦੀ ਮੌਤ ਹੋ ਗਈ ਆ ਅਤੇ ਤੂੰ ਉਹਦੀ ਲਾਸ਼ ਨੂੰ ਠੁੱਡੇ ਮਾਰ ਰਿਹਾ ਇਹ ਸਾਰੇ ਕਾਸੇ 'ਚ ਹੁੰਦਾ ਹੋਇਆ ਭਾਈ ਪਰਮਜੀਤ ਸਿੰਘ ਪੰਜਵੜ ਜਦੋਂ ਵੱਡਾ ਹੁੰਦਾ ਆ ਜਰਨੈਲ ਬਣਦਾ ਆ ਜਿਸ ਦਿਨ ਮਾਤਾ ਮਹਿੰਦਰ ਕੌਰ ਜਿਹੜੀ ਤਸਵੀਰ ਦੇਖਦੇ ਹਾਂ ਤੁਸੀਂ ਭਾਈ ਦਲਜੀਤ ਸਿੰਘ ਅਤੇ ਭਾਊ ਪੰਜਵੜ ਹੋਰਾਂ ਦੀ ਮੇਰੇ ਖਿਆਲ ਮੁਤਾਬਕ ਜੇ ਮੈਨੂੰ ਯਾਦ ਹੋਵੇ ਇਹ ਤਸਵੀਰ ਉਹਨਾਂ ਦਿਨਾਂ ਦੀ ਆ ਜਦੋਂ ਮਾਤਾ ਮਹਿੰਦਰ ਕੌਰ ਦਾ ਘਰੋਂ ਅਗਵਾ ਕਰਕੇ ਲਿਜਾਣ ਦੇ ਵਿੱਚ ਖਬਰ ਪਹੁੰਚਦੀ ਹੈ ਭਾਊ ਤੱਕ ਇਸ ਕਿਸਮ ਦਾ ਪ੍ਰੈਸ਼ਰ ਪੈਂਦਾ ਕਿ ਜੇ ਮਾਂ ਚਾਹੀਦੀ ਆ ਤਾਂ ਸਰੰਡਰ ਕਰ ਦਿਓ ਉਸ ਦਿਨ ਭਾਊ ਪੰਜਵੜ ਜਿਹੜਾ ਆ ਉਹ ਕੌਮ ਦੇ ਨਾਂ ਆਪਣੇ ਜਜੌਰੂ ਵੀਰਾਂ ਦੇ ਨਾਂ ਸੁਨੇਹਾ ਦਿੰਦਾ ਆ ਕਿ ਸਾਨੂੰ ਪਤਾ ਹੈ ਸਾਡੇ ਮਾਵਾਂ ਦਾ ਸਾਡਿਆਂ ਭਰਾਵਾਂ ਦਾ ਇਹੀ ਹਸ਼ਰ ਹੋਣਾ ਹੈ ਉਹ ਜੂਝ ਕੇ ਲੜਦਾ ਆ ਇਹ ਨਹੀਂ ਕਿ ਉਹ ਮਾਂ ਨੂੰ ਪਿਆਰ ਨਹੀਂ ਸੀ ਕਰਦਾ ਪਤਾ ਨਹੀਂ ਕਿੰਨਾ ਕੁ ਉਹਦਾ ਅੰਦਰ ਦੁਖੀ ਹੋਊਗੀ ਇਸ ਗੱਲ ਤੋਂ ਜਦੋਂ ਪਤਾ ਲੱਗਿਆ ਕਿ ਮੇਰੀ ਮਾਂ ਨੂੰ ਥਾਣਿਆਂ ਦੇ ਵਿੱਚ ਘੜੀਸਿਆ ਜਾ ਰਿਹਾ ਆ ਉਹ ਕਿੱਦਾਂ ਜੀਆ ਹੋਊਗਾ ਉਹ ਹੀ ਦੱਸ ਸਕਦਾ ਆ ਤੁਸੀਂ ਕਿਸੇ ਦੀ ਪੇਨ ਦੇਖ ਸਕਦੇ ਹਾਂ ਸੁਣ ਸਕਦੇ ਹਾਂ ਥੋੜ੍ਹੀ ਬਹੁਤੀ ਮਹਿਸੂਸ ਕਰਦੇ ਪਰ ਉਹਨੂੰ ਜੀ ਨਹੀਂ ਸਕਦੇ ਉਹ ਜੀਆ ਭਾਊ ਹੀ ਆ ਇਹ ਕਿੱਦਾਂ ਜੀਆ ਉਹ ਭਾਊ ਦੀ ਜ਼ਿੰਦਗੀ ਦੇ ਵਿੱਚ ਉਹ ਦਿਨ ਆਉਂਦੇ ਨੇ ਜਿਸ ਦਿਨ ਮੈਂ ਤੁਹਾਨੂੰ ਇੱਕ ਹੋਰ ਕਹਾਣੀ ਸਾਂਝੀ ਕਰਨੀ ਚਾਹੁੰਦਾ ਹਾਂ ਜਿਹਦਾ ਤੁਹਾਨੂੰ ਬੰਦੇ ਦੇ ਕੈਰੈਕਟਰ ਬਾਰੇ ਪਤਾ ਲੱਗਦਾ ਕਿ ਬੰਦੇ ਦਾ ਕੈਰੈਕਟਰ ਕੀ ਆ ਜਥੇਬੰਦੀਆਂ ਦਾ ਆਪਸੀ ਤਕਰਾਰ ਹੋ ਗਿਆ ਥੋੜ੍ਹੇ ਬਹੁਤੇ ਗੁੱਸੇ ਰਾਜੀ ਹੋ ਗਏ ਪਤਾ ਲੱਗਦਾ ਰਾਤ ਨੂੰ 12:30-1 ਵਜੇ ਦੇ ਕਰੀਬ ਕਿ ਜਿੱਥੇ ਭਾਊ ਪੰਜਵੜਾ ਹੋਣਾ ਦਾ ਘਰ ਆ ਜਿੱਥੇ ਕਮਾਂਡੋ ਫੋਰਸ ਵਾਲੇ ਸਿੰਘ ਠਹਿਰ ਰਹੇ ਨੇ ਉੱਥੇ ਜਿਹੜੇ ਇੰਡੀਆ ਦੇ ਏਜੰਟ ਨੇ ਉਹਨਾਂ ਨੇ ਕਮਾਂਡੋ ਦਸਤਿਆਂ ਰਾਹੀਂ ਬਾਹਰੋਂ ਪੌੜੀਆਂ ਲਾ ਕੇ ਹਮਲਾ ਕਰ ਦਿੱਤਾ ਹੈ ਉਸ ਤੋਂ ਥੋੜ੍ਹੇ ਪਹਿਲਾਂ ਮੀਟਿੰਗ ਹੋ ਕੇ ਹਟੀ ਸੀ ਜਿਹ 'ਚ ਭਾਊ ਪੰਜਵੜ ਨੇ ਇਹ ਗੱਲ 'ਤੇ ਇਨਸਿਸਟ ਕੀਤਾ ਕਿ ਦਲਜੀਤ ਸਿੰਘ ਲੱਭ ਨਹੀਂ ਰਿਹਾ ਮੈਂ ਦਲਜੀਤ ਸਿੰਘ ਨੂੰ ਲੱਭਣ ਜਾਣਾ ਹੈ ਸਾਰੇ ਸਿੰਘਾਂ ਨੇ ਰੋਕਿਆ ਕਿ ਤੂੰ ਉੱਥੇ ਨਹੀਂ ਜਾਣਾ ਉੱਥੇ ਅੱਗ ਵਰ ਰਹੀ ਆ ਤੇਰੀ ਆਈਡੈਂਟੀ ਹੋ ਚੁੱਕੀ ਆ ਤੂੰ ਉੱਥੇ ਨਾ ਜਾਈ ਉਹਦੇ ਵਿੱਚ ਜਿਹੜੇ ਸਾਡੇ ਕੌਮ ਦੇ ਜਰਨੈਲ ਨੇ ਸਾਰੇ ਸਾਰੇ ਡਾਕਟਰ ਪ੍ਰੀਤਮ ਸਿੰਘ ਸੇਖੋਂ ਜਥੇਦਾਰ ਭਾਈ ਵਧਾਵਾ ਸਿੰਘ ਜਥੇਦਾਰ ਭਾਈ ਮਹਿਲ ਸਿੰਘ ਸਾਰੀਆਂ ਫੋਰਸਾਂ ਦੇ ਜਰਨੈਲ ਉੱਥੇ ਬੈਠੇ ਹੋਏ ਨੇ ਅਤੇ ਰਾਤ ਨੂੰ 1:30 ਵਜੇ ਪਤਾ ਲੱਗਦਾ ਕਿ ਭਾਊ ਦੀ ਕੋਠੀ ਦੇ ਉੱਤੇ ਜਿਹੜੇ ਕਮਾਂਡੋ ਨੇ ਆ ਕੇ ਚੜ੍ਹ ਗਏ ਨੇ ਹੁਣ ਸਾਨੂੰ ਵੀ ਗੱਲ ਸਮਝਣ ਲੱਗਣ ਲੱਗੀ ਆ ਭਾਊ ਦੀ ਸ਼ਹਾਦਤ ਤੋਂ ਬਾਅਦ ਹਰਮੀਤ ਸਿੰਘ PhD ਦੀ ਸ਼ਹਾਦਤ ਤੋਂ ਬਾਅਦ ਸਾਨੂੰ ਇਹ ਗੱਲ ਸਮਝਣ ਲੱਗੀ ਕਿ ਇੰਡੀਅਨ ਸਟੇਟ ਜਿਹੜੀ ਬਾਹਰਲੇ ਦੇਸ਼ਾਂ 'ਚ ਆ ਕੇ ਸਾਨੂੰ ਕਿਸ ਤਰ੍ਹਾਂ ਮਾਰ ਮੁਕਾਉਣਾ ਚਾਹੁੰਦੀ ਆ ਉਸ ਵੇਲੇ ਸਾਨੂੰ ਇਸ ਗੱਲ ਸਮਝ ਸਾਨੂੰ ਸੀ ਲੁਟੇਰੇ ਆਏ ਨੇ ਸਾਰੀਆਂ ਜਥੇਬੰਦੀਆਂ ਦਾ ਆਪਸੀ ਤਕਰਾਰ ਹੋਣ ਦੇ ਬਾਵਜੂਦ ਭਾਊ ਨੂੰ ਰੋਕਿਆ ਗਿਆ ਸਾਰੇ ਜਥੇਬੰਦੀ ਆਪਸੀ ਤਕਰਾਰ ਹੋਣ ਦੇ ਬਾਅਦ ਜਥੇਬੰਦੀਆਂ ਨੇ ਜਾ ਕੇ 15 ਮਿੰਟਾਂ ਦੇ ਵਿੱਚ ਉਸ ਸਾਰੇ ਘਰ ਨੂੰ ਘੇਰਾ ਪਾ ਲਿਆ ਪੋਜੀਸ਼ਨਾਂ ਲੈ ਲਈਆਂ ਜਦੋਂ ਕਿ ਸਾਨੂੰ ਇੱਥੇ ਬਾਹਰ ਬਹੁਤ ਸਾਰੇ ਲੋਕ ਇਹ ਸੋਚਦੇ ਨੇ ਕਿ ਖਾੜਕੂ ਜਿਹੜੇ ਉੱਥੇ ਬਹੁਤ ਐਸ਼ ਨਾਲ ਰਹਿੰਦੇ ਨੇ ਉਹਨਾਂ ਕੋਲ ਮਹਿੰਗੀਆਂ ਕਾਰਾਂ ਨੇ ਉਹਨਾਂ ਕੋਲ ਬੜੀ ਆਰਾਮਦਾਇਕ ਜ਼ਿੰਦਗੀ ਆ ਜਿਨ੍ਹਾਂ ਸਿੰਘਾਂ ਨੂੰ ਪਤਾ ਆ ਉਹਨਾਂ ਨੂੰ ਪਤਾ ਹੈ ਕਿ ਖਾੜਕੂ ਜਦੋਂ ਉੱਥੇ ਰਹੇ ਨੇ ਕਿਸ ਤਰ੍ਹਾਂ ਰਹੇ ਨੇ ਕਿਸ ਤਰ੍ਹਾਂ ਦਾ ਜੀਵਨ ਜੀਵਿਆ ਉਹਨਾਂ ਨੇ ਤਾਂ ਪਰਮਜੀਤ ਸਿੰਘ ਪੰਜਵੜ ਦੇ ਘਰ ਦੇ ਬਾਹਰ ਗਹਿਗ 'ਚ ਲੜਾਈ ਹੁੰਦੀ ਆ 7 ਦੇ 7 ਜਿਹੜੇ ਲੁਟੇਰੇ ਆਏ ਸੀ ਉਹਨਾਂ ਨੂੰ ਢਹਿ ਢੇਰੀ ਮਾਰ ਕੇ ਕੀਤਾ ਜਾਂਦਾ ਆ ਜਿਹੜੇ ਸਾਡੇ ਜੁਝਾਰੂ ਸਿੰਘ ਸੀ ਉਹਨਾਂ ਨੇ ਇੱਕ ਬਹਾਦਰੀ ਨਾਲ ਲੜਿਆ ਉਸ ਦਿਨ ਜਾ ਕੇ ਪਤਾ ਲੱਗਿਆ ਕਿ ਭਾਈ ਪਰਮਜੀਤ ਸਿੰਘ ਪੰਜਵੜ ਇਸ ਘਰ 'ਚ ਨਹੀਂ ਗਾ ਉਹ ਦਿੱਲੀ ਪਹੁੰਚ ਚੁੱਕਾ ਹੈ ਨੇਪਾਲ ਦੇ ਥਰੂ ਉਸ ਦਿਨ ਪਤਾ ਲੱਗਿਆ ਕਿ ਦਲਜੀਤ ਸਿੰਘ ਬਾਰੇ ਭਾਊ ਪੰਜਵੜ ਕੀ ਸੋਚਦੇ ਸੀ ਇਹਨਾਂ ਭਰਾਵਾਂ ਦਾ ਆਪਸ ਕਿੰਨਾ ਪਿਆਰ ਸੀ ਭਾਊ ਇਹ ਕਹਿ ਕੇ ਗਿਆ ਸੀਗਾ ਔਰ ਮੇਰੇ ਖਿਆਲ ਮੁਤਾਬਕ ਜੇ ਕਰੈਕਟ ਹੋਈਏ ਤਾਂ 12 ਥਾਵਾਂ 'ਤੇ ਭਾਈ ਪਰਮਜੀਤ ਸਿੰਘ ਪੰਜ ਨੇ ਪੰਜਵੜ ਨੇ ਟਿਕਾਣਾ ਕੀਤਾ, ਜਿਨ੍ਹਾਂ ਤੋਂ 7 ਥਾਵਾਂ 'ਤੇ ਪੁਲਿਸ ਦੀ ਰੇਡ ਹੋਈ ਉਸ ਤੋਂ ਬਾਅਦ 'ਚ। ਅਤੇ ਭਾਊ ਪੰਜਵੜ ਜਿਹਨੂੰ ਸਾਡੇ ਕਈ ਵੀਰ ਕਹਿ ਦਿੰਦੇ ਨੇ ਕਿ ਭਾਊ ਤਾਂ ਅਨਪੜ੍ਹ ਸੀਗਾ ਜੀ, ਭਾਊ ਨੂੰ ਤਾਂ ਪਤਾ ਨਹੀਂ ਸੀਗਾ ਜੀ, ਭਾਊ ਨਾ 12 ਥਾਵਾਂ 'ਤੇ ਰਿਹਾ, 7 ਥਾਵਾਂ 'ਤੇ ਅਟੈਕ ਹੋਏ, ਭਾਊ ਮੌਕੇ ਤੋਂ ਪਹਿਲਾਂ ਉੱਥੋਂ ਨਿਕਲ ਜਾਂਦਾ ਰਿਹਾ। ਉਹਨੇ ਵਾਹ ਲਾਈ ਆਪਦੀ ਪੂਰੀ ਕਿ ਮੈਂ ਦਲਜੀਤ ਸਿੰਘ ਨੂੰ ਲੱਭ ਕੇ ਲੈ ਕੇ ਆਉਣਾ ਆ, ਦਲਜੀਤ ਸਿੰਘ ਸੰਘਰਸ਼ ਦਾ ਬਹੁਤ ਜ਼ਿਆਦਾ ਇੰਪੋਰਟੈਂਟ ਬੰਦਾ ਆ। ਇਸ ਕਿਸਮ ਦਾ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਆਪਸੀ ਤਕਰਾਰਾਂ ਦੇ ਵਿੱਚ ਵੀ ਜੁਝਾਰੂ ਵੀਰ ਇੱਕ ਦੂਜੇ ਨਾਲ ਪਿਆਰ ਕਰਦੇ ਸੀਗੇ, ਅਸੀਂ ਉਹਨਾਂ ਦੇ ਪਿਆਰ ਤੋਂ ਇਹ ਜਿਹੜੀ ਗੱਲ ਹੈ ਸਿੱਖੀਏ ਕਿ ਆਪਸੀ ਕਿਸੇ ਗੱਲ 'ਤੇ ਮਤਭੇਦ ਹੋ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੈ, ਉਹਨੂੰ ਉਭਾਰਨ ਦੀ ਲੋੜ ਨਹੀਂ, ਉਹਦੀ ਗਹਿਰਾਈ ਨੂੰ ਸਮਝਣ ਦੀ ਲੋੜ ਆ। ਜੇ ਸਾਡੇ ਢਿੱਡ ਦੇ ਵਿੱਚ ਪਿਆਰ ਆ ਇੱਕ ਦੂਜੇ ਦੇ ਪ੍ਰਤੀ, ਤਾਂ ਅਸੀਂ ਇਹਨਾਂ ਛੋਟੀਆਂ ਛੋਟੀਆਂ ਗੱਲਾਂ ਦਾ ਗੁੱਸਾ ਕਰਕੇ ਇੱਕ ਦੂਜੇ ਦੇ ਮੁਖਾਲਫਤ 'ਚ ਖੜੇ ਨਹੀਂ ਹੁੰਦੇ, ਅਸੀਂ ਢਿੱਡ 'ਚ ਪਿਆਰ ਰੱਖਦੇ ਹਾਂ ਅਤੇ ਉਹਨਾਂ ਦੀ ਜਾਨ ਦੇ ਵਿੱਚ ਆਪਣੀ ਜਾਨ ਦੇਖਦੇ ਹਾਂ ਅਤੇ ਉਹਨਾਂ ਨੂੰ ਲੱਭਣ ਦਾ ਯਤਨ ਕਰਦੇ ਹਾਂ। ਭਾਊ ਪੰਜਵੜ ਦੇ ਜਿਹੜੇ ਹੋਰ ਕੁਛ ਇੰਪੋਰਟੈਂਟ ਡਿਸੀਜ਼ਨ ਮੇਕਿੰਗ ਦੇ ਵਿੱਚ, ਜਿਸ ਦਿਨ ਇਸ ਗੱਲ ਦੇ ਉੱਤੇ ਜੁਝਾਰੂ ਜਥੇਬੰਦੀਆਂ 'ਚ ਗੱਲ ਆਈ ਕਿ ਚੋਣਾਂ ਹੋਣ ਲੱਗੀਆਂ ਨੇ, ਚੋਣਾਂ ਲੜਨੀਆਂ ਨੇ, ਉਸ ਦਿਨ ਜਿਹੜੀਆਂ ਪੰਥਕ ਕਮੇਟੀਆਂ ਨੇ ਉਹਨਾਂ ਦੇ ਨੁਮਾਇੰਦੇ ਉੱਥੇ ਹਾਜ਼ਰ ਸੀ, ਦੋਵਾਂ ਦੇ ਜੁਝਾਰੂ ਜਰਨੈਲ ਹਾਜ਼ਰ ਸੀ, ਉੱਥੇ ਇਸ ਗੱਲ ਦੇ ਉੱਤੇ ਜ਼ਿਕਰ ਹੋਇਆ ਕਿ ਜੇ ਚੋਣ ਲੜਨੀ ਸੀ ਤਾਂ ਚੋਣ ਲੜਨ ਦਰਬਾਰ ਸਾਹਿਬ 'ਤੇ ਹਮਲਾ ਹੋਣ ਤੋਂ ਪਹਿਲਾਂ ਇੰਡੀਅਨ ਸਟੇਟ ਨੇ ਬਾਬਾ ਜਰਨੈਲ ਸਿੰਘ ਨੂੰ, ਕੋਈ 5 ਕਰੋੜ ਕਹਿੰਦਾ, ਕੋਈ 50 ਕਰੋੜ ਕਹਿੰਦਾ ਆ, ਕਿ 5 ਕਰੋੜ ਰੁਪਈਆ 50 ਕਰੋੜ ਰੁਪਈਆ ਔਫਰ ਕੀਤਾ ਸੀਗਾ ਕਿਸੇ ਬਾਹਰਲੇ ਦੇਸ਼ ਦੇ ਵਿੱਚ ਬਾਬਾ ਜਰਨੈਲ ਸਿੰਘ ਨੂੰ, ਬਾਬਾ ਭਾਈ ਅਮਰੀਕ ਸਿੰਘ ਨੂੰ, ਜਨਰਲ ਸ਼ਬੇਗ ਸਿੰਘ ਨੂੰ, ਚੀਫ ਮਿਨਿਸਟਰੀਆਂ, ਅਕਾਲ ਤਖਤ ਦੀ ਜਥੇਦਾਰੀ ਅਤੇ ਟਕਸਾਲ ਦਾ ਜਿਹੜਾ ਮੁਖੀ ਆ ਉਹਦੇ ਅਹੁਦੇ ਜਿਹੜੇ ਦੇਣ ਦਾ ਵਾਅਦਾ ਕੀਤਾ ਸੀਗਾ, ਉਸ ਦਿਨ ਬਾਬਾ ਜਰਨੈਲ ਸਿੰਘ ਨੇ ਕਿਹਾ ਸੀਗਾ ਕਿ ਇਹ ਕੋਈ ਚੋਣਾਂ ਲੜਨ ਦੀ ਲੜਾਈ ਨਹੀਂ, ਨਾ ਤੁਹਾਡੀਆਂ ਜਿਹੜੀਆਂ ਨੇ ਸੂਬੇਦਾਰੀਆਂ ਲੈਣ ਦੀ ਲੜਾਈ ਆ, ਇਹ ਲੜਾਈ ਪੰਥ ਦੀ ਆਜ਼ਾਦੀ ਆ, ਗਰੀਬ ਸਿੱਖਾਂ ਦੀ ਜਿਹੜੀ ਲੜਾਈ ਆ, ਕਿਸਾਨਾਂ ਦੀ ਲੜਾਈ ਆ, ਇਹ ਸਾਡੀ ਧਰਮ ਦੀ ਲੜਾਈ ਆ, ਅਸੀਂ ਇਸ ਦੇਸ਼ ਦੇ ਵਿੱਚ ਬਰਾਬਰ ਦੇ ਸ਼ਹਿਰੀ ਬਣ ਕੇ ਰਹਿਣਾ ਚਾਹੁੰਦੇ ਹਾਂ, ਅਸੀਂ ਦੂਜੇ ਦਰਜੇ ਦੇ ਸ਼ਹਿਰੀ ਬਣ ਕੇ ਇਸ ਦੇਸ਼ 'ਚ ਨਹੀਂ ਰਹਿਣਾ। ਜੇ ਉਸ ਵੇਲੇ ਬਾਬਾ ਜਰਨੈਲ ਸਿੰਘ ਦਾ ਇਹ ਜਵਾਬ ਸੀ ਤਾਂ ਅੱਜ ਸਾਡਾ ਉਸ ਗੱਲ ਦੇ ਪ੍ਰਤੀ ਕੀ ਜਵਾਬ ਆ? ਜੇ ਅਸੀਂ ਇਲੈਕਸ਼ਨਾਂ ਲੜ ਕੇ ਸੂਬੇਦਾਰੀਆਂ ਲੈਣੀਆਂ ਨੇ ਤਾਂ ਸਾਨੂੰ ਇਸ ਗੱਲ ਦੇ ਪ੍ਰਤੀ ਬਹਿ ਕੇ ਗੰਭੀਰਤਾ ਨਾਲ ਸੋਚਣ ਦੀ ਲੋੜ ਆ ਕਿ ਕੀ ਉਹਨਾਂ ਇਲੈਕਸ਼ਨਾਂ 'ਚ ਜਿਹਦੇ 'ਚ ਭਗਵੰਤ ਮਾਨ ਇੱਕ ਵਿਰੋਧੀ ਪਾਰਟੀ ਦਾ ਇਲੈਕਸ਼ਨ ਦਾ ਚੀਫ ਮਿਨਿਸਟਰ ਜਿੱਤ ਕੇ ਹਫ਼ਤੇ ਬਾਅਦ ਮੋਦੀ ਦੇ ਗੋਡਿਆਂ ਨੂੰ ਹੱਥ ਲਾ ਕੇ ਕਹਿੰਦਾ ਕਿ ਮੈਨੂੰ 50 ਕਰੋੜ ਰੁਪਈਆ ਚਾਹੀਦਾ ਆ, ਮੈਂ ਤਨਖਾਹਾਂ ਦੇਣੀਆਂ ਨੇ, ਕੀ ਤੁਸੀਂ ਇਹ ਚਾਹੁੰਦੇ ਹੋ ਕਿ ਜਿਹੜੇ ਸਾਡੇ ਜਰਨੈਲ ਨੇ ਉਹ ਹਿੰਦੁਸਤਾਨ ਦੇ ਵਿੱਚ ਪੰਜਾਬ ਦੇ ਵਿੱਚ ਚੋਣਾਂ ਲੜ ਕੇ ਉਹਨਾਂ ਹੀ ਲੀਡਰਾਂ ਦੇ ਜਾ ਕੇ ਪੈਰਾਂ 'ਚ ਪੈਣ ਜਿਨ੍ਹਾਂ ਨੇ ਸਾਡਾ ਦਰਬਾਰ ਸਾਹਿਬ ਢਾਇਆ? ਖਾਲਸਾ ਜੀ, ਇਹ ਲੜਾਈ ਸਾਡੇ ਪਾਤਸ਼ਾਹੀ ਦਾਅਵੇ ਦੀ ਆ, ਇਹ ਚੋਣਾਂ ਲੜ ਕੇ ਮੁੱਖ ਮੰਤਰੀ ਬਣਨ ਦੀ ਲੜਾਈ ਨਹੀਂ, ਨਾ ਕੋਈ ਵੱਧ ਅਧਿਕਾਰ ਲੈਣ ਦੀ ਲੜਾਈ ਆ, ਇਹ ਸਾਡੀ ਲੜਾਈ ਹੈ ਪਾਤਸ਼ਾਹੀ ਦਾਅਵੇ ਦੀ ਆ, ਜਿਹੜਾ ਗੁਰੂ ਨਾਨਕ ਪਾਤਸ਼ਾਹ ਨੇ ਸਿੱਖਾਂ ਦਾ ਪਾਤਸ਼ਾਹੀ ਦਾਅਵਾ 1 ਓਂਕਾਰ ਤੋਂ ਲੈ ਕੇ 18:10-20 ਤੱਕ ਜਿਹੜਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦਾ ਇਸ ਬੱਚਿਆਂ ਨੇ, ਇਹਨਾਂ ਨੌਜਵਾਨਾਂ ਨੇ ਕਿੰਨੀ ਸ਼ਰਧਾ ਭਾਵਨਾ ਨਾਲ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਬਹਿ ਕੇ ਉਸ ਸ਼ਹੀਦ ਦੀ ਯਾਦ ਦੇ ਵਿੱਚ ਗੁਰੂ ਦਾ ਜਿਹੜਾ ਜਾਪਾ ਉਹ ਜਪਿਆ। ਜੇ ਅਸੀਂ ਇਹ ਸਾਰਾ ਕੁਛ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਆਪਸੀ ਇੱਕ ਦੂਜੇ ਨਾਲ ਪਿਆਰ ਬਣਾਉਣ ਦੀ ਲੋੜ ਆ, ਸਾਨੂੰ ਸਹਿਜ ਚਾਉਣ ਦੀ ਲੋੜ ਆ, ਸਾਨੂੰ ਹਰ ਗੱਲ ਨੂੰ ਠਰਮੇ ਅਤੇ ਪਿਆਰ ਦੇ ਨਾਲ ਦੇਖਣ ਦੀ ਲੋੜ ਆ, ਆਪਸੀ ਗਲਤੀਆਂ ਨੂੰ ਮਾਫ਼ ਕਰਕੇ ਨਾ ਚਿਤਾਰਦੇ ਹੋਏ ਕੌਮੀ ਏਕਤਾ ਕਰਕੇ ਸਾਨੂੰ ਅਗਾਂਹ ਵਧਣ ਦੀ ਲੋੜ ਆ। ਉਸ ਗੱਲ ਬਾਰੇ ਜਿੱਥੇ ਭਾਊ ਦੀ ਜ਼ਿੰਦਗੀ ਦੇ ਵਿੱਚ ਮਾਂ ਦੀ ਸ਼ਹਾਦਤ ਆ, ਛੋਟੇ ਭਰਾ ਰਾਜਵਿੰਦਰ ਦੀ ਸ਼ਹਾਦਤ ਆ, ਵੱਡੇ ਭਰਾ ਨੂੰ ਜਿਹੜਾ ਇੰਡੀਅਨ ਆਰਮੀ 'ਚੋਂ ਆਇਆ ਸੀ ਉਹਦੇ ਟੋਰਚਰ ਦੀ ਕਹਾਣੀ ਆ, ਜਿੱਥੇ ਭਾਊ ਦੇ ਘਰ ਦੇ ਵਿੱਚ ਘਾਹ ਉੱਗਾ ਆ, ਜ਼ਮੀਨਾਂ 'ਤੇ ਕਬਜ਼ੇ ਹੋ ਗਏ ਉਹਦੀ ਕਹਾਣੀ ਆ, ਜਿੱਥੇ ਭਾਊ ਨੂੰ ਇਸ ਗੱਲ ਦੇ ਲਈ ਲੜਾਈ ਲੜਨੀ ਪਈ ਕਿ ਚੋਣਾਂ ਨਹੀਂ ਲੜਨੀਆਂ, ਜਿੱਥੇ ਭਾਊ ਨੂੰ ਇਸ ਗੱਲ ਦੀ ਲੜਾਈ ਲੜਨੀ ਪਈ ਕਿ ਮੇਰੀ ਘਰਵਾਲੀ ਜਿਹੜੀ ਆ ਪਾਲਜੀਤ ਕੌਰ ਅਤੇ 2 ਬੱਚੇ ਕੈਂਸਰ ਦੇ ਮਰੀਜ਼ ਨੇ, ਉਹ ਆਖਰੀ ਸਾਹ ਲੈ ਰਹੀ ਆ, ਮੈਂ ਉਹਨੂੰ ਮਿਲਣਾ ਆ, ਇਹ ਸਾਰੇ ਕਾਸੇ ਦੀ ਜਿਹੜੀ ਉਹਦੀ ਜੱਦੋ ਜਹਿਦ ਆ। ਜੇ ਅਸੀਂ ਕਹਿੰਦੇ ਆ ਨਾ ਕਿ ਸ਼ਹੀਦੋ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ, ਇੱਕ ਤਾਂ ਮੈਂ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਇਹ ਨਾਰਾ ਹੈ ਨਾ, ਇਹਨੂੰ ਆਪਾਂ ਸੀਮਤ ਰੱਖੀਏ, ਸ਼ਹੀਦੋ ਤੁਹਾਡੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ, ਸਾਡੇ ਬਾਬਾ ਜਰਨੈਲ ਸਿੰਘ ਜਿਹੜੇ ਨੇ 20ਵੀਂ ਸਦੀ ਦੇ ਮਹਾਨ ਸਿੱਖ, ਉਹਦੀ ਸੋਚ 'ਤੇ ਪਹਿਰਾ। ਆਪਾਂ ਇਹਨਾਂ ਨੂੰ ਹਰ ਇੱਕ ਦੀ ਜਿਹੜਾ ਆ ਕੋਈ ਆਮ ਬੰਦਾ ਜਿਹੜਾ ਆ ਉਹਦੀਆਂ ਸੋਚਾਂ 'ਤੇ ਪਹਿਰਾ ਦੇਣ ਦੀ ਗੱਲਾਂ ਕਰਿਆ ਕਰੀਏ। ਕਈ ਵਾਰ ਅਸੀਂ ਭਾਵਕ ਹੋ ਕੇ ਉਹਨਾਂ ਦੀ ਸੋਚ 'ਤੇ ਪਹਿਰਾ ਠੋਕ ਕੇ ਦੇਣ ਦੀ ਗੱਲ ਕਰਦੇ ਹਾਂ ਜਿਨ੍ਹਾਂ ਦਾ ਹਾਲੇ ਆਪਦਾ ਵੀ ਕੋਈ ਪਹਿਰਾ ਨਹੀਂ ਹੈਗਾ। ਮੈਂ ਇਹ ਕੋਈ ਤੁਹਾਨੂੰ ਸਿੱਖਿਆ ਨਹੀਂ ਦੇ ਰਿਹਾ ਹੈਗਾ, ਮੈਂ ਬੇਨਤੀ ਦੇ ਰੂਪ 'ਚ ਤੁਹਾਨੂੰ ਇਹ ਗੱਲ ਕਹਿ ਰਿਹਾ ਹਾਂ ਕਿ ਜੇ ਅਸੀਂ ਇਹ ਜੰਗ ਲੜਨੀ ਆ ਤਾਂ ਸਾਨੂੰ ਆਪਸੀ ਪਿਆਰ ਪੈਦਾ ਕਰਨਾ ਪਊਗਾ, ਸਾਨੂੰ ਆਪਦੇ ਅਦਾਰੇ ਸਿਰਜਣੇ ਪੈਣਗੇ। ਜਦੋਂ ਤੱਕ ਸਾਡੀ ਜਿਹੜੀ ਐਜੂਕੇਸ਼ਨ ਸਿਸਟਮ ਆ ਸਿੱਖਾਂ ਦਾ, ਜਦੋਂ ਤੱਕ ਸਾਨੂੰ ਇਹ ਨਹੀਂ ਪਤਾ, ਜਿਹੜੇ ਇਹ ਨੌਜਵਾਨਾਂ ਨੇ ਬੱਚੀਆਂ ਨੇ ਰਲ ਕੇ ਪਾਠ ਕੀਤਾ ਆ, ਇਹ ਇੱਕ ਸਾਡੇ ਐਜੂਕੇਸ਼ਨ ਸਿਸਟਮ ਦਾ ਹਿੱਸਾ ਸੀ ਜਿਹਦੇ ਵਿੱਚ ਅਸੀਂ ਆਪਣੇ ਨੌਜਵਾਨਾਂ ਨੂੰ ਆਪਣੇ ਬੱਚਿਆਂ ਨੂੰ ਗੁਰਬਾਣੀ ਦੀ ਜਿਹੜੀ ਆ ਸਿੱਖਿਆ ਆ ਉਹਦੇ ਨਾਲ ਸ਼ੁਰੂਆਤ ਕਰਦੇ ਸੀ, ਨਾਲ ਦੁਨਿਆਵੀ ਐਜੂਕੇਸ਼ਨ ਦਿੰਦੇ ਸੀ। ਅੱਜ ਸਾਡੇ ਲਈ ਦੁਨਿਆਵੀ ਐਜੂਕੇਸ਼ਨ ਮੁੱਖ ਆ, ਬਾਕੀ ਸਾਰੀ ਜਿਹੜੀ ਸਾਡੀ ਧਰਮ ਦੀ ਗੱਲ ਆ ਉਹ ਸਾਡੀ ਸੈਕੰਡਰੀ ਆ। ਇਸ ਤੋਂ ਸਾਡੀ ਗੱਲ

ਜੇ ਸਾਡੀ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਰਸੀ ਦਾ ਉਹਦੇ ਕੋਲ ਦੋ ਚੋਇਸਾਂ ਨੇ। ਬਾਬਾ ਜੀ ਨੇ ਕਿਹਾ ਸੀਗਾ ਕਿ ਜਿਹੜਾ ਸਿਰਲਥ ਯੋਧਾ ਆ ਉਹ ਕੌਮ ਦਾ ਲੀਡਰ ਬਣੇਗਾ। ਮੈਂ ਉਹਨਾਂ ਨਾਲ ਕੋਈ ਡਿਸਐਗਰੀਮੈਂਟ ਨਹੀਂ ਮੇਰਾ ਹੈਗਾ, ਮੈਂ ਸਿਰਫ ਇੰਨੀ ਗੱਲ ਕਹਿਣੀ ਚਾਹੁੰਦਾ ਕਿ ਸਾਨੂੰ ਵੀ ਆਪਣੇ ਲੀਡਰਾਂ ਦੇ ਮਗਰ ਖੜਨਾ ਪਏਗਾ। ਜਿਹੜੇ ਲੀਡਰ ਨੇ ਜਿਹੜੀ ਸਾਡੀਆਂ ਨਿੱਕੀ ਨਿੱਕੀ ਗੱਲਾਂ 'ਤੇ ਬੇਵਿਸ਼ਵਾਸੀ ਆ, ਉਹ ਸਾਡੇ ਲੀਡਰਾਂ ਨੂੰ ਕਮਜ਼ੋਰ ਕਰਦੀ ਆ। ਜਦੋਂ ਲੀਡਰ ਕਮਜ਼ੋਰ ਹੋ ਜਾਂਦੇ ਨੇ ਉਹਨਾਂ ਨੂੰ ਫਿਰ ਜਿਹੜੀ ਸਰਕਾਰ ਆ ਜਿਹੜੀ ਏਜੰਸੀਜ਼ ਨੇ ਉਹ ਉਹਨਾਂ ਨੂੰ ਯੂਜ਼ ਕਰਦੀਆਂ ਨੇ। ਜਦੋਂ ਤੱਕ ਅਸੀਂ ਆਪਣੇ ਇਸ ਗੱਲ ਦੇ ਕਿ ਸਾਡਾ ਲੀਡਰ ਕੌਣ ਆ ਉਹਦਾ ਪ੍ਰੋਸੈਸ ਨਹੀਂ ਸ਼ੁਰੂ ਕਰਾਂਗੇ, ਜਦੋਂ ਤੱਕ ਅਸੀਂ ਆਪਣਾ ਡਿਸੀਜ਼ਨ ਮੇਕਿੰਗ ਦਾ ਪ੍ਰੋਸੈਸ ਨਹੀਂ ਸ਼ੁਰੂ ਕਰਾਂਗੇ, ਜਦੋਂ ਤੱਕ ਜਿਹੜੇ ਸਾਡੇ ਫੈਸਲੇ ਨੇ ਉਹ ਸਾਡੇ ਗੁਰੂ ਗ੍ਰੰਥ ਸਾਡੇ ਇਸ਼ਟ ਦੇ ਵਿੱਚੋਂ ਲੰਘ ਕੇ ਸਾਡੇ ਜਿਹੜੇ ਧਾਰਮਿਕ ਲੋਕ ਨੇ ਸਕਾਲਰ ਨੇ ਉਹਨਾਂ ਦੇ ਵਿੱਚੋਂ ਹੋ ਕੇ ਸਾਡੇ ਸਾਹਮਣੇ ਨਹੀਂ ਆਉਣਗੇ, ਅਸੀਂ ਹਜੂਮਾਂ 'ਚ ਬਹਿ ਕੇ ਫੈਸਲੇ ਕਰਾਂਗੇ, ਤਾਂ ਫਿਰ ਅਸੀਂ ਸਾਡੀਆਂ ਅੱਖਾਂ ਦੇ ਸਾਹਮਣੇ ਕੌਮ ਲੜ ਰਹੀ ਆ। ਕੌਮ ਨੇ ਕਦੀ ਪਿੱਠ ਨਹੀਂ ਦਿਖਾਈ। ਜਦੋਂ ਪਲੇਨ ਏਰੀਆ ਦੇ ਵਿੱਚ ਜੁਝਾਰੂ ਸੰਘਰਸ਼ ਚੱਲ ਰਿਹਾ ਸੀਗਾ, ਲੋਕਾਂ ਨੇ ਆਪਣੀਆਂ ਧੀਆਂ ਭੈਣਾਂ ਆਪਣੇ ਘਰ ਆਪਣੀਆਂ ਜਾਨਾਂ ਜੁਝਾਰੂ ਸਿੰਘਾਂ ਵਾਸਤੇ ਲਾ ਦਿੱਤੀਆਂ। ਜਿੰਨੇ ਟੌਰਚਰ ਜਿਹੜੇ 18 ਦਿਨ ਵਾਲੇ ਹੋਏ ਨੇ ਸ਼ਾਇਦ ਉਹਨੇ ਸਾਡੇ ਜਿਹੜੇ ਜੰਗ ਲੜਨ ਵਾਲੇ ਵੀਰ ਸੀ ਉਹ ਵੀ ਨਹੀਂ ਹੋਏ ਸੀਗੇ। ਇਹ ਨਿਸ਼ਾਨੀਆਂ ਨੇ ਉਸ ਕੌਮ ਦੀਆਂ ਜਿਹੜੀ ਕੌਮ ਤੁਹਾਡੇ ਮਗਰ ਖੜੀ ਆ, ਜਿਹਨੇ 11 ਸਾਲ ਲਗਾਤਾਰ ਤੁਹਾਡੀ ਢਾਲ ਬਣ ਕੇ ਤੁਹਾਡੇ 'ਤੇ ਵਿਸ਼ਵਾਸ ਕੀਤਾ ਆ, ਅੱਜ ਤੁਹਾਡੇ ਤੋਂ ਇਹ ਮੰਗ ਕਰ ਰਹੇ ਨੇ ਕਿ ਜਿੰਨੇ ਤੁਸੀਂ ਲੀਡਰ ਹੋ, ਜਿੰਨੇ ਪੁਰਾਤਨ ਜੁਝਾਰੂ ਬਚੇ ਹੋਏ ਮਹਾਰਾਜ ਦੀ ਕਿਰਪਾ ਨਾਲ ਬਚ ਗਏ ਨੇ, ਜਿੰਨੀ ਲੀਡਰਸ਼ਿਪ ਆ ਜਿਹੜੇ ਸਾਡੇ ਆਉਣ ਵਾਲੇ ਨੌਜਵਾਨ ਬੱਚੇ ਨੇ, ਤੁਸੀਂ ਕੌਮ ਨੂੰ ਇੱਕ ਸੇਧ ਦਿਓ ਤਾਂ ਕਿ ਦੁਬਾਰਾ ਫਿਰ ਕਦੀ ਸਾਡੇ ਅਕਾਲ ਤਖ਼ਤ ਸਾਹਿਬ 'ਤੇ ਹਮਲਾ ਨਾ ਹੋਵੇ, ਤਾਂ ਕਿ ਕਦੀ ਦੁਬਾਰਾ ਫਿਰ ਜ਼ਿੰਦਗੀ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਗੋਲੀਆਂ ਨਾ ਵੱਜਣ, ਤਾਂ ਕਿ ਕਦੀ ਜ਼ਿੰਦਗੀ 'ਚ ਦੁਬਾਰਾ ਫਿਰ ਸਾਨੂੰ ਉਹ ਦਿਨ ਨਾ ਦੇਖਣਾ ਪਵੇ ਜਦੋਂ ਸਾਨੂੰ ਲੋਕ ਕਹਿਣ ਕਿ ਇਹਨਾਂ ਦਾ ਕੋਈ ਪਤਾ ਨਹੀਂਗਾ ਜੀ, ਨਾ ਕੋਈ ਇਹਨਾਂ ਦਾ ਲੀਡਰ ਆ, ਨਾ ਇਹਨਾਂ ਦੀ ਕੋਈ ਸੋਚ ਆ, ਇਹ ਤਾਂ ਜੀ ਨਿੱਕੀ ਨਿੱਕੀ ਗੱਲ 'ਤੇ ਆਪਸ 'ਚ ਲੜਦੇ ਰਹਿੰਦੇ ਨੇ। ਸਾਨੂੰ ਕੋਈ ਬੰਦਾ ਇਹ ਮਿਹਣੇ ਨਾ ਮਾਰੇ, ਸਾਡੀ ਇਹ ਜ਼ਿੰਮੇਵਾਰੀ ਆ ਕਿ ਅਸੀਂ ਇਹਨਾਂ ਨੌਜਵਾਨਾਂ ਤੋਂ ਸਿੱਖ ਕੇ, ਅਸੀਂ ਆਪ ਜਿਹੜੀ ਸਾਡੀ ਉਮਰ ਦੇ ਜਿਹੜੇ ਬੰਦੇ ਨੇ ਸਾਡੇ ਬਜ਼ੁਰਗਾਂ ਤੋਂ ਅਸੀਂ ਸਿੱਖ ਕੇ ਆਪਣੀ ਕੌਮ ਦੇ ਲਈ ਕੋਈ ਇਹੋ ਜਿਹੇ ਇੰਸਟੀਟਿਊਸ਼ਨ ਬਿਲਡ ਕਰੀਏ ਜਿੱਥੇ ਸਾਡੀ ਡਿਸੀਜ਼ਨ ਮੇਕਿੰਗ ਹੋ ਸਕੇ, ਜਿਹੜੀ ਵੈਲ ਥਾਟ ਆਫ ਹੋਵੇ, ਜਿਹੜੀ ਸਾਡੀ ਡਿਸੀਜ਼ਨ ਮੇਕਿੰਗ ਦਾ ਜਿਹੜਾ ਪਹਿਰਾ ਆ ਉਹ ਗੁਰੂ ਗ੍ਰੰਥ ਸਾਹਿਬ ਅਤੇ ਸ਼ਹੀਦ ਸਿੰਘਾਂ ਦਾ ਹੋਵੇ, ਜਿਹੜੇ ਸਾਡੇ ਥੋਟ ਪ੍ਰੋਸੈਸ ਦੇ ਵਿੱਚ ਸਾਡੀ ਜਿਹੜੀ ਆਜ਼ਾਦੀ ਆ, ਜਿਹੜੀ ਬੇਸਿਕ ਮਨੁੱਖ ਦੀ ਆਜ਼ਾਦੀ, ਜਿਹੜੇ ਸੱਚੇ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸਾ ਪੰਥ ਵੇਲੇ ਸਾਨੂੰ ਦਿੱਤੀ ਸੀਗੀ, ਸਾਡੀ ਉਹ ਹੋ ਸਕੇ। ਮੈਂ ਕੁਝ ਕੁ ਗੱਲਾਂ ਜਿਹੜੀਆਂ ਨੇ ਉਹ ਜਿਹੜੀ ਪੰਜਾਬ ਦੀ ਪੋਲਿਟਿਕਸ ਹੈ ਉਹਦੇ ਬਾਰੇ ਕਰਨੀ ਚਾਹੁੰਦਾ ਹਾਂ। ਮੇਰੀ ਬੇਨਤੀ ਆ ਕਿ ਅਸੀਂ ਜਿਹੜੇ ਗੱਲ ਤੋਂ ਸਾਨੂੰ ਗੁਰੂ ਨੇ ਮਨਾ ਕੀਤਾ ਹੈ ਕਿ ਮਾਨਸ ਕੀ ਜਾਤ ਸੱਭੇ ਕੇ ਪਹਿਚਾਨਬੋ, ਕਿ ਮਨੁੱਖ ਜਿਹੜਾ ਇੱਕ ਓੰਕਾਰ ਆ, ਇੱਕੋ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਸਾਰੀ ਕਾਇਨਾਤ ਪੈਦਾ ਕੀਤੀ ਹੋਈ ਆ, ਸਾਡੇ ਪੰਜਾਬ ਦੇ ਵਿੱਚ ਅਸੀਂ ਜਾਤਾਂ ਬਰਾਦਰੀਆਂ ਦੇ ਆਧਾਰ 'ਤੇ ਜਿਹੜਾ ਆ ਅਸੀਂ ਉੱਥੋਂ ਖਤਮ ਕਰੀਏ। ਪੰਜਾਬ ਦੇ ਵਿੱਚ 37% ਦੇ ਕਰੀਬ ਉਹ ਲੋਕ ਨੇ ਜਿਹਨੂੰ ਬ੍ਰਾਹਮਣ ਜਿਹੜਾ ਆ ਉਹ ਨੀਵੀਂ ਜਾਤ ਕਹਿੰਦਾ। ਮੈਂ ਕੋਈ ਵੋਟਾਂ ਕਰਕੇ ਨਹੀਂ ਕਹਿ ਰਿਹਾਗਾ, ਮੈਂ ਗੁਰੂ ਦੇ ਹੁਕਮ ਕਰਕੇ ਕਹਿ ਰਿਹਾ ਕਿ ਗੁਰੂ ਨੇ ਹੁਕਮ ਕੀਤਾ ਕਿ ਤੁਸੀਂ ਮਾਨਸ ਕੀ ਜਾਤ ਸੱਭੇ ਇੱਕੇ ਪਹਿਚਾਨ ਮੰਨਣ। ਤੁਸੀਂ ਕਹਿਣਾ ਕਿ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਜਗ ਕੋ ਭਲੇ ਕੋ ਮੰਨ। ਤੁਸੀਂ ਅਸੀਂ ਉਹਨਾਂ ਗੱਲਾਂ 'ਤੇ ਪਹਿਰਾ ਦੇਣਾ ਆ, ਜੇ ਅਸੀਂ ਉਹਨਾਂ ਨੂੰ ਆਪਣੇ ਨਾਲ ਨਹੀਂ ਲਵਾਂਗੇ, ਉਹਦੇ ਬਾਰੇ ਕੋਈ ਪੋਲਿਸੀ ਤਿਆਰ ਨਹੀਂ ਕਰਾਂਗੇ ਕਿ ਅਸੀਂ ਜਾਤ ਬਰਾਦਰੀ ਪੰਜਾਬ 'ਚੋਂ ਕਿਵੇਂ ਖਤਮ ਕਰਨੀ ਆ, ਤਾਂ ਅਸੀਂ ਖਾਲਸਾ ਰਾਜ ਜਿਹੜਾ ਕਾਇਮ ਕਰਨ ਦੇ ਵਿੱਚ ਦੇਰੀ ਕਰਾਂਗੇ। ਪੰਜਾਬ ਦੇ ਵਿੱਚ ਬਾਹਰੋਂ ਮਾਈਗ੍ਰੇਸ਼ਨ ਹੋ ਕੇ ਆ ਰਹੀ ਆ, ਸਾਡਾ ਸਭ ਦਾ ਜ਼ੋਰ ਇਸ ਗੱਲ 'ਤੇ ਲੱਗਾ ਹੋਇਆ ਆ ਕਿ ਪੰਜਾਬ 'ਚ ਬਈਏ ਆ ਗਏ ਜੀ, ਬਈਆਂ ਦਾ ਰਾਜ ਹੋ ਜਾਣਾ। ਬਈਆਂ ਤੋਂ 4 ਗੁਣਾ ਵੱਧ ਚੰਡੀਗੜ੍ਹ ਮੋਹਾਲੀ ਦੇ ਵਿੱਚ ਸਾਰੇ ਇਲਾਕਿਆਂ ਦੇ ਵਿੱਚ ਜਿਹੜੇ ਬਾਹਰਲੇ ਇਲਾਕਿਆਂ ਦੇ ਅਮੀਰ ਲੋਕ ਨੇ ਉਹਨਾਂ ਨੇ ਸਾਰੇ ਨੇ ਆ ਕੇ ਕੋਠੀਆਂ ਖਰੀਦਣੀਆਂ ਨੇ, ਜਿਹੜੇ ਵੱਡੇ ਆਫਿਸ ਬਣਾ ਲਏ ਨੇ, ਸਾਰੀ ਕਾਰਪੋਰੇਸ਼ਨ ਦੇ ਆਫਿਸ ਬਣਾ ਲਏ, ਉਹਨਾਂ ਦੇ ਖਿਲਾਫ ਕੋਈ ਨਹੀਂ ਬੋਲਦਾ। ਮੈਂ ਨਹੀਂ ਕਹਿੰਦਾ ਕਿ ਬਈਏ ਆਉਂਦੇ ਨੇ ਕਿ ਨਹੀਂ ਆਉਂਦੇ ਨੇ, ਮੈਂ ਕਹਿੰਦਾ ਕਿ ਸਾਡੀ ਇਹਦੇ ਬਾਰੇ ਇੱਕ ਪੋਲਿਸੀ ਚਾਹੀਦੀ। ਜਿੱਦਾਂ ਅਸੀਂ ਇਸ ਦੇਸ਼ 'ਚ ਆ ਕੇ ਬਰਾਬਰ ਦੇ ਅਧਿਕਾਰ ਮੰਗਦੇ ਹਾਂ, ਉਹ ਵੀ ਗਰੀਬ ਲੋਕ ਨੇ, ਸਾਡੇ ਤੋਂ ਜ਼ਿਆਦੀਆਂ ਜ਼ਮੀਨਾਂ ਨੇ ਯੂਪੀ ਅਤੇ ਬਿਹਾਰ ਦੇ ਬੰਜਾਂ ਦੀ, ਜਿਹੜੇ ਸਾਡੇ ਕੋਲ ਆਏ ਨੇ ਉਹਨਾਂ ਦੇ ਬੱਚੇ ਪੰਜਾਬੀ ਸਕੂਲ 'ਚ ਪੜ੍ਹ ਰਹੇ ਨੇ, ਉਹਨਾਂ ਦੇ ਬੱਚੇ ਜੂੜੇ ਕਰਕੇ ਸਕੂਲ ਜਾਂਦੇ ਨੇ, ਉਹਨਾਂ ਨੂੰ ਪੰਥ ਦਾ ਹਿੱਸਾ ਬਣਾਉਣਾ ਕਿ ਨਹੀਂ ਬਣਾਉਣਾ, ਕਿਵੇਂ ਬਣਾਉਣਾ ਆ, ਇਹ ਖਾਲਸਾ ਜੀ ਦਾ ਕੰਮ ਆ। ਖਾਲਸਾ ਜੀ ਇਸ ਗੱਲ ਬਾਰੇ ਬਹਿ ਕੇ ਸੋਚ ਵਿਚਾਰ ਕਰਕੇ ਉਹਨਾਂ ਲੋਕਾਂ ਨੂੰ ਅਸੀਂ ਗੁਰੂ ਦੇ ਰਾਹ 'ਤੇ ਆਪ ਕਿਵੇਂ ਤੁਰਨਾ, ਉਹਨਾਂ ਨੂੰ ਕਿਵੇਂ ਨਾਲ ਲੈ ਕੇ ਤੁਰਨਾ ਹੈ, ਸਾਡੀ ਇਹਦੇ ਬਾਰੇ ਕੋਈ ਨਾ ਕੋਈ ਪੋਲਿਸੀ ਚਾਹੀਦੀ। ਸਾਡੇ ਕੋਲ ਇਸ ਗੱਲ ਦੀ ਪੋਲਿਸੀ ਚਾਹੀਦੀ ਆ ਅੱਜ ਦੀ ਤਰੀਕ ਦੇ ਵਿੱਚ
ਕਿ ਜਿਹੜੇ ਅਸੀਂ ਇਲੈਕਸ਼ਨਾਂ ਲੜਨੀ ਕਿ ਨਹੀਂ ਲੜਨੀਆਂ ਹਿੰਦੂ

0: ਪਾਕਿਸਤਾਨ ਦੀ ਸਰਕਾਰ ਥੱਲੇ ਸਾਡਾ ਕੋਈ ਪਲਾਨ ਨਹੀਂਗਾ। ਸਾਡਾ ਇਹ ਪਲਾਨ ਨਹੀਂ ਕਿ ਜੇ ਮੰਨ ਲਓ ਇੱਕ ਦਿਨ ਭਾਈ ਦਲਜੀਤ ਸਿੰਘ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਨਾ ਪੈ ਜਾਂਦਾ ਜਾਂ ਅੰਮ੍ਰਿਤਪਾਲ ਸਿੰਘ ਕੋਈ ਬਣ ਜਾਂਦਾ ਆ, ਉਹਨੂੰ ਵੀ ਜਾ ਕੇ ਮੋਦੀ ਦੇ ਕੋਲ ਹੀ ਜਾ ਕੇ ਬਹਿਣਾ ਪੈਣਾ। ਪਰ ਸਾਡੀ ਨਾ ਅਸੀਂ ਇਸ ਗੱਲ ਬਾਰੇ ਸੋਚਦੇ ਹਾਂ, ਅਸੀਂ ਕਹਿੰਦੇ ਇਲੈਕਸ਼ਨ ਵਾਲੇ ਬਹੁਤ ਦੂਰ ਆ, ਕੋਈ ਨਹੀਂ ਆਉਣਗੀਆਂ ਫਿਰ ਦੇਖ ਲਾਂਗੇ। ਜਦ ਤੱਕ ਸਾਡੇ ਜਿਹੜੇ ਥਿੰਕ ਟੈਂਕ ਨੇ ਇਹਨਾਂ ਗੱਲਾਂ ਬਾਰੇ ਪੋਲਿਸੀਜ਼ ਨਹੀਂ ਬਣਦੀਆਂ, ਅਸੀਂ ਜ਼ਿੰਦਗੀ ਕਿਵੇਂ ਜੀਣੀ ਆ ਬਾਹਰਲੇ ਦੇਸ਼ਾਂ ਦੇ ਵਿੱਚ, ਪੰਜਾਬ 'ਚ ਸਾਡਾ ਐਜੂਕੇਸ਼ਨ ਸਿਸਟਮ ਕੀ ਆ, ਅਸੀਂ ਬੱਚਿਆਂ ਨੂੰ ਦੁਬਾਰਾ ਫਿਰ ਗੁਰੂ ਗ੍ਰੰਥ ਸਾਹਿਬ ਨਾਲ ਸਿੱਖ ਪੰਥ ਨਾਲ ਕਿਵੇਂ ਜੋੜਨਾ ਆ, ਜਦ ਤੱਕ ਸਾਡੀਆਂ ਇਹਨਾਂ ਗੱਲਾਂ ਬਾਰੇ ਪੋਲਿਸੀਆਂ ਨਹੀਂ ਬਣਦੀਆਂ, ਸਾਡੇ ਡਿਸੀਜ਼ਨ ਮੇਕਿੰਗ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਦੇ ਆਧਾਰਿਤ ਹੋ ਕੇ ਨਹੀਂ ਬਣਦੀ, ਅਸੀਂ ਗਾਂਹ ਨਹੀਂ ਤੁਰ ਸਕਦੇ ਖਾਲਸਾ ਜੀ। ਸਾਨੂੰ ਸਿਰ ਜੋੜ ਕੇ ਬਹਿਣ ਦੀ ਲੋੜ ਆ, ਥਰਮੇ 'ਚ ਆਉਣ ਦੀ ਲੋੜ ਆ, ਸਹਿਜ 'ਚ ਆਉਣ ਦੀ ਲੋੜ ਆ। ਮੈਂ ਖਾਲਸਾ ਜਿਹੜਾ ਆ ਉਹ ਨਾ ਕਦੀ ਹਥਿਆਰ ਚੱਕਦਾ ਹੈ ਅਤੇ ਨਾ ਕਦੀ ਹਥਿਆਰ ਰੱਖਦਾ ਹੈ। ਸਵਾਲ ਇਸ ਗੱਲ ਦਾ ਉੱਠਿਆ ਸੀਗਾ ਕਿ ਜੀ ਬਾਬਾ ਜਰਨੈਲ ਸਿੰਘ ਦਰਬਾਰ ਸਾਹਿਬ 'ਚ ਹਥਿਆਰ ਕਿਉਂ ਲੈ ਗਏ। ਸਾਡੇ ਗੁਰੂ ਸਾਹਿਬ ਦੇ ਮੂਹਰੇ ਹਥਿਆਰ ਸੁਸ਼ੋਭਿਤ ਨੇ। ਅਸੀਂ ਜਿਹੜੀਆਂ ਤਸਵੀਰਾਂ ਨੇ, ਭਾਵੇਂ ਅਸੀਂ ਤਸਵੀਰਾਂ ਨੂੰ ਨਹੀਂ ਮੰਨਦੇ, ਉੱਥੇ ਜਿਹੜੇ ਮੀਰੀ ਪੀਰੀ ਦੇ ਮਾਲਕ ਨੇ ਦਸਮ ਪਾਤਸ਼ਾਹ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਸਾਡੇ ਗੁਰੂਆਂ ਦੇ ਸਰੀਰਾਂ ਦੇ ਉੱਤੇ ਪੱਥੇ ਨੇ, ਤੀਰ ਨੇ, ਸਾਡੇ ਮਤਲਬ ਜਿਹੜੇ ਵੱਡੇ ਵੱਡੇ ਜਿਹੜੇ ਸ਼ਸਤਰ ਨੇ ਸਾਡੇ ਗੁਰੂ ਸਾਹਿਬ ਦੇ ਕੋਲ ਨੇ। ਜੇ ਗੁਰੂਆਂ ਦੇ ਸਰੀਰਾਂ ਦੇ ਉੱਤੇ ਸ਼ਸਤਰ ਸੁਸ਼ੋਭਿਤ ਨੇ, ਫਿਰ ਦਰਬਾਰ ਸਾਹਿਬ ਸ਼ਸਤਰ ਕਿਉਂ ਨਹੀਂ ਜਾ ਸਕਦੇ? ਸਾਡਾ ਅੰਗ ਆ, ਅਸੀਂ ਸ਼ਸਤਰ ਨੂੰ, ਅਸੀਂ ਪ੍ਰਥਮ ਭਗਵਤੀ ਸਿਮਰ ਕੇ ਵਾਲੇ ਬੰਦੇ ਹਾਂ। ਅਸੀਂ ਉਹ ਲੋਕ ਹਾਂ ਜਿਨ੍ਹਾਂ ਨੇ ਇਹ ਗੱਲ ਕਹੀ ਆ ਕਿ ਜਿਹੜਾ ਸ਼ਸਤਰ ਆ ਉਹ ਬੰਦੇ ਦਾ ਗਹਿਣਾ ਆ, ਉਹ ਗਰੀਬ ਦੀ ਰੱਖਿਆ ਆ ਅਤੇ ਜਰਵਾਣੀ ਦੀ ਪੱਖਿਆ। ਸ਼ਸਤਰ ਤੋਂ ਬਗੈਰ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਮੈਂ ਕੋਈ ਤੁਹਾਨੂੰ ਸਿੱਖਿਆ ਦੇਣ ਇੱਥੇ ਖੜਾ ਨਹੀਂ ਹੋਇਆ, ਮੈਂ ਤੁਹਾਨੂੰ ਕਹਿੰਦਾ ਕਿ ਜਿਹੜੇ ਸਾਡੇ ਬੇਸਿਕ ਫੰਡਾਮੈਂਟਲਸ ਨੇ ਸਾਨੂੰ ਉਹ ਸਿੱਧੇ ਕਰਨ ਦੀ ਲੋੜ ਆ। ਜਿਹੜੀਆਂ ਮੈਂ ਇਸ ਵੇਲੇ ਖੜਾ ਇੱਥੇ ਕੋਈ ਗਲਤ ਗੱਲ ਬੋਲ ਰਿਹਾ ਹਾਂ ਉਹਨੂੰ ਵੀ ਸੁਧਾਰਨ ਦੀ ਲੋੜ ਆ। ਸਾਡੇ ਵਿੱਚ ਜਦੋਂ ਤੱਕ ਇਸ ਗੱਲ ਦੀ ਪਿਰਤ ਨਹੀਂ ਪੈਂਦੀ ਕਿ ਅਸੀਂ ਆਪਣੇ ਇਸ਼ੂਜ਼ ਨੂੰ ਲੋਕਾਂ ਦੇ ਵਿੱਚ ਨਹੀਂ ਲੈ ਕੇ ਜਾਣਾ, ਹਜੂਮਾਂ ਦੇ ਵਿੱਚ ਜਾ ਕੇ ਲੜਾਈ ਦਾ ਕਾਰਨ ਨਹੀਂ ਬਣਾਉਣਾ, ਅਸੀਂ ਆਪਣੇ ਜਿਹੜੇ ਇਸ਼ੂਜ਼ ਨੇ ਉਹਨਾਂ ਨੂੰ ਸਹਿ ਚਾ ਕੇ, ਠਰਾਮੇ ਚਾ ਕੇ, ਪਿਆਰ ਚਾ ਕੇ, ਗੁਰੂ ਦੇ ਗੋਦ 'ਚ ਬਹਿ ਕੇ ਉਹ ਫੈਸਲੇ ਕਰਨੇ ਨੇ, ਉਦੋਂ ਤੱਕ ਸਾਡੀ ਜਿਹੜੀ ਲੜਾਈ ਆ ਉਹਦੀ ਠੀਕ ਰੂਪ ਰੇਖਾ ਨਹੀਂ ਬਣ ਸਕੇਗੀ। ਅੱਗੇ ਸਵਾਲ ਇਸ ਗੱਲ ਦਾ ਆ ਕਿ ਇਸ ਵੇਲੇ ਜਿਹੜੀ ਸਾਡੀ ਪੋਜੀਸ਼ਨ ਆ ਉਹ ਕੀ ਆ। ਦੇਖੋ, ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ, ਜਿਹਨੂੰ ਕਿ ਉਹ ਇੱਕ ਖਾਲਿਸਤਾਨੀ ਫੌਜ ਦਾ ਜਰਨੈਲ ਜਿਹੜਾ ਆ ਗਰਦਾਨ ਕਿ ਉਹਨਾਂ ਨੇ ਮਾਰਿਆ, ਭਾਈ ਨਿੱਜਰ ਜੁਝਾਰੂ ਸੀ, ਜੁਝਾਰੂ ਹੈ, ਜੁਝਾਰੂ ਹੋ ਕੇ ਸ਼ਹੀਦ ਹੋਇਆ। ਭਾਈ ਨਿੱਜਰ ਦੀ ਮੌਤ ਜਿਹੜੀ ਆ ਉਹ ਬਾਹਰਲੇ ਦੇਸ਼ਾਂ 'ਚ, ਮੈਂ ਚਾਹੁੰਦਾ ਹਾਂ ਕਿ ਸਮੂਹ ਜਥੇਬੰਦੀਆਂ, ਸਮੂਹ ਗੁਰਦੁਆਰਾ ਸਾਹਿਬਾਨ ਇਕੱਠੇ ਹੋ ਕੇ ਉਹਨੂੰ ਬਾਹਰ ਦੀ ਧਰਤੀ ਦਾ ਖਾਲਿਸਤਾਨ ਵਾਸਤੇ ਪਹਿਲਾ ਸ਼ਹੀਦ ਐਲਾਨਣ। ਅਸੀਂ ਇੱਕ ਪ੍ਰੋਸੈਸ ਖੜਾ ਕਰੀਏ ਕਿ ਜਿਸ ਪ੍ਰੋਸੈਸ ਦੇ ਅੰਦਰ ਅਸੀਂ ਆਪਣੇ ਸ਼ਹੀਦਾਂ ਨੂੰ ਨਕਮਸਤਕ ਹੋਣਾ ਸ਼ੁਰੂ ਕਰੀਏ, ਇਸ ਗੱਲ ਨੂੰ ਅਵੋਇਡ ਕਰੀਏ ਕਿ ਉਹਨਾਂ ਲੋਕਾਂ ਨੂੰ ਸ਼ਹੀਦ ਨਾ ਕਹੀਏ ਜਿਨ੍ਹਾਂ ਨੂੰ ਅਸੀਂ ਹਰੇ ਪਰਖ ਦੀ ਜਿਹੜੀ ਕਹਿ ਲਓ ਕਿ ਕੁਲਾੜੀ ਉਹਦੇ ਵਿੱਚੋਂ ਨਹੀਂ ਨਿਕਾਇਆ। ਭਾਈ ਹਰਦੀਪ ਸਿੰਘ ਨਿੱਜਰ ਦੀ ਜਿਹੜੀ ਸ਼ਹਾਦਤ ਆ, ਟਰਾਂਸਨੈਸ਼ਨਲ ਰਿਪਰੈਸ਼ਨ ਆ ਜਿਹਦੇ ਵਿੱਚ ਹਰਮਿੰਦਰ ਸਿੰਘ PhD, ਭਾਊ ਪਰਮਜੀਤ ਸਿੰਘ ਪੰਜਵੜ, ਭਾਈ ਖੰਡੇ ਨੂੰ ਜ਼ਹਿਰ ਦੇਣ ਦੀ ਕੋਸ਼ਿਸ਼ ਕੀਤੀ ਆ, ਭਾਈ ਜਿਹੜਾ ਗੁਰਪਤਵੰਤ ਸਿੰਘ ਪੰਨੂ ਨੇ ਉਹਨਾਂ ਨੂੰ ਮਾਰਨ ਦਾ ਯਤਨ ਕੀਤਾ ਆ, ਪਰ ਜੋ ਕੁਝ ਹੋਇਆ ਆ ਉਹ ਜਿਹੜੀਆਂ 5 ਆਈ ਸਟੇਟਸ ਆ ਉਹਨਾਂ ਨੇ ਕੀਤਾ। ਸਿੱਖਾਂ ਦੇ ਕਿਸੇ ਸੰਗਠਨ ਨੇ ਇਸ ਗੱਲ ਬਾਰੇ ਕੋਈ ਯੋਜਨਾਬੱਧ ਤਰੀਕੇ ਨਾਲ ਐਫਰਟ ਨਹੀਂ ਕੀਤਾ ਹੈਗਾ ਕਿ ਵਟ ਇਜ਼ ਅਵਰ ਰਿਸਪਾਂਸ ਟੂ ਦਾ ਇੰਡੀਅਨ ਸਟੇਟਸ ਟ੍ਰਾਂਸਨੈਸ਼ਨਲ ਰਿਪਰੈਸ਼ਨ। ਅਸੀਂ ਆਸ ਕਰ ਰਹੇ ਹਾਂ ਕਿ ਅਮਰੀਕਾ ਜਾਂ ਕੈਨੇਡਾ ਜਾਂ ਇੰਗਲੈਂਡ ਜਾਂ ਆਸਟ੍ਰੇਲੀਆ ਸਾਨੂੰ ਖਾਲਿਸਤਾਨ ਲੈ ਕੇ ਦੇ ਦੂਗਾ। ਕਿਸੇ ਨੇ ਸਾਨੂੰ ਖਾਲਿਸਤਾਨ ਨਹੀਂ ਲੈ ਕੇ ਦੇਣਾ, ਖਾਲਿਸਤਾਨ ਸਾਨੂੰ ਗੁਰੂ ਮਹਾਰਾਜ ਨੇ ਬਖਸ਼ਣਾ ਆ। ਸਾਡੀ ਮਦਦ ਕੋਈ ਮਰਜ਼ੀ ਬੰਦਾ ਕਰਦੇ, ਚਾਹੇ ਜੀ ਅਮਰੀਕਾ ਕਰਦੇ ਜੀ, ਇੰਗਲੈਂਡ ਕਰਦੇ ਜੀ, ਕੈਨੇਡਾ ਕਰਦੇ, ਸਾਨੂੰ ਇਸ ਗੱਲ ਦਾ ਕੋਈ ਇਤਰਾਜ਼ ਨਹੀਂ। ਸਾਡਾ ਵਿਸ਼ਵਾਸ ਇਸ ਗੱਲ 'ਤੇ ਆ ਕਿ ਸਾਨੂੰ ਗੁਰੂ ਬਖਸ਼ੂਗਾ, ਪਰ ਜਿਹੜਾ ਗੁਰੂ ਖਾਲਸਾ ਪੰਥ ਆ ਉਹਨੂੰ ਇਹ ਗੱਲ ਦੇਖਣ ਦੀ ਲੋੜ ਆ ਕਿ ਇਸ ਟ੍ਰਾਂਸਨੈਸ਼ਨਲ ਰਿਪਰੈਸ਼ਨ 'ਚ ਬੰਦੇ ਸਾਡੇ ਪਹਿਲਾਂ ਬਹੁਤ ਮਰੇ ਨੇ। ਹਿੰਦੁਸਤਾਨ ਦੀ ਧਰਤੀ ਦੇ ਉੱਤੇ ਇੰਡੀਅਨ ਆਰਮਡ ਫੋਰਸਿਸ ਨੇ 11,500 ਫੇਕ ਇਨਕਾਊਂਟਰ ਕੀਤਾ ਹੈ। ਇਨਸਾਫ ਜਥੇਬੰਦੀ ਦੀ ਵੈਬਸਾਈਟ ਦੇ ਉੱਤੇ ਸਾਰੇ ਇਨਕਾਊਂਟਰ ਪਿਆ ਹੋਇਆ। 11,500 ਜਿਹੜਾ ਫੇਕ ਇਨਕਾਊਂਟਰ ਉਹ ਆ ਜਿਹਦੇ 'ਚ ਕੋਈ ਨਾ ਕੋਈ ਬੰਦਾ ਡਿਸਅਪੀਅਰ ਹੋਇਆ ਜਾਂ ਮਾਰਿਆ ਗਿਆ ਆ, ਜਾਂ ਉਹਦਾ ਅੱਜ ਤੱਕ ਪਤਾ ਲੱਗਿਆ ਕਿੱਥੇ ਆ। ਜੇ 3-4 ਸਾਲਾਂ 'ਚ ਤਕਰੀਬਨ ਹਰ ਰੋਜ਼ 11-12 ਦੇ ਕਰੀਬ ਜਿਹੜਾ ਆ ਸਾਡੇ ਬੰਦੇ ਮਾਰ ਦੇ ਰਹੇ ਨੇ। ਸਵਾਲ ਇਸ ਗੱਲ ਦਾ ਨਹੀਂ ਕਿ ਸਾਡੇ ਉਹਨਾਂ ਨੇ ਕਿੰਨੇ ਬੰਦੇ ਮਾਰੇ ਅਤੇ ਕਿੰਨੇ ਹੋਰ ਮਾਰਨਗੇ, ਸਵਾਲ ਇਸ ਗੱਲ ਦਾ ਕਿ ਸਾਡਾ ਰਿਸਪੋਂਸ ਕੀ ਇਸ ਗੱਲ ਦੇ ਬਾਰੇ 'ਚ। ਔਰ ਜਦੋਂ ਤੱਕ ਉਹ ਰਿਸਪੌਂਸ ਨਹੀਂ ਤਿਆਰ ਹੁੰਦਾ ਹੈਗਾ ਉਦੋਂ ਤੱਕ ਤੁਸੀਂ ਇਹ ਕਹਿ ਸਕਦੇ ਹੋ ਕਿ ਇੰਡੀਅਨ ਸਟੇਟ ਸਾਡੇ 'ਤੇ ਹਾਵੀ ਹੋ ਕੇ ਸਾਡੇ ਬੰਦੇ ਮਾਰ ਰਹੀ ਆ, ਪਰ ਜਿਹੜਾ ਸਾਡਾ ਰਿਸਪੌਂਸ ਆ ਜਦੋਂ ਤੱਕ ਤੈਅ ਨਹੀਂ ਗਾ, ਜਿਹੜੀ ਆਉਣ ਵਾਲੀਆਂ ਜਨਰੇਸ਼ਨਾਂ ਨੇ ਇਹਨਾਂ ਨੂੰ ਇਹ ਨਹੀਂ ਪਤਾ ਲੱਗਣਾ ਕਿ ਸਿੱਖ ਕੌਮ ਦਾ ਰਿਸਪੌਂਸ ਕਿਸ ਬਾਰੇ 'ਚ। ਸਾਨੂੰ ਇਸ ਗੱਲ ਦੇ ਉੱਤੇ ਵਰਕ ਕਰਨ ਦੀ ਲੋੜ ਆ। ਅੱਜ ਦੁਨੀਆ ਦੇ ਦੇਸ਼ ਜਿਹੜੇ ਨੇ, ਜਿਹੜੇ ਵੱਡੀਆਂ ਵੱਡੀਆਂ ਜਿਹੜੀਆਂ ਸੰਸਥਾਵਾਂ ਨੇ, ਉਹ ਸਿੱਖ ਲੀਡਰਸ਼ਿਪ ਨੂੰ ਅਪਰੋਚ ਕਰ ਰਹੀਆਂ ਨੇ ਕਿ ਅਸੀਂ ਤੁਹਾਡੀ ਮਦਦ ਕਰਨੀ ਚਾਹੁੰਦੇ ਹਾਂ। ਜਿਹੜਾ 1990-91 ਦੇ ਵਿੱਚ ਜਿਹੜਾ ਸਮਾਂ ਸੀ ਜਦੋਂ ਇਹਨਾਂ ਦੇਸ਼ਾਂ ਦੀਆਂ ਜਿਹੜੀਆਂ ਏਜੰਸੀਜ਼ ਨੇ ਉਹ ਸਾਨੂੰ ਅਪਰੋਚ ਕਰ ਰਹੀਆਂ ਸੀਗੀਆਂ ਕਿ ਸਾਡੇ ਨਾਲ ਬੈਠੋ, ਅਸੀਂ ਤੁਹਾਡੀ ਲੀਡਰਸ਼ਿਪ ਨਾਲ ਗੱਲ ਕਰਨੀ ਚਾਹੁੰਦੇ ਹਾਂ, ਅਸੀਂ ਤੁਹਾਨੂੰ ਖਾਲਿਸਤਾਨ ਬਣਾਉਣ ਦੇ ਵਿੱਚ ਤੁਹਾਨੂੰ ਟ੍ਰੇਨ ਕਰਨਾ ਚਾਹੁੰਦੇ ਹਾਂ, ਤੁਹਾਡੀਆਂ ਫੋਰਸਿਸ ਨੂੰ ਟ੍ਰੇਨ ਕਰਨਾ ਚਾਹੁੰਦੇ ਹਾਂ। ਅੱਜ ਉਹ ਦੁਬਾਰਾ ਫਿਰ ਸਮਾਂ ਆ ਰਿਹਾ ਜਦੋਂ ਇੰਟਰਨੈਸ਼ਨਲ ਲੈਵਲ 'ਤੇ ਜਿਹੜੀਆਂ ਦੇਸ਼ ਨੇ, ਆਰਗਨਾਈਜੇਸ਼ਨਸ ਨੇ, ਏਜੰਸੀਜ਼ ਨੇ, ਉਹ ਸਾਨੂੰ ਕੰਟੈਕਟ ਕਰ ਰਹੀਆਂ ਨੇ। ਅਸੀਂ ਇਸ ਗੱਲ ਦੇ ਸਮਰੱਥ ਬਣੀਏ, ਜਦੋਂ ਤੱਕ ਸਾਡੇ ਕੋਲ ਕੋਈ ਐਸਟੈਬਲਿਸ਼ ਲੀਡਰਸ਼ਿਪ ਨਹੀਂ ਹੈ ਕਿ ਸਿੱਖਾਂ ਦਾ ਕੌਣ ਲੀਡਰ ਆ, ਸਿੱਖਾਂ ਦਾ ਡਿਸੀਜ਼ਨ ਮੇਕਿੰਗ ਪ੍ਰੋਸੈਸ ਕੀ ਆ, ਸਿੱਖਾਂ ਦਾ ਆਪਣੇ ਕੰਮਾਂ ਨੂੰ ਕਰਨ ਦਾ ਜਿਹੜਾ ਟਾਈਮ ਟੇਬਲ ਉਹ ਕੀ ਆ, ਸਿੱਖਾਂ ਦਾ ਜਿਹੜੇ ਰਿਸੋਰਸਿਸ ਨੇ ਭਾਵੇਂ ਉਹ ਬੰਦਿਆਂ ਦੇ ਨੇ ਭਾਵੇਂ ਉਹ ਪੈਸੇ ਦੇ ਨੇ, ਉਹ ਕਿੱਥੋਂ ਆਉਣੇ ਨੇ। ਉਦੋਂ ਤੱਕ ਅਸੀਂ ਉਹਨਾਂ ਨਾਲ ਜੇ ਸੰਬੰਧ ਬਣਾ ਲਾਂਗੇ ਉਹ ਥੋੜ੍ਹੀ ਦੇਰ ਚੱਲਣਗੇ ਫਿਰ ਟੁੱਟ ਜਾਣਗੇ। ਕਿਉਂ? ਕਿਉਂਕਿ ਪਿੱਛੋਂ ਜਦੋਂ ਤੱਕ ਰਾਸ਼ਨ ਪਾਣੀ ਨਹੀਂ ਆਉਂਦਾ ਹੈਗਾ ਉਹ ਥੋੜ੍ਹੀ ਦੇਰ ਗੱਲ ਚੱਲਦੀ ਹੈ, ਫਿਰ ਉਹ ਬੰਦ ਹੋ ਜਾਂਦੀ ਆ। ਅਸੀਂ ਬਹਿ ਕੇ ਆਪਣੇ ਅਕੀਦਿਆਂ ਨੂੰ ਜਿਹੜਾ ਅਸੀਂ ਜਿੰਦਾਬਾਦ ਕਰਦੇ ਹਾਂ, ਮੈਂ ਕਿਸੇ ਦੇ ਹੱਕ 'ਚ ਨਹੀਂ, ਭਾਈ ਦਲਜੀਤ ਸਿੰਘ ਕਹਿੰਦੇ ਨੇ ਕਿ ਖਾਲਿਸਤਾਨ ਦੇ ਨਾਰੇ 3 ਵੇਲੇ ਲੱਗਦੇ ਸੀਗੇ, ਜਦੋਂ ਸਿੰਘਾਂ ਨੂੰ ਟੋਰਚਰ ਕਰਦੇ ਸੀਗੇ, ਜਦੋਂ ਸਿੰਘ ਫਾਂਸੀ 'ਤੇ ਚੜ੍ਹਨ ਲੱਗਦੇ ਸੀਗੇ, ਅਤੇ ਜਾਂ ਸਿੰਘ ਕੋਈ ਵੱਡਾ ਕਾਰਨਾਮਾ ਕਰਕੇ ਆਉਂਦੇ ਸੀ। ਅਸੀਂ, ਮੈਂ ਨਹੀਂ ਕਹਿੰਦਾ ਨਾਰੇ ਨਾ ਲਓ, ਪਰ ਮੈਂ ਗੱਲ ਜ਼ਰੂਰ ਕਹਿੰਦਾ ਕਿ ਅਸੀਂ ਆਪਣੇ ਆਪ ਨੂੰ ਬਹਿ ਕੇ ਅਵੈਲਿਊਏਟ ਜ਼ਰੂਰ ਕਰੀਏ ਕਿ ਅਸੀਂ ਜਿਹੜਾ ਜਿੰਦਾਬਾਦ ਦਾ ਜਾਂ ਫਲਾਣਿਆਂ ਤੇਰੀ ਸੋਚ 'ਤੇ ਪਹਿਰਾ ਦੇਵਾਂਗੇ ਠੋਕ ਕੇ, ਸਾਡੇ ਲਈ ਸਾਡੇ ਜੀਵਨ 'ਚ ਦੇ ਮਾਇਨੇ ਕੀ ਨੇ ਜੇ ਅਸੀਂ ਇਹ ਕਹਿ ਕੇ ਆਪਦੇ ਘਰੀਂ ਜਾ ਕੇ ਦੁਬਾਰਾ ਫਿਰ ਸੌਂ ਜਾਣਾ ਹੈ। ਮੈਂ ਤਾਂ ਇਹ ਸੋਚਦਾ ਕਿ ਸਾਨੂੰ ਨੀਂਦ ਕਿਵੇਂ ਆਉਂਦੀ ਹੈ, ਮੈਂ ਨਹੀਂ ਕਹਿੰਦਾ ਸੌ ਨਾ, ਪਰ ਜੇ ਤੁਹਾਡੀ ਸੁਰਤੀ ਦੇ ਵਿੱਚ ਹਰ ਰੋਜ਼ ਦਰਬਾਰ ਸਾਹਿਬ ਦਾ ਢਹਿ ਜਾਣਾ ਅਤੇ ਸ਼ਹੀਦ ਜਿਹੜੇ ਸ਼ਹੀਦ ਸਿੰਘ ਨੇ ਉਹਨਾਂ ਦੀ ਜਿਹੜੀਆਂ ਸ਼ਹਾਦਤਾਂ ਨੇ ਤੁਹਾਡੇ ਸੁਰਤ ਦੇ ਵਿੱਚ ਨਹੀਂ ਬੋਲ ਰਹੀਆਂ, ਤੁਸੀਂ ਉਸ ਬਾਬਤ ਕੁਛ ਨਹੀਂ ਕਰ ਰਹੇ, ਤਾਂ ਇਹ ਤਾਂ ਮਤਲਬ ਅਸੀਂ ਸੁੱਤੇ ਹੋਏ ਹਾਂ, ਜਾਗਦੇ ਵੀ ਸੁੱਤੇ। ਮੈਂ ਕਿਸੇ ਨੂੰ ਨਹੀਂ, ਮੈਂ ਆਪਣੇ ਆਪ ਨੂੰ ਕਹਿ ਰਿਹਾ, ਮੈਂ ਆਪਣੇ ਆਪ ਨੂੰ ਜਗਾ ਰਿਹਾ ਹਾਂ। ਮੈਂ ਤੁਹਾਡੇ ਲਈ, ਮੈਂ ਅਰਦਾਸ ਕਰਦਾ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਤੁਹਾਡੇ ਹਾਜ਼ਰੀ ਦੇ ਵਿੱਚ ਕਿ ਮਹਾਰਾਜ ਸਾਨੂੰ ਜੋ ਬੋਲਦੇ ਹਾਂ ਸਾਨੂੰ ਉਦੋਂ ਦਾ ਬਣਾ ਦੇਵੇ, ਸਾਡੇ ਜੀਵਨ ਦੇ ਵਿੱਚ ਵੀ ਪਰਿਵਰਤਨ ਆ ਜਾਵੇ, ਅਸੀਂ ਵੀ ਆਪਣੀ ਕੌਮ ਦੇ ਲਈ ਖੜ੍ਹ ਕੇ ਗੱਲ ਕਰਨ ਯੋਗ ਹੋ ਜਾਈਏ, ਅਸੀਂ ਵੀ ਆਪਣੀ ਕੌਮ ਦੇ ਕਿਸੇ ਕੰਮ ਆ ਸਕੀਏ। ਉਹਨਾਂ ਜੁਝਾਰੂ ਸਿੰਘਾਂ ਨੂੰ ਯਾਦ ਕਰਦਾ ਹੋਇਆ ਜਿਨ੍ਹਾਂ ਦੀਆਂ ਤਸਵੀਰਾਂ ਲੱਗੀਆਂ ਨੇ, ਉਹਨਾਂ ਮਾਵਾਂ ਨੂੰ ਯਾਦ ਕਰਦਾ ਹੋਇਆ ਜਿਨ੍ਹਾਂ ਨੇ ਪੁੱਤ ਵਾਰੇ ਨੇ, ਉਹਨਾਂ ਭੈਣਾਂ ਨੂੰ ਯਾਦ ਕਰਦੇ ਹੋਇਆ ਜਿਨ੍ਹਾਂ ਨੂੰ ਨਿਰਵਸਤਰ ਕਰਕੇ ਥਾਣਿਆਂ ਦੇ ਵਿੱਚ ਉਹਨਾਂ ਦੇ ਪਿਓਆਂ ਦੇ ਸਾਹਮਣੇ ਨੰਗਿਆਂ ਕੀਤਾ ਗਿਆ ਆ, ਉਹਨਾਂ ਭੈਣਾਂ ਨੂੰ ਯਾਦ ਕਰਦਾ ਹੋਇਆ ਮੈਂ ਤੁਹਾਡੇ ਸਾਰਿਆਂ ਦੇ ਚਰਨਾਂ ਵਿੱਚ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਆਓ ਸਹਿਜ ਵਿੱਚ ਆਈਏ, ਇੱਕ ਦੂਜੇ ਨਾਲ ਪਿਆਰ ਬਣਾਈਏ, ਕੌਮ ਦੇ ਇਸ ਸੰਘਰਸ਼ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਦੇ ਆਦਰਸ਼ ਦੇ ਮੁਤਾਬਕ ਇੱਕ ਉਸ ਦੇਸ਼ ਕਾਲ ਦੀ ਘੜਨਾ ਕਰੀਏ ਜਿਸ ਦੇਸ਼ ਕਾਲ ਨੂੰ ਦੁਨੀਆ ਦੇ ਦੇਸ਼, ਯੂਨਾਈਟਿਡ ਨੇਸ਼ਨਸ, ਯੂਰਪੀਅਨ ਯੂਨੀਅਨ, ਮਨੁੱਖਤਾ ਦੇ ਵਿੱਚ ਜੀਣ ਵਾਲੇ ਲੋਕ ਜੋ ਗੁਰੂ ਗ੍ਰੰਥ ਸਾਹਿਬ ਦਾ ਵਿਸ਼ਵਾਸ ਰੱਖੇ ਕਹਿ ਰਹੇ ਨੇ ਕਿ ਜੇ ਕਦੀ ਦੁਨੀਆ 'ਚ ਸਮਾਂ ਆਇਆ ਤਾਂ ਗੁਰੂ ਗ੍ਰੰਥ ਸਾਹਿਬ ਸਾਰੀ ਦੁਨੀਆ ਨੂੰ ਲੀਡ ਦੇ ਸਕਦੇ ਨੇ ਧਾਰਮਿਕ ਤੌਰ 'ਤੇ, ਉਹਨਾਂ ਲੋਕਾਂ ਦਾ ਵਿਸ਼ਵਾਸ ਜੋ ਸਾਡੇ ਪੁਰਖਿਆਂ ਦਾ ਵਿਸ਼ਵਾਸ ਸੀ ਕਿ ਦਿੱਲੀ ਤਖ਼ਤ ਪਰ ਬਹੇਗੀ ਆਪ ਗੁਰੂ ਕੀ ਫੌਜ, ਛਤਰ ਝੁਲੇਂਗੇ ਸੀਸ ਪਰ ਬੜੀ ਕਰੇਗੀ ਮੌਜ, ਕਿਸੇ ਵੀ ਭੁੱਲ ਚੁੱਕ ਲਈ ਖਿਮਾ ਦੀ ਜਾਚਨਾ। ਸਮੂਹ ਕਮੇਟੀ ਦਾ ਤਹਿ ਦਿਲੋਂ ਧੰਨਵਾਦ। ਨੌਜਵਾਨ ਜਿਨ੍ਹਾਂ ਨੇ ਬੜੀ ਸ਼ਰਧਾ ਨਾਲ ਪਾਠ ਕੀਤਾ ਹੈ, ਮੈਂ ਉਹਨਾਂ ਨੂੰ ਨਿਮੰਤਨ ਜਿਹੜਾ ਆ ਉਹ ਕਹਿੰਦਾ ਆ ਕਿ ਤੁਸੀਂ ਸਾਡੇ ਜਿਹੜੀ ਸਾਡੀ ਜ਼ਿੰਦਗੀ ਦੇ ਵਿੱਚ ਇੱਕ ਨਵੀਂ ਜੋਤ ਜਗਾਈ ਆ, ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਤੇ ਸੰਗਤ ਦਾ ਜਿਨ੍ਹਾਂ ਨੇ ਬਹਿ ਕੇ ਸੁਣਿਆ ਬਹੁਤ ਬਹੁਤ ਧੰਨਵਾਦ। ਮੈਨੂੰ ਪਤਾ ਹੈ ਮੈਂ ਬੋਲ ਜਾਂਦਾ ਜਦੋਂ ਮੇਰੇ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਗਲਤ ਹੋ ਜਾਂਦੀਆਂ ਨੇ, ਉਹਨੂੰ ਸਿੱਧੀਆਂ ਕਰਕੇ ਸੁਧਾਰ ਕੇ ਆਪਦੇ ਮਨਾਂ ਦੇ ਵਿੱਚ ਲੈ ਜਿਓ। ਕਿਸੇ ਵੀ ਭੁੱਲ ਚੁੱਕ ਦੀ ਖਿਮਾ, ਫਤਿਹ ਦੀ ਸਾਂਝ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ, ਧੰਨਵਾਦੀ ਹਾਂ ਭਾਈ ਗੁਰਿੰਦਰ ਸਿੰਘ ਜੀ ਦੇ ਸਿੱਖ ਫੈਡਰੇਸ਼ਨ ਨਿਊਯਾਰਕ ਤੋਂ ਇਹ ਖਾਸ ਸ਼ਹੀਦਾਂ ਦੇ ਸਮਾਗਮ 'ਤੇ ਪਹੁੰਚੇ ਨੇ। ਸਿਆਡਲ ਦੀਆਂ ਸਮੂਹ ਸੰਗਤਾਂ, ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਾਈ ਸਾਹਿਬ ਜੀ ਦਾ ਇੱਥੇ ਵਿਸ਼ੇਸ਼ ਸਦੀ ਦੀ ਪਹੁੰਚਣ 'ਤੇ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਇੱਥੇ ਆਪਾਂ ਨੂੰ ਉਹਨਾਂ ਸ਼ਹੀਦਾਂ ਦੀ ਯਾਦ ਵਿੱਚ, ਉਹਨਾਂ ਸ਼ਹੀਦਾਂ ਦੀ ਹਿਸਟਰੀ ਦੇ ਉੱਪਰ ਆਪਾਂ ਨੂੰ ਸਾਰੇ ਜੋ ਜਿਸ ਤਰ੍ਹਾਂ ਸਾਡੇ ਨਾਲ ਹੋ ਰਿਹਾ, ਅਤੇ ਜਿਸ ਤਰ੍ਹਾਂ ਭਾਈ ਨਿੱਜਰ ਸਿੰਘ ਜੀ ਨੂੰ ਕੈਨੇਡਾ ਦੀ ਧਰਤੀ 'ਤੇ ਆ ਕੇ ਸ਼ਹੀਦ ਗੌਰਮੈਂਟ ਵੱਲੋਂ ਸ਼ਹੀਦ ਕੀਤਾ ਗਿਆ, ਉਹਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ, ਇਹਨਾਂ ਦੇ ਅਸੀਂ ਤਹਿ ਦਿਲੋਂ ਧੰਨਵਾਦੀ ਹਾਂ। ਹੁਣ ਸਾਡੇ ਕੋਲ ਭਾਈ ਲਾਲ ਸਿੰਘ ਜੀ, ਜਿਨ੍ਹਾਂ ਨੇ ਕੌਰ ਨਾਮ 3 ਬੁੱਕ ਦੇ ਬਾਰੇ ਵਿਚਾਰ ਆਪਣੇ ਰਿਲੀਜ਼ ਕਰਨੀ, ਉਹਦੇ ਬਾਰੇ ਆਪਣੇ ਵਿਚਾਰ ਸਾਂਝੇ ਕਰਨਗੇ। 5 ਮਿੰਟ ਹੋ ਰਿਹਾ, ਉਸ ਤੋਂ ਬਾਅਦ ਜੋ ਸਾਡੇ ਸ਼ਹੀਦ ਪਰਿਵਾਰ ਹੈ ਉਹਨਾਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਰੂਪੋਂ ਦਿੱਤੇ ਜਾਣੇ ਆ। 10-15 ਮਿੰਟ ਹੋ ਰਿਹਾ ਸਾਧਸੰਗ ਜੀ, ਇਸ ਤਰ੍ਹਾਂ ਹੀ ਆਪਾਂ ਜੁੜ ਬੈਠੇ ਰਹੀਏ। ਆਓ ਭਾਈ ਲਾਲ ਸਿੰਘ ਤੋਂ ਆਪਣੇ ਉਹਨਾਂ ਦੇ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਸਵਾਰੀ, ਗੁਰੂ ਪਿਆਰੀ ਸਾਧਸੰਗ ਜੀਓ, ਆਓ ਫਤਿਹ ਦੀ ਸਾਂਝ ਪਾਈਏ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਧੰਤਾ ਦੇ ਯੋਗ ਹੋ ਜੋ ਸਵੇਰ ਤੋਂ ਲੈ ਕੇ ਹੁਣ ਤੱਕ ਸਤਿਗੁਰਾਂ ਦੀ ਅਲਾਹੀ ਬਾਣੀ ਦਾ ਜਾਪ ਸਰਵਣ ਕੀਤਾ, ਉਸ ਤੋਂ ਉਪਰੰਤ ਸਤਿਕਾਰਯੋਗ ਵੀਰਾਂ ਨੇ ਗੁਰੂ ਦੀ ਕਥਾ ਰਾਹੀਂ ਆਪ ਜੀ ਨੇ ਹੱਲ ਕੀਤਾ। ਉਸ ਤੋਂ ਬਾਅਦ ਜੋ ਵੀਰਾਂ ਨੇ ਆਪਦੇ ਨਾਲ ਵਿਚਾਰ ਸਾਂਝੇ ਕੀਤੇ, ਦਾਸ ਦਾ ਕੋਈ ਬੋਲਣ ਦਾ ਪ੍ਰੋਗਰਾਮ ਨਹੀਂ ਸੀ, ਕੁਝ ਬੇਨਤੀਆਂ ਰਹੀਆਂ ਸੀ ਉਹ ਆਪ ਜੀ ਨਾਲ ਸਾਂਝੀਆਂ ਕਰਨੀਆਂ। ਅੱਜ ਦੇ ਸਮਾਗਮ ਵਿੱਚ ਸਾਡੇ ਸ਼ਹੀਦ ਹੋਏ ਪਰਿਵਾਰ, ਉਹਨਾਂ ਦੇ ਨਾਲ ਸੰਬੰਧਿਤ ਜਿਨ੍ਹਾਂ ਨੂੰ ਅੱਜ ਸਨਮਾਨਿਤ ਕਰਨਾ, ਸ਼ਹੀਦ ਭਾਈ ਹਰਵਿੰਦਰ ਸਿੰਘ ਟੋਪੀ ਪਿੰਡ ਸ਼ਹੀਦ ਉਸਮਾਨ ਭੈਣ ਜੀ ਸ਼ਰਨਜੀਤ ਕੌਰ, ਉਹਨਾਂ ਨੂੰ ਸਨਮਾਨ ਕੀਤਾ ਜਾਊ। ਉਸ ਤੋਂ ਬਾਅਦ ਸ਼ਹੀਦ ਭਾਈ ਸੁਖਦੇਵ ਸਿੰਘ ਚੱਬਾ ਬੱਬਰ, ਉਹਨਾਂ ਦੇ ਸਪੁੱਤਰ ਭਾਈ ਬਲਵਿੰਦਰ ਸਿੰਘ ਚੱਬਾ, ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਸ਼ਹੀਦ ਭਾਈ ਅਮਰੀਕ ਸਿੰਘ, ਉਹਨਾਂ ਦੇ ਭਰਾਤਾ ਭਾਈ ਸਾਹਿਬ ਭਾਈ ਭੁਪਿੰਦਰ ਸਿੰਘ ਜੀ, ਉਹਨਾਂ ਨੂੰ ਸਨਮਾਨਿਤ ਕੀਤਾ ਜਾਊਗਾ। ਰਾਜ ਦੂਰ ਨਹੀਂ ਹੁੰਦਾ, ਜਿਹੜੀਆਂ ਆਪਾਂ ਗੁਰੂ ਘਰ ਉਹਨੇ 3 ਸਟੇਜਾਂ ਹੁੰਦੀਆਂ। ਪਹਿਲੀ ਸਟੇਜ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ, ਦੂਸਰੀ ਸਟੇਜ ਕਥਾ ਅਤੇ ਕੀਰਤਨ, ਅਤੇ ਤੀਜੀ ਸਟੇਜ 'ਤੇ ਜਿੱਥੇ ਮੈਂ ਇਸ ਵੇਲੇ ਤੁਹਾਡੇ ਨਾਲ ਗੱਲਬਾਤ ਸਾਂਝੀ ਕਰ ਰਿਹਾ। 3 ਸਟੇਜਾਂ ਇੱਕ ਸੂਰਤ ਵਿੱਚ ਚੱਲਣ 'ਤੇ ਰਾਜ ਦੂਰ ਨਹੀਂ ਹੁੰਦਾ। ਸਾਡੀ ਗੁਰੂ ਦੀ ਬਾਣੀ ਕੁਝ ਹੋਰ ਕਹਿੰਦੀ, ਕਥਾ ਵਾਚ ਕੀਰਤਨ ਕੁਝ ਹੋਰ ਕਹਿਣ, ਅਤੇ ਆਹ ਸਟੇਜ ਕੁਝ ਹੋਰ ਕਹੇ, ਫਿਰ ਰਾਜ ਨਹੀਂ ਆਉਂਦਾ। ਇਹਨਾਂ ਨੂੰ ਇੱਕ ਸੁਰਤਾ 'ਚ ਦੇ ਨਾਲ ਰਾਜ ਛੇਤੀ ਮਿਲਦਾ। 29 ਅਪ੍ਰੈਲ 1986 ਨੂੰ ਪੰਥ ਦੇ ਇਕੱਠ ਵਿੱਚ ਖਾਲਿਸਤਾਨ ਦਾ ਐਲਾਨਨਾਮਾ ਹੋਇਆ ਸੀ, ਉਹਨਾਂ ਦੀ ਤਰਜਮਾਨੀ ਕਰਦੇ ਨੂੰ ਖਾਲਿਸਤਾਨ ਸਿਧਾਂਤ ਵਿਰਾਸਤੇ ਨੀਤੀ ਦੱਸਦੇ ਵੀ 5 ਜਥੇਬੰਦੀਆਂ ਨੇ ਜਾਰੀ ਕੀਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਅਕਾਲ ਤਖਤ ਸਾਹਿਬ ਵਿਖੇ 29 ਅਪ੍ਰੈਲ 2026 ਨੂੰ ਗੁਰੂ ਪੰਥ ਦੇ ਦਾਸਰਿਆਂ ਵੱਲੋਂ ਇਹ ਨੀਤੀ ਦਸਤਾਵੇਜ਼ ਜਾਰੀ ਕੀਤਾ ਹੈ, ਜਿਨ੍ਹਾਂ ਵਿੱਚ 5 ਜਥੇਬੰਦੀਆਂ, ਭਾਈ ਦਲਜੀਤ ਸਿੰਘ ਬਿੱਟੂ ਪੰਚ ਪ੍ਰਧਾਨੀ, ਭਾਈ ਨਰਾਇਣ ਸਿੰਘ ਚੌੜਾ ਅਕਾਲ ਫੈਡਰੇਸ਼ਨ, ਸਰਦਾਰ ਸਿਮਰਜੀਤ ਸਿੰਘ ਜੀ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਭਾਈ ਮਹਾਂਵੀਰ ਸਿੰਘ ਜਥੇਦਾਰ, ਭਾਈ ਜਗਤਾਰ ਸਿੰਘ ਜੀ ਹਵਾਰਾ ਕਮੇਟੀ, ਪਰਮਜੀਤ ਸਿੰਘ ਪੰਜ ਮਨ, ਭਾਈ ਪਰਮਜੀਤ ਸਿੰਘ ਮਨ ਦਲ ਖਾਲਸਾ, ਇਹਨਾਂ ਨੇ ਜੋ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਪੰਥ ਕਮੇਟੀ ਨੇ ਜਾਰੀ ਕੀਤਾ ਸੀ, ਉਹਦੀ ਦਸਤਾਵੇਜ਼ ਉਹਦੀ ਤਰਜਮਾਨੀ ਕਰਦੀ ਨੂੰ ਇਹ ਨੀਤੀ ਦਸਤਾਵੇਜ਼, ਕਿਉਂਕਿ ਸਾਨੂੰ ਬਾਹਰ ਕਈ ਵਾਰੀ ਗੱਲਾਂ ਮਿਲਦੀਆਂ ਹਨ ਕਿ ਤੁਹਾਡਾ ਖਾਲਿਸਤਾਨ ਪ੍ਰਤੀ ਸਿਧਾਂਤ ਕਿੱਦਾਂ ਦਾ ਹੋਊਗਾ, ਧਰਮ ਕਿੱਦਾਂ ਦਾ ਹੋਊਗਾ, ਅਤੇ ਰਾਜਨੀਤੀ ਕਿੱਦਾਂ, ਉਹਦੇ ਵਿੱਚ ਇਹ ਸਾਰੀ ਦਸਤਾਵੇਜ਼ ਇਹਦੇ ਵਿੱਚ ਹੈ। ਜਦੋਂ ਆਪਾਂ ਬਾਹਰ ਨਿਕਲਦੇ ਹਾਂ ਖੱਬੇ ਹੱਥ ਜੋ ਸਿੰਘਾਂ ਸੂਰਮਿਆਂ ਦੀਆਂ ਅਸੀਂ ਤਸਵੀਰਾਂ ਲਾਈਆਂ ਉਹਦੇ ਨਾਲ ਟੇਬਲ ਲੱਗਾ ਉਹਦੇ 'ਤੇ ਦਸਤੇ ਵਿੱਚ ਪਿਆ। ਤੁਸੀਂ ਆਪ ਦੇ ਘਰ ਨੂੰ ਲੈ ਕੇ ਜਾਣਾ, ਇਹਨੂੰ ਪੜ੍ਹਨਾ ਜ਼ਰੂਰੀ ਹੈ। ਇਹ ਦਸਤੇ ਵਿੱਚ ਕੋਈ ਆਖਰੀ ਨਹੀਂ ਹੈ, ਇਹਦੇ 'ਚ ਐਡ ਵੀ ਹੋ ਸਕਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਕਿ ਸਾਡੀ ਜਿੱਦਾਂ ਦੀ ਵੀ ਰਣਨੀਤੀ ਹੋ ਗਈ ਜੁਝਾਰੂ ਸੂਰਮਿਆਂ ਦੀ, ਅੱਜ ਅਸੀਂ ਮਹਾਨ ਸੂਰਮੇ ਭਾਈ ਸਾਹਿਬ ਭਾਈ ਪਰਮਜੀਤ ਸਿੰਘ ਪੰਜਵੜ ਦੀ ਸ਼ਹੀਦੀ ਦਿਹਾੜਾ ਮਨਾ ਰਹੇ ਹਨ। ਹੋਰ ਸਿੰਘ ਸ਼ਹੀਦ, ਸਭ ਤੋਂ ਪਹਿਲਾਂ ਸੰਦੀਪ ਸਿੰਘ ਜੀ ਆਪ ਜੀ ਨਾਲ ਵਿਚਾਰ ਸਾਂਝੇ ਕਰਕੇ ਗਏ, ਇਹਨਾਂ ਦੀ ਬਹੁਤ ਸੇਵਾ ਆ। ਅਸੀਂ ਹਰ ਰੋਜ਼ ਤਕਰੀਬਨ 3-4 ਜਾਂ 5 ਪਿਛਲੇ 1.5 ਸਾਲ ਤੋਂ ਸ਼ਹੀਦੀਆਂ ਪੜ੍ਹਦੇ, ਹਰ ਰੋਜ਼ 365 ਦਿਨ ਹੁੰਦੇ ਆ, ਕੋਈ ਇਹੋ ਜਿਹਾ ਦਿਨ ਨਹੀਂ ਜਿਸ ਦਿਨ ਸੂਰਮਿਆਂ ਦੀ ਸ਼ਹੀਦੀ ਨਾ ਹੋਵੇ। ਇਹ ਸਰਦਾਰ ਸੰਦੀਪ ਸਿੰਘ ਦੀ ਮਿਹਨਤ ਹੈ, ਇਹ ਉਹਨਾਂ ਸਿੰਘਾਂ ਦੀ ਲਗਾਤਾਰ ਹਰ ਰੋਜ਼ 2 ਜਾਂ 3-4 ਸੋਸ਼ਲ ਮੀਡੀਆ 'ਤੇ ਸਟੋਰੀ ਪਾਉਂਦੇ, ਸਿੰਘ ਦਾ ਨਾਂ ਕੀ ਸੀ, ਪਿੰਡ ਕਿਹੜਾ ਸੀ, ਕਿਹਨੇ ਸ਼ਹੀਦ ਕੀਤਾ ਸੀ ਅਤੇ ਕਿਹੜੀ ਤਰੀਕ ਨੂੰ ਕਿੱਥੇ ਸ਼ਹੀਦ ਹੋਇਆ, ਕਿਹੜਾ ਪੁਲਸੀ ਆ ਉਹਨੇ ਉਹਨੂੰ ਸ਼ਹੀਦ ਕੀਤਾ, ਉਹ ਸਾਰੀ ਦਾਸਤਾਨ ਤਕਰੀਬਨ ਅਸੀਂ ਪਿਛਲੇ 1.5 ਸਾਲ ਤੋਂ ਸੋਸ਼ਲ ਮੀਡੀਆ 'ਤੇ ਪੜ੍ਹਦੇ ਹਾਂ। ਹੁਣ ਆਪਾਂ ਪਊ ਪੰਜਵੜ ਦੀ ਸੋਚ ਦੀ ਆਪਾਂ ਗੱਲਬਾਤ ਕਾਫੀ ਬੁਲਾਰਿਆਂ ਨੇ ਕੀਤੀ ਆ। ਇੱਕ ਤਾਂ ਕੌਰਨਾਮਾ ਪਾਰਟ ਨੰਬਰ 3, ਉਹਨਾਂ ਬੀਬੀਆਂ ਉਹਨਾਂ ਭੈਣਾਂ ਨੂੰ ਇਹ ਸਿਹਰਾ ਜਾਂਦਾ ਜਿਨ੍ਹਾਂ ਦੇ ਭੈਣਾਂ ਨੇ ਸ਼ਹੀਦੀਆਂ ਦਿੱਤੀਆਂ। ਇਹ ਪਊ ਪੰਜਵੜ ਨੇ ਸ਼ੁਰੂ ਕੀਤੀ ਸੀ, ਉਸ ਤੋਂ ਬਾਅਦ ਉਹਨਾਂ ਦੀ ਸ਼ਹੀਦੀ ਤੋਂ ਬਾਅਦ ਭਾਈ ਦਲਜੀਤ ਸਿੰਘ ਬਿੱਟੂ ਹੋਣਾ ਨੇ ਉੱਥੋਂ ਫਿਰ ਦੁਬਾਰਾ ਸ਼ੁਰੂ ਕੀਤੀ ਆ। ਇਹਨਾਂ ਦੇ ਜੋ ਜਿੰਨੀਆਂ ਸਟੋਰੀਆਂ ਇਕੱਠੀਆਂ ਕਰਦੇ ਹਨ ਉਹ ਹੈ ਸਾਡੇ ਵੀਰ ਬਲਜਿੰਦਰ ਸਿੰਘ ਕੋਟਭਾਰਾ, ਤੁਸੀਂ ਉਹਨੂੰ ਫੇਸਬੁੱਕ 'ਤੇ ਬਲਜਿੰਦਰ ਸਿੰਘ ਬਾਗੀ ਦੇ ਨਾਂ ਨਾਲ ਫੋਲੋ ਕਰ ਸਕਦੇ ਹੋ। ਉਹਨਾਂ ਦੀ ਬਹੁਤ ਮਿਹਨਤ ਹੈ, ਕਈ ਵਾਰੀ ਉਹਨਾਂ ਨਾਲ ਗੱਲਬਾਤ ਹੁੰਦੀ ਹੈ, ਕਿੰਨੀਆਂ ਔਕੜਾਂ ਹੁੰਦੀਆਂ, ਉਹ ਬਹੁਤ ਦਰਦ ਭਰੀ ਕਹਾਣੀ ਹੈ, ਕਈ ਪਰਿਵਾਰ ਹਾਲੇ ਵੀ ਨਹੀਂ ਦੱਸਦੇ। ਇਹ ਤੋਂ ਅਗਲਾ ਜੋ ਉਹਨਾਂ ਦਾ ਹੈਗਾ ਟੀਚਾ ਹੈ, ਜਿੱਦਾਂ ਕਿ ਖਾੜਕੂ ਸਿੰਘ ਜੁਝਾਰੂ ਇਸ ਵੇਲੇ ਹੈ ਨੇ, ਉਹਨਾਂ ਦੀਆਂ ਮੁਲਾਕਾਤ ਉਹਨਾਂ 'ਤੇ ਇਹਨਾਂ ਨੇ ਕੰਮ ਕਰਨਾ, ਉਦਾਸ ਨੂੰ ਵੀ ਦੱਸ ਸਕਦੇ ਆ, ਜਾਂ ਤੁਹਾਡੇ ਇੱਥੇ ਜਿਹੜੇ ਸੰਘਰਸ਼ ਦੇ ਨਾਲ ਸੰਬੰਧਿਤ ਹੈ ਤੁਸੀਂ ਉਹਨਾਂ ਨੂੰ ਦੱਸਦੇ। ਅਸੀਂ ਪਿੰਡ ਪਿੰਡ ਜਾ ਕੇ, ਕਿਉਂਕਿ ਉਹ ਸਿੰਘ ਇਸ ਵੇਲੇ ਆਪਣੇ ਵਿੱਚ ਹਨ, ਧਰਤੀ 'ਤੇ ਹਨ, ਉਹਨਾਂ ਨੇ ਖਾੜਕੂ ਕਾਰਨਾਮੇ ਜਿਹੜੀਆਂ ਵੀ ਗੱਲਾਂ ਬਾਤਾਂ, ਕਿਉਂਕਿ ਜਿਹੜੀ ਗੱਲ ਆਪਾਂ ਪੜ੍ਹਦੇ ਹਾਂ ਔਰ ਫੇਸ ਟੂ ਫੇਸ ਕਰਦੇ ਹਾਂ ਉਹਦੇ 'ਚ ਬਹੁਤ ਜ਼ਿਆਦਾ ਅੰਤਰ ਹੁੰਦਾ, ਕਿਉਂਕਿ ਉਹਨਾਂ ਨੇ ਉਸ ਸੰਘਰਸ਼ ਪਿੰਡੇ 'ਤੇ ਹੜਾਇਆ। ਅਗਲਾ ਪ੍ਰੋਜੈਕਟ ਉਹ ਹੋਊਗਾ, ਇਹ ਸਾਡੀ ਤੀਜੀ ਕਿਤਾਬ ਹੈ ਕੌਰਨਾਮਾ ਪਾਰਟ ਨੰਬਰ 3, ਸਾਡੇ ਕੋਲ 10 ਕਾਪੀਆਂ ਅੱਜ ਅਸੀਂ ਰਿਲੀਜ਼ ਕਰਨੀ ਹੈ, ਆਉਣ ਵਾਲੇ ਸਮੇਂ ਵਿੱਚ ਤੁਸੀਂ ਆਪਦੀ ਲਾਇਬ੍ਰੇਰੀ ਤੋਂ ਲੈ ਸਕਦੇ। ਇਹ ਪਊ ਪੰਜਵੜ ਦੀ ਸੋਚ ਹੈ, ਜਿਹੜੇ ਸਾਡੇ ਖਾੜਕੂ ਸਿੰਘਾਂ ਨੂੰ ਅਨਪੜ੍ਹ ਕਹਿੰਦੇ। ਅੱਜ ਦਾ ਜਿਹੜਾ ਸਮਾਂ ਹੈ ਨਾ, ਮੈਂ ਉਹਨੂੰ ਇੱਕ ਸੁਨਹਿਰੀ ਮੌਕਾ ਸਮਝਦਾ, ਕਿਉਂਕਿ ਸਾਨੂੰ ਇੱਕ ਅਨੈਲਿਸਿਸ ਕਰਨਾ ਜ਼ਰੂਰੀ ਹੈ, ਜਿੰਨਾ ਸਾਡਾ ਸੰਘਰਸ਼ ਲੜਿਆ, ਜਿੰਨੇ ਸਾਡੇ ਸੂਰਮੇ ਸ਼ਹੀਦ ਹੋਇਆ ਉਹਨਾਂ ਨੂੰ ਸਾਂਭਣਾ, ਉਹਨਾਂ ਨੂੰ ਕੰਨ ਬੰਦ ਕਰਨਾ ਸਾਡਾ ਜ਼ਰੂਰੀ ਆ, ਕਿ 3 ਪੀੜ੍ਹੀਆਂ ਚੱਲਦੀਆਂ ਲਗਾਤਾਰ, ਦਾਦਾ ਪੋਤਾ ਅਤੇ ਬਾਪ, ਚੌਥੀ ਪੀੜ੍ਹੀ ਕਿਸੇ ਦੇ ਘਰ ਹੁੰਦੀ ਆ। ਜਿਹੜੀ ਸਾਡੀ ਪੀੜ੍ਹੀ ਆ, ਅਸੀਂ 60ਵੇਂ ਨੂੰ ਟੱਪ ਗਏ ਹਾਂ, ਸਾਨੂੰ ਬਹੁਤ ਗੱਲਾਂ ਦਾ ਜਿਨ੍ਹਾਂ ਦਾ ਪਤਾ ਆ। ਅਸੀਂ ਇਹ ਜੋ ਨੌਜਵਾਨਾਂ ਨੇ ਅੱਜ ਸੇਵਾ ਨਿਭਾਈ ਆ ਬਾਣੀ ਦੀ, ਉਹਨਾਂ ਦੇ ਪਰਿਵਾਰ, ਉਹਨਾਂ ਦੇ ਉਸਤਾਦ ਜੀ ਧੰਤਾਂ ਦੇ ਯੋਗ ਹਨ। ਆਓ ਇਹਦੇ ਨਾਲ ਹੀ ਆਪਾਂ ਹੁਣ ਅਗਲੀ ਕਾਰਵਾਈ, ਸਾਡੇ ਸੈਕਟਰੀ ਸਾਹਿਬ ਦੱਸਣਗੇ ਬੋਲਦੇ ਸਮੇਂ ਕੋਈ ਗਲਤੀ ਹੋ ਗਈ ਮਾਫ਼ ਕਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਹ ਸੰਗੀ ਧਨਵਾਦੀਆਂ ਭਾਈ ਲਾਲ ਸਿੰਘ ਜੀ ਦੇ, ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਆਪ ਜੀ ਨਾਲ ਸਾਂਝੇ ਕੀਤੇ। ਹੁਣ ਆਪਣੇ ਕੋਲ ਭਾਈ ਗੁਰਚੇਤ ਸਿੰਘ ਜੀ, ਸਾਡੇ ਇੱਥੇ ਯੂਥ ਦੇ ਬੱਚੇ ਆ, ਉਹਨਾਂ ਨੇ ਇੱਕ ਨਗਰ ਕੀਰਤਨ ਬਾਰੇ ਆਪਣੇ 2 ਮਿੰਟ ਵਿਚਾਰ ਆਪ ਜੀ ਨਾਲ ਸਾਂਝੇ ਕਰਨੇ ਆ। ਆਓ ਉਹਨਾਂ ਦੇ ਆਪਾਂ ਵਿਚਾਰ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
3: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਮੈਂ ਬਹੁਤਾ ਸਮਾਂ ਨਹੀਂ ਲਾਊਂਗਾ, ਬਿਕੋਜ਼ ਸ਼ਹੀਦਾਂ ਦੇ ਇਸ ਪ੍ਰੋਗਰਾਮ ਵਿੱਚ ਨਗਰ ਕੀਰਤਨ ਬਾਰੇ ਗੱਲ ਕਰਨੀ ਮੈਂ ਸਮਝਦਾ, ਪਰ ਸਮੇਂ ਦੀ ਨਜ਼ਾਕਤ ਨੂੰ ਦੇਖਦੇ ਸ਼ਹੀਦਾਂ ਦੇ ਜੋ ਪੂਰਨੇ ਪਾਏ ਹੁੰਦੇ ਆ ਉਹਨਾਂ ਨੂੰ ਅੱਗੇ ਚਲਾਉਣ ਲਈ ਇੱਕ ਜ਼ਰੂਰੀ ਚੀਜ਼ ਇਹ ਹੁੰਦੀ ਆ ਕੰਟੀਨਿਊਏਸ਼ਨ। ਜੇ ਸਾਡੇ ਕੋਲ ਸਿਰਾਂ ਦੀ ਗਿਣਤੀ ਨਹੀਂ ਹੋਊਗੀ, ਅਸੀਂ ਕੁਆਲਿਟੀ ਦੀ ਗੱਲ ਕਰਦੇ ਹਾਂ ਕਿ ਸਾਨੂੰ ਕੁਆਲਿਟੀ ਦੇ ਸਿੱਖ ਚਾਹੀਦੇ ਨਾ ਕਿ ਗਿਣਤੀ ਦੇ, ਪਰ ਮੇਰਾ ਕਹਿਣਾ ਇਹ ਵੀ ਆ ਨਾਲ ਕਿ ਸਾਨੂੰ ਗਿਣਤੀ ਵੀ ਚਾਹੀਦੀ ਹੈ ਅਤੇ ਕੁਆਲਿਟੀ ਵੀ ਚਾਹੀਦੀ ਹੈ। ਸੋ ਉਸ ਗਿਣਤੀ ਨੂੰ ਮੁੱਖ ਰੱਖਦਿਆਂ ਅਤੇ ਸਿੱਖੀ ਦੇ ਪ੍ਰਚਾਰ ਦਾ ਫਲਾਅ ਹੋਵੇ ਅਤੇ ਖਾਲਸੇ ਦੇ ਬੋਲਬਾਲੇ ਹੋਣ, ਹਰੇਕ ਨਗਰ ਕੀਰਤਨ 'ਤੇ ਇੱਕ ਪ੍ਰਚਾਰਕ ਸੰਸਥਾ ਹੋਣੀ ਚਾਹੀਦੀ ਆ ਇਨਫੋਰਮੇਸ਼ਨ ਡੈਸਕ ਵਜੋਂ। ਜਿਹੜੇ ਬੱਚੇ ਜਾਂ ਨੌਜਵਾਨ ਇਸ ਚੀਜ਼ ਵਿੱਚ ਇੰਟਰਸਟਡ ਆ, ਜਿਨ੍ਹਾਂ ਨੂੰ ਸਿੱਖੀ ਦੇ ਸਿਧਾਂਤਾਂ ਨਾਲ ਪਿਆਰ ਆ, ਉਹ ਮੇਰੇ ਨਾਲ ਕੰਟੈਕਟ ਜ਼ਰੂਰ ਕਰਨ। ਸਾਨੂੰ 10 ਜਣਿਆਂ ਦੀ ਲੋੜ ਆ ਜਿਹੜੇ ਇੰਗਲਿਸ਼, ਪੰਜਾਬੀ, ਹਿੰਦੀ ਜਾਂ ਸਪੈਨਿਸ਼ ਕੋਈ ਵੀ ਹੋਰ ਭਾਸ਼ਾ ਬੋਲਦੇ ਹੋਣ। ਸੋ ਆਪਾਂ ਕਰਨਾ ਕੀ ਆ, ਤੁਹਾਨੂੰ ਇੱਕ ਦਿਨ ਵਿੱਚ 2 ਘੰਟੇ ਦੀ ਕਲਾਸ ਵਿੱਚ ਸਭ ਕੁਛ ਦੱਸ ਦਿੱਤਾ ਜਾਊਗਾ ਜੋ ਸਿੱਖੀ ਦੇ ਬੇਸਿਕ ਸਿਧਾਂਤ ਆ। ਜੇ ਤੁਸੀਂ ਥੋੜ੍ਹਾ ਬਹੁਤਾ ਵੀ ਬੋਲਣਾ ਜਾਣਦੇ ਹੋ ਜਾਂ ਧਰਮ ਦੀ ਤੁਹਾਡੇ ਕੋਲ ਬੇਸਿਕ ਅੰਡਰਸਟੈਂਡਿੰਗ ਹੈਗੀ ਆ ਤਾਂ ਤੁਸੀਂ ਵੈਲਕਮ ਹੋ। ਤਾਂ ਆਪਾਂ ਕਰਨਾ ਇਹ ਆ ਕਿ ਅਸੀਂ 5 ਤੋਂ 7 ਲੱਖ ਡਾਲਰ ਹਰ ਸਾਲ ਖਰਚਦੇ ਹਾਂ ਐਡਾ ਵੱਡਾ ਪ੍ਰੋਗਰਾਮ ਲੀਕਣ 'ਤੇ, ਪਰ ਪੰਜਾਬੀਆਂ ਤੋਂ ਇਲਾਵਾ, ਪੰਜਾਬੀ ਸਿੱਖਾਂ ਤੋਂ ਇਲਾਵਾ ਕਿਸੇ ਦੂਸਰੇ ਲੋਕਾਂ ਨੂੰ ਇਹ ਪਤਾ ਵੀ ਨਹੀਂ ਲੱਗਦਾ ਕਿ ਇਹ ਹੈ ਕੌਣ ਨੇ। ਜੇ ਕੋਈ ਸਾਡਾ ਮੇਅਰ ਜਾਂ ਗਵਰਨਰ ਵੀ ਆਉਂਦਾ ਉਹ ਇੰਨੀ ਗੱਲ ਕਹਿ ਕੇ ਚਲੇ ਜਾਂਦੇ ਆ ਕਿ ਬਹੁਤ ਕਲਰਫੁੱਲ ਇਵੈਂਟ ਸੀ, ਰੰਗਦਾਰ ਕੱਪੜੇ ਪਾਏ ਸੀਗੇ, ਇਹਨਾਂ ਨੇ ਫੂਡ ਵਰਤਾਇਆ, ਬੜੀ ਚੰਗੀ ਗੱਲ ਹੋਈ ਬਸ। ਸੋ ਅਸੀਂ ਜੇ ਹੱਲੇ ਤੱਕ ਇਹ ਨਹੀਂ ਦੱਸ ਸਕੇ ਕਿ ਜਿਹੜਾ ਸਾਡਾ ਸਿਧਾਂਤ ਆ ਕਿਰਤ ਕਰਨਾ, ਨਾਮ ਜਪਣਾ, ਵੰਡ ਛਕਣਾ, ਇਹ ਕਿੰਨਾ ਸੌਖਾ ਆ, ਇਹ ਅਸੀਂ ਦੁਨੀਆਂ ਨੂੰ ਦੱਸਣਾ ਆ ਤਾਂ ਕਿ ਸਾਡੇ ਇਸ ਸਿੱਖੀ ਦੀ ਫੁਲਵਾੜੀ 'ਚ ਵਾਧਾ ਹੋਵੇ। ਹੁਣ ਸਮਾਂ ਆ ਗਿਆ ਇਹਨੂੰ ਵਧਾਉਣ ਦਾ, ਇਹਨੂੰ ਨੱਪ ਕੇ ਰੱਖਣਾ ਬੰਦ ਕਰੀਏ। ਤੁਸੀਂ ਆਪਦਾ ਦਸਵੰਧ ਜਿਹੜਾ ਵਾ ਸਮੇਂ ਵਜੋਂ, ਪ੍ਰਚਾਰ ਵਜੋਂ ਪਾਓ, ਅਤੇ ਮੋਡਰਨਿਟੀ ਨੇ ਜਿਹੜਾ ਅਸਰ ਕੀਤਾ ਵਾ ਆਪਦੇ ਘਰਾਂ 'ਚ ਜ਼ਰੂਰ ਇਹ ਨਿਗਾਹ ਮਾਰ ਕੇ ਦੇਖੋ ਕਿ ਸਾਡੀ ਤੀਜੀ ਪੀੜ੍ਹੀ ਧਰਮ ਵਿੱਚ ਹੈ, ਕਿ ਉਹਨਾਂ ਕੋਲ ਭਾਸ਼ਾ ਜਾਂ ਭਾਸ਼ਾ ਜੇ ਨਹੀਂ ਵੀ ਕੀ ਉਹ ਸਿੱਖੀ 'ਚ ਹਨ। ਜੇ ਨਹੀਂ ਗਏ ਤਾਂ ਤੁਸੀਂ ਗਵਾ ਰਹੇ ਹੋ, ਇਸ ਦੇਸ਼ ਵਿੱਚ ਰਹਿ ਕੇ ਪੈਸੇ ਕਮਾਈ ਜਾਓ। ਜੇ ਤੁਹਾਡੀ ਤੀਜੀ ਚੌਥੀ ਪੀੜ੍ਹੀ ਰੁਲਣ ਦੇ ਤੁਹਾਨੂੰ ਆਸਾਰ ਦਿਖਣ ਲੱਗ ਪਏ ਆ ਤਾਂ ਜਲਦੀ ਹੰਭਲਾ ਮਾਰੋ ਅਤੇ ਪ੍ਰਚਾਰ ਨਾਲ ਆਪ ਜੁੜੋ, ਆਪਦੇ ਬੱਚਿਆਂ ਨੂੰ ਜੋੜੋ ਅਤੇ ਸਿੱਖੀ ਦੇ ਸਿਧਾਂਤ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਇੰਨਾ ਕਹਿੰਦਾ ਹੋਇਆ ਮੇਰੀ ਲਾਸਟ ਆਸਕ ਇਹ ਆ ਜੀ, ਜੇ ਤੁਸੀਂ ਮੈਨੂੰ ਪ੍ਰੋਵਾਈਡ ਕਰਾ ਸਕੋ ਕੋਈ ਵੀ 18 ਤੋਂ 25-30 ਸਾਲ ਦੇ ਨੌਜਵਾਨ ਜਿਨ੍ਹਾਂ ਨੂੰ ਥੋੜ੍ਹੀ ਵੀ ਅੰਡਰਸਟੈਂਡਿੰਗ ਹੈ, ਤਾਂ ਮੈਂ ਦਫ਼ਤਰ ਵਿੱਚ ਹੋਊਂਗਾ ਜਾਂ ਤੁਸੀਂ ਪ੍ਰਧਾਨ ਸਾਹਿਬ ਨਾਲ ਜਾਂ ਸੈਕਟਰੀ ਸਾਹਿਬ ਨਾਲ ਗੱਲ ਕਰ ਸਕਦੇ ਹੋ। ਅਤੇ ਆਪਾਂ 23 ਤਰੀਕ ਨੂੰ ਇਨਫੋਰਮੇਸ਼ਨ ਡੈਸਕ ਲਾ ਕੇ ਪ੍ਰਚਾਰ ਵਿੱਚ ਹੰਭਲਾ ਮਾਰੀਏ। ਸਟਾਲ ਸਾਡੇ ਕੋਲ ਬਹੁਤ ਹੁੰਦੇ ਹਰ ਵਾਰੀ, ਐਰਕੀ ਆਪਾਂ ਇਨਫੋਰਮੇਸ਼ਨ ਦਾ ਅਤੇ ਪ੍ਰਚਾਰ ਦਾ ਸਟਾਲ ਵੀ ਲਾਉਣਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਗੁਰੂ ਪਿਆਰੀ ਸਾਧ ਸੰਗਤ ਜੀ ਧੰਨਵਾਦੀ ਹਾਂ ਬੇਟੇ ਗੁਰਚੇਤਨ ਸਿੰਘ ਦੇ, ਜਿਨ੍ਹਾਂ ਨੇ ਆਪ ਜੀ ਨੂੰ ਆਪਣੇ ਵਿਚਾਰ ਸਾਂਝੇ ਕੀਤੇ ਸਰਵਣ ਕਰਾਏ, ਕਿਉਂਕਿ ਜਿਸ ਤਰ੍ਹਾਂ ਦੱਸਿਆ ਵੀ ਆਪਾਂ ਬਾਹਰਲੀ ਕਮਿਊਨਿਟੀਆਂ ਨੂੰ ਵੀ ਕਿਸ ਤਰ੍ਹਾਂ ਦੱਸ ਸਕਦੇ ਹਾਂ। ਮੈਂ ਬੇਟੇ ਗੁਰਚੇਤਨ ਸਿੰਘ ਨੂੰ ਇੱਕ ਬੇਨਤੀ ਕਰਦਾ ਕਿ ਜਿਸ ਦਿਨ ਸਾਡੀ ਕਮੇਟੀ ਆਈ ਸੀ ਅਸੀਂ ਉਸੇ ਦਿਨ ਤੋਂ ਹੀ ਅਨਾਊਂਸ ਕੀਤਾ ਸੀ ਸਾਰੀ ਕਮੇਟੀ ਦੀ ਮੀਟਿੰਗ ਤੋਂ ਬਾਅਦ ਵੀ ਕੋਈ ਵੀ ਯੂਥ ਬੱਚਾ ਕੋਈ ਵੀ ਕਿਸੇ ਚੀਜ਼ ਦਾ ਉਪਰਾਲਾ ਕਰਨਾ ਚਾਹੁੰਦਾ ਹੋਵੇ, ਗੁਰਦੁਆਰਾ ਸਾਹਿਬ ਵਿਖੇ ਸਟੇਟ ਸੈਕਟਰੀ ਵੀ ਬਣਨਾ ਚਾਹੁੰਦਾ ਹੋਵੇ, ਅਸੀਂ ਸਮਾਂ ਉਹਨਾਂ ਨੂੰ ਦੇ ਸਕਦੇ ਹਾਂ। ਜਿਸ ਤਰ੍ਹਾਂ ਕਿ 1 ਦਿਨ ਦੇ ਲਈ ਜਾਂ 2 ਦਿਨ ਦੇ ਲਈ ਸਟੇਟ ਸੈਕਟਰੀ ਵੀ ਸਾਡੇ ਨਾਲ ਆ ਕੇ ਬਣ ਸਕਦੇ ਆ, ਕਿਉਂਕਿ ਗਾਂਹ 'ਚ ਸਟੇਜਾਂ ਤੁਸੀਂ ਹੀ ਸੰਭਾਲਣੀਆਂ। ਬਹੁਤ ਧੰਨਵਾਦ, ਤੁਸੀਂ ਹੁਣ ਉਪਰਾਲਾ ਕੀਤਾ, ਅਸੀਂ ਤਾਂ ਬਹੁਤ ਵਾਰੀ ਬੇਨਤੀ ਕਰ ਚੁੱਕੇ ਹਾਂ ਭਾਈ ਯੂਥ ਵੱਧ ਤੋਂ ਵੱਧ ਕਮੇਟੀ ਦੇ ਨਾਲ ਜੁੜੋ, ਆਉਣ ਵਾਲਾ ਭਵਿੱਖ ਤੁਸੀਂ ਹੋ, ਅਸੀਂ ਤਾਂ ਨਹੀਂ ਇੱਥੇ ਬੈਠੇ ਰਹਿਣਾ। ਪਰ ਯੂਥ ਸਾਡਾ ਬਹੁਤ ਘੱਟ, ਗੁਰੂ ਘਰ ਇਸ ਵੱਲ ਨੂੰ ਤਵੱਜੋ ਘੱਟ ਦਿੰਦਾ ਆ। ਜਿਹੜੇ ਬੱਚਿਆਂ ਨੇ ਅਖੰਡ ਪਾਠ ਸਾਹਿਬ ਸੇਵਾ ਨਿਭਾਈ ਆ, ਅਸੀਂ ਉਹਨਾਂ ਪਰਿਵਾਰਾਂ ਦੇ ਔਰ ਬੱਚਿਆਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼ਹੀਦਾਂ ਦੀ ਯਾਦ ਵਿੱਚ ਜੋ ਸਮਾਗਮ ਗੁਰੂ ਘਰ ਵਿਖੇ ਹੋ ਰਹੇ ਨੇ, ਉਹਨਾਂ ਦੇ ਵਿੱਚ ਜਿੰਨੇ ਵੀ ਸਾਡੇ ਬੁਲਾਰੇ ਸਿੱਖ ਫੈਡਰੇਸ਼ਨ ਦੇ ਨਿਊਜਰਸੀ, ਕੈਲੀਫੋਰਨੀਆ, ਨਿਊਯਾਰਕ ਜਿੰਨੀਆਂ ਵੀ ਸਾਰੀਆਂ ਸਟੇਟਾਂ ਤੋਂ ਆਏ ਆ, ਸਿਆਟਲ ਦੀਆਂ ਸਮੂਹ ਸੰਗਤਾਂ, ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ, ਜਿਨ੍ਹਾਂ ਨੇ ਆਪਣਾ ਕੀਮਤੀ ਸਮਾਂ ਕੱਢ ਕੇ ਸੰਗਤਾਂ ਦੇ ਨਾਲ ਆਪਣੇ ਕੀਮਤੀ ਵਿਚਾਰ ਸ਼ਹੀਦਾਂ ਦੀ ਯਾਦ ਵਿੱਚ ਕਿਸ ਤਰ੍ਹਾਂ ਸਾਡੀ ਸਿੱਖ ਕੌਮ ਦੇ ਨਾਲ ਇੰਡੀਅਨ ਗੌਰਮੈਂਟ ਜੋ ਧੱਕਾ ਕਰ ਰਹੀ ਹੈ, ਜਿਸ ਤਰ੍ਹਾਂ ਭਾਈ ਨਿੱਜਰ ਸਿੰਘ ਨੂੰ ਕੈਨੇਡਾ ਦੀ ਧਰਤੀ 'ਤੇ ਸ਼ਹੀਦ ਕਰਵਾਇਆ ਗਿਆ, ਜਿੱਦਾਂ ਗੁਰਵੰਤ ਸਿੰਘ ਪੰਨੂਵਾਰ ਨੂੰ ਵੀ ਸ਼ਹੀਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਉਹਦੇ ਮੈਂ ਆਪਣੇ ਸਾਰਿਆਂ ਨੇ ਵਿਚਾਰ ਸਾਂਝੇ ਕੀਤੇ, ਜਿੰਨਾ ਚਿਰ ਆਪਾਂ ਇੱਕ ਕਮਾਨ ਦੀ ਹੇਠ ਇਕੱਠੇ ਹੋ ਕੇ ਹੰਭਲਾ ਨਹੀਂ ਮਾਰਦੇ ਉਨਾ ਚਿਰ ਸਾਡੇ ਨਾਲ ਇਸ ਤਰ੍ਹਾਂ ਹੀ ਵਧੀਕੀਆਂ ਹੁੰਦੀਆਂ ਰਹਿਣਗੀਆਂ। ਹੁਣ ਸਾਰਿਆਂ ਦਾ ਹੀ ਬਹੁਤ ਵਾ, ਸਾਰੇ ਬੁਲਾਰਿਆਂ ਦਾ ਔਰ ਸਾਰੀ ਸੰਗਤ ਦਾ, ਜਿਸ ਵੀ ਅੰਮ੍ਰਿਤ ਵੇਲੇ ਤੋਂ ਇਸ ਵੇਲੇ ਤੱਕ ਹਾਜ਼ਰੀਆਂ ਭਰ ਰਹੇ ਨੇ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜਿਸ ਤਰ੍ਹਾਂ ਭਾਈ ਸਾਹਿਬ ਨੇ ਆਪਾਂ ਨੂੰ ਦੱਸਿਆ ਸੀ ਵੀ ਜੇ ਸ਼ਹੀਦ ਪਰਿਵਾਰਾਂ ਦੇ ਜੋ ਕੌਮ ਲਈ ਸ਼ਹੀਦੀ ਪ੍ਰਾਪਤ ਕਰ ਗਏ ਨੇ ਉਹਨਾਂ ਦੇ ਜੋ ਪਰਿਵਾਰ ਪਿੱਛੇ ਹੈ ਨੇ ਉਹਨਾਂ ਵਿੱਚ ਸਭ ਤੋਂ ਪਹਿਲਾਂ ਜਿਹੜੇ ਸ਼ਹੀਦ ਭਾਈ ਹਰਵਿੰਦਰ ਸਿੰਘ ਟੋਪੀ, ਪਿੰਡ ਸ਼ਹੀਦ ਅਸਮਾਨ, ਭੈਣ ਜੀ ਸ਼ਰਨਜੀਤ ਕੌਰ ਨੂੰ ਬੇਨਤੀ ਆ ਗੁਰੂ ਘਰ ਦਾ ਸਰੂਪ ਬਖਸ਼ੋ ਲੈਣ ਦੀ ਕਿਰਪਾਲਤਾ ਕਰਨ ਜੀ, ਜੇ ਬੈਠੇ ਹੋਣ ਇੱਥੇ ਉਹਨਾਂ ਨੂੰ ਬੇਨਤੀ ਆ, ਭੈਣ ਜੀ ਸ਼ਰਨਜੀਤ ਕੌਰ ਨੂੰ। ਔਰ ਸ਼ਹੀਦ ਭਾਈ ਸੁਖਦੀਪ ਸਿੰਘ ਚੱਬਾ, ਉਹਨਾਂ ਦੀ ਸਪੁੱਤਰ ਭਾਈ ਬਲਵਿੰਦਰ ਸਿੰਘ ਚੱਬਾ ਨੂੰ ਵੀ ਬੇਨਤੀ ਆ, ਉਹ ਵੀ ਗੁਰੂ ਮਹਾਰਾਜ ਦੇ ਲਾਗੇ ਆ ਕੇ ਆਪਣੇ ਗੁਰੂ ਘਰ ਦੀ ਬਖਸ਼ਿਸ਼ ਸਰੂਪੋ ਲੈਣ ਦੀ ਕਿਰਪਾਲ ਕਰਨ। ਸ਼ਹੀਦ ਭਾਈ ਅਮਰੀਤ ਸਿੰਘ, ਉਹਨਾਂ ਦੇ ਭਾਈ ਬਵਿੰਦਰ ਸਿੰਘ ਬਾਬਾ ਜੀ ਜੋ ਆਪਣੇ ਕੋਲ ਹੁਣੇ ਕਥਾ ਕਰਕੇ ਨੇ, ਗੁਰੂ ਮਹਾਰਾਜ ਇਹਨਾਂ 'ਤੇ ਬਹੁਤ ਬਖਸ਼ਿਸ਼ ਕੀਤੀ, ਉਹਨਾਂ ਨੂੰ ਵੀ ਬੇਨਤੀ ਆ ਵੀ ਆ ਕੇ ਸਰੂਪੋ ਲੈਣ ਦੀ ਕਿਰਪਾਲਤਾ ਕਰਨ।

0: Vedremo argani, non sono halo sriagalo. ਸਾਡੇ ਜੋ ਕੈਲੀਫੋਰਨੀਆ ਤੋਂ ਬੁਲਾਰੇ ਪਹੁੰਚੇ ਸਨ ਭਾਈ ਸੰਦੀਪ ਸਿੰਘ ਜੀ, ਉਹਨਾਂ ਨੂੰ ਵੀ ਬੇਨਤੀ ਆ ਵੀ ਉਸ ਰੂਪ ਬਖਸ਼ਿਸ਼ ਗੁਰੂ ਘਰ ਲੈਣ ਦੀ ਕਿਰਪਾਲਤਾ ਕਰਨ ਜੀ।
1: ਸੰਦੀਪ

0: ਬੇਟਾ ਮੋਹਤ ਸਿੰਘ ਨੂੰ ਵੀ ਬੇਨਤੀ ਹੈ, ਉਹ ਵੀ ਆ ਕੇ ਗੁਰੂ ਘਰ ਜੀ ਬਖਸ਼ ਸਰੂਪੋ ਲੈਣ ਦੀ ਕਿਰਪਾਲਤਾ ਕਰਨੀ। ਬਹੁਤ ਸਾਡੇ ਭਾਈ ਸਾਹਿਬ ਨਿਊਜਰਸੀ ਤੋਂ ਭਾਈ ਜਾਦਵਿੰਦਰ ਸਿੰਘ ਜੀ ਵਿਸ਼ੇਸ਼ ਸੱਦੇ 'ਤੇ ਪਹੁੰਚੇ ਆ, ਉਹਨਾਂ ਨੂੰ ਵੀ ਬੇਨਤੀ ਆ ਗੁਰੂ ਘਰ ਦੀ ਬਖਸ਼ ਇਸ ਰੂਪੋਂ ਲੈਣ ਦੀ ਕਿਰਪਾਲਤਾ ਕਰਨ ਜੀ। ਭਾਈ ਜਾਦਵਿੰਦਰ ਸਿੰਘ ਵਲੇ ਸੋ ਨਿਹਾਲ ਸੋ ਸ੍ਰੀ ਅਕਾਲ। ਭਾਈ ਗੁਰਿੰਦਰ ਸਿੰਘ ਜੀ ਸਿੱਖ ਫੈਡਰੇਸ਼ਨ ਨਿਊਯਾਰਕ ਤੋਂ ਵਿਸ਼ੇਸ਼ ਸੱਦੇ 'ਤੇ ਪਹੁੰਚੇ, ਉਹਨਾਂ ਨਾਲ ਵੀ ਉਹਨਾਂ ਨੂੰ ਵੀ ਬੇਨਤੀ ਹੈ ਗੁਰੂ ਘਰ ਦੀ ਬਖਸ਼ ਸਰੂਪੋ ਲੈਣ ਦੀ ਕਿਰਪਾਲਤਾ ਕਰਨ ਜੀ। ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। ਭਾਈ ਲਾਲ ਸਿੰਘ ਜੀ ਨੂੰ ਵੀ ਬੇਨਤੀ ਆ ਗੁਰੂ ਘਰ ਦੀ ਬਖਸ਼ ਸਰੂਪ ਲੈਣ ਦੀ ਕਿਰਪਾ ਕਰਨ। ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ।
1: ਭਾਈ ਮਨਜੀਤ ਸਿੰਘ ਮਨਜੀਤ
0: ਇੱਥੇ ਆ ਜਾਓ ਫਿਰ।
2: ਸ਼ਹੀਦ ਪ੍ਰੋਗਰਾਮ ਮੁੱਖ ਸ਼ਹੀਦ ਪ੍ਰੋਗਰਾਮ
0: ਗੁਰੂ ਪਿਆਰੀ ਸਾਧ ਸੰਗਤ ਜੀ ਸ਼ਹੀਦ ਪਰਿਵਾਰਾਂ ਵੱਲੋਂ ਕੌਰਨਾਮਾ ਨੰਬਰ 3 ਬੋਕਰ ਰਿਲੀਜ਼ ਕਰਨ ਜਾ ਰਹੇ ਨੇ। ਸੋ ਇਹ ਪਾਇਓ ਸੀ ਬੁੱਕ ਦੀ ਸੰਬੰਧ ਵਿੱਚ ਸਾਰੇ ਇੱਕ ਵਾਰੀ ਗੱਜ ਬੱਜ ਕੇ ਫਤਿਹ ਬੁਲਾਓ। ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੇ ਵੀ ਸਾਡੇ ਸਿਆਟਲ ਦੀਆਂ ਸਮੂਹ ਸੰਗਤਾਂ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਸੇਵਾ ਨਿਭਾਈਆਂ, ਜਿੰਨੇ ਵੀ ਸਾਡੇ ਵੀਰ ਬਾਹਰੇ ਬੁਲਾਰੇ ਬਾਹਰ ਤੋਂ ਆਏ ਨੇ, ਨਿਊਯਾਰਸੀ ਨਿਊਯਾਰਕ ਕੈਲੀਫੋਰਨੀਆ ਸਾਰੀਆਂ ਸੰਗਤਾਂ ਦਾ ਜੋ ਅੰਮ੍ਰਿਤ ਵੇਲੇ ਤੋਂ ਹਾਜ਼ਰੀਆਂ ਭਰ ਰਹੇ ਨੇ, ਸਭ ਦਾ ਬਹੁਤ ਬਹੁਤ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਉਹ 13ਵਾਂ ਸਾਲਾਨਾ ਨਗਰ ਕੀਰਤਨ 23 ਮਈ ਨੂੰ ਆਪਣੇ ਛੋਬੇਰ ਵਿਖੇ ਸੈਂਟਰ ਵਿਖੇ ਹੋਣ ਜਾ ਰਿਹਾ ਆ। ਸਮੂਹ ਸੰਗਤਾਂ ਨੂੰ ਬੇਨਤੀ ਆ ਬੱਸ ਚੜ ਕੇ ਪਹੁੰਚ ਕੇ ਆਪਾਂ ਹਾਜ਼ਰੀਆਂ ਲਵਾਈਏ। ਬਾਕੀ ਗੁਰੂ ਘਰ ਵਿਖੇ ਹਰ ਰੋਜ਼ ਸਮਾਗਮ ਚੱਲਣੇ ਨੇ, ਸ਼ਾਮਾਂ ਦੀ ਦੀਵਾਨ ਸਜਣੇ ਨੇ, ਉਹਦੇ ਵਿੱਚ ਬਾਬਾ ਰਾਮ ਸਿੰਘ ਜੀ ਮੁਖੀ ਦਮਦੀ ਸਾਲ ਸਾਡੇ ਕੋਲ ਪਹੁੰਚ ਰਹੇ ਨੇ। ਭਾਈ ਸੰਦੀਪ ਸਿੰਘ ਲਾਹਾਰਾਂ ਦਾ ਢਾਡੀ ਸਾਹ ਜੋ ਬੁੱਧਵਾਰ ਤੋਂ ਸਮਾਵਾਂ ਸ਼ੁਰੂ ਕਰਨਗੇ। ਆਓ ਸੰਗਤਾਂ ਨੂੰ ਬੇਨਤੀ ਆ ਆਪਾਂ ਗੁਰੂ ਘਰ ਪਹੁੰਚ ਕੇ ਵੱਧ ਤੋਂ ਵੱਧ ਹਾਜ਼ਰੀਆਂ ਲਵਾਈਏ। ਇਹਦੇ ਸੰਬੰਧ ਵਿੱਚ ਹੀ ਮਾਇਆ ਦੀ ਕਾਫੀ ਲੋੜ ਹੈ, ਥੱਲੇ ਟਾਲ ਲੱਗਾ ਹੋਇਆ, ਵੱਧ ਚੜ ਕੇ ਆਪਾਂ ਮਾਇਆ ਦਾ ਵੀ ਯੋਗਦਾਨ ਪਾਈਏ। ਸਾਨੂੰ ਵਲੰਟੀਅਰਾਂ ਦੀ ਵੀ ਲੋੜ ਆ, ਬੇਨਤੀ ਆ ਜੋ ਵੀ ਵਲੰਟੀਅਰ ਕਿਤੇ ਵੀ ਸੇਵਾ ਕਰ ਸਕਦੇ ਆ ਉਹਨਾਂ ਨੂੰ ਬੇਨਤੀ ਆ ਵੀ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਸਵਾਮਾ ਕਰਾਓ। ਬਾਕੀ ਬੀਬੀਆਂ ਨੂੰ ਬੇਨਤੀ ਆ ਤੁਹਾਡਾ ਫਲੂਡ ਪੀਣਾ ਤਿਆਰ ਹੋ ਗਿਆ, ਜਿਸ ਤਰ੍ਹਾਂ ਵੀ ਤੁਸੀਂ ਸਜਾਵਟ ਕਰਨੀ ਆ ਆਪਣੀ ਤਿਆਰੀ ਕਰੋ। ਸਾਰਿਆਂ ਨੂੰ ਬੇਨਤੀ ਆ ਵੱਧ ਚੜ ਕੇ ਆਪਾਂ ਇਸ ਗੁਰੂ ਦੇ ਕਾਰਜਾਂ ਵਿੱਚ ਹਿੱਸਾ ਪਾਈਏ। ਲਾਸਟ ਕੋ ਬੋਲਦੇ ਹਾਂ ਕਿਸੇ ਪ੍ਰਕਾਰ ਦੀ ਗਲਤੀ ਹੋਏ ਸਾਧ ਸੰਗਤ ਗੁਰੂ ਬਖਸ਼ ਨੂੰ ਬਖਸ਼ ਲੈਣਾ ਜੀ। ਆਓ ਹੁਣ ਗੁਰੂ ਘਰ ਦੇ ਹਜ਼ੂਰੀ ਰਾਗੀ ਜੱਸਾ ਭਾਈ ਜਰਨੈਲ ਸਿੰਘ ਦਾ ਜੱਸਾ ਆਪ ਜੀ ਨੂੰ ਹੁਣ ਆਨੰਦ ਸਾਹਿਬ ਅੱਜ ਦੀ ਦੀਵਾਨ ਦੀ ਸਮਾਪਤੀ ਆਨੰਦ ਸਾਹਿਬ ਦੇ ਪਾਠ ਤੋਂ ਬਾਅਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਰਹਿ ਕਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਸਿਫਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਮਾਝੇ ਸ਼ਬਦ ਕਨੇਰੀ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ ਸਾਚਾ ਨਾਮ ਮੇਰਾ ਆਧਾਰੋ ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਗੁਰੂ ਵਿੱਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ ਸਾਚਾ ਨਾਮੇ ਨਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਕਰ ਸੁਭਾਗੈ ਕਰ ਸੁਭਾਗ

ਅਨੰਦ ਸੁਨੋ ਵਡਭਾਗੀ ਓ ਸਗਲ ਮਨੋਹਰਤ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾ ਪੁੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਰਹਲ ਤੂਰੇ ਸਲੋਕ

ਸਤਿਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਕ ਗੁਰੂ ਨਾਨਕ ਲਈ ਧਿਆਇ ਫਿਰ ਅੰਗਦ ਗੁਰ ਅਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਹੈ ਕਰਨਉ ਨਿਧਾ ਵਹਿਤਾਇ ਸਭ ਥਾਈਂ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈਂ ਹੋਏ ਸਹਾਇ ਦਸੋਂ ਹੀ ਪਾਤਸ਼ਾਹੀਆਂ ਦੇ ਆਤਮਿਕ ਸਵਰੂਪ ਚਬਰ ਛਤਰ ਤਖ਼ਤ ਦੇ ਮਾਲਕ ਹਾਜ਼ਰਾ ਹਜੂ

ਸਤਿਗੁਰਾਂ ਦੇ ਸਾਜੇ ਨਿਵਾਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਹੀ ਦੇਖ ਕੇ ਅਣਡਿੱਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਿਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਸਿੱਧਕ ਕੇਸਾਂ ਸਵਾਸਾਂ ਨਾਲ ਨਿਭਾਹਿਆ ਸਹਿਤ ਅਕਹਿ ਕਸ਼ਟ ਸਾਰਦੇ ਹੋਏ ਸ਼ਹੀਦ ਹੋ ਗਏ ਤਿਨਾਂ ਸਮੂਹ ਪੁਰਾਤਨ ਅਤੇ ਵਰਤਮਾਨ ਸਮੇਂ ਦੇ ਸ਼ਹੀਦ ਸਿੰਘ ਸਿੰਘਣੀਆਂ ਪਚੰਗੀਆਂ ਪਚੰਗਣਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੇ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਬੋਲੋ ਜੀ ਪ੍ਰਿਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚੇਤਾ ਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਹਾ ਏ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਬਖਸ਼ੋ ਮਤ ਪਦ ਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਈ ਦਾ ਤਾਰ ਜੀਓ ਆਦਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸ੍ਰੀ ਪੰਜਾ ਸਾਹਿਬ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਤਿਨ੍ਹਾਂ ਦੇ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਦੇ ਚਰਨ ਕਮਲਾਂ 'ਚ ਅਰਦਾਸ ਬੇਨਤੀ ਜੋਦੜੀ ਆਪ ਜੀ ਕੇ ਹਜ਼ੂਰ ਹਫ਼ਤਾਵਾਰੀ ਸੁੰਦਰ ਦੀਵਾਨ ਸਜੇ ਮਹਾਰਾਜ ਸੱਚੇ ਪਾਤਸ਼ਾਹ ਜੀ ਅੱਜ ਦੇ ਦੀਵਾਨ ਸੱਚੇ ਪਾਤਸ਼ਾਹ ਜੀਓ ਸਮੂਹ ਛੋਟੇ ਘੱਲੂਘਾਰੇ ਦੇ ਸ਼ਹੀਦਾਂ ਅਤੇ ਵਰਤਮਾਨ ਜੂਨ 1984 ਤੋਂ ਬਾਅਦ ਸੱਚੇ ਪਾਤਸ਼ਾਹ ਜੀਓ ਸੰਘਰਸ਼ਮਈ ਯੋਧਿਆਂ ਸ਼ਹੀਦਾਂ ਦੀ ਮਿੱਠੀ ਯਾਦ ਵਿੱਚ ਸਜਾਏ ਗਏ ਹਨ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਹਜ਼ੂਰ ਅੰਮ੍ਰਿਤਮਈ ਬਾਣੀ ਦਾ ਸ਼ਬਦ ਕੀਰਤਨ ਗਾਇਨ ਹੋਇਆ ਕਥਾ ਵਿਚਾਰਾਂ ਹੋਈਆਂ ਬੁਲਾਰਿਆਂ ਨੇ ਤਕਰੀਰਾਂ ਕੀਤੀਆਂ ਹਨ ਸੱਚੇ ਪਾਤਸ਼ਾਹ ਜੀ ਸ਼ਹੀਦਾਂ ਦੇ ਜੀਵਨ 'ਤੇ ਵਿਚਾਰਾਂ ਆਪ ਜੀ ਕੇ ਹਜ਼ੂਰ ਸ਼ਬਦ ਕੀਰਤਨ ਗਾਇਨ ਕਰਦਿਆਂ ਕਥਾ ਵਿਚਾਰਾਂ ਕਰਦਿਆਂ ਬੁਲਾਰਿਆਂ ਪਾਸੋਂ ਵਿਚਾਰਾਂ ਕਰਦਿਆਂ ਹੋਈਆਂ ਅੱਖਰ ਲਗਭਗ ਵਾਧਾ ਘਾਟਾ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ ਅੱਗੇ ਤੋਂ ਸੁਮਤ ਬਖਸ਼ਣੀ ਅੰਗ ਸੰਗ ਸਹਾਈ ਹੋਣ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀਓ ਕਿਰਪਾ ਕਰਨੀ ਪੰਥ ਖਾਲਸੇ ਵਿੱਚ ਪੂਰਨ ਤਵਾਕ ਏਕਤਾ ਬਖਸ਼ਿਸ਼ ਕਰੋ ਰਾਜ ਭਾਗ ਬਖਸ਼ਿਸ਼ ਕਰੋ ਸੱਚੇ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੋਣਾ ਸ਼ਹੀਦਾਂ ਦੇ ਪਾਏ ਹੋਏ ਪੂਰਨਿਆਂ ਚੱਲਣ ਦਾ ਸੰਗਤਾਂ ਨੂੰ ਬਲ ਉਦਮ ਬਖਸ਼ਣਾ ਸੱਚੇ ਪਾਤਸ਼ਾਹ ਜੀਓ ਆਪ ਜੀ ਕੇ ਹਜ਼ੂਰ ਬੇਅੰਤ ਸੰਗਤ ਨੇ ਹਾਜ਼ਰੀ ਭਰੀ ਹੈ ਸਰਬੱਤ ਸਾਧ ਸੰਗ ਦੀ ਹਾਜ਼ਰੀ ਦਰ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਦਾ ਕਦਮ ਕਦਮ ਚੱਲਿਆ ਲੇਖੇ ਲਾਉਣਾ ਦਰੋਂ ਘਰੋਂ ਗੁਰਸਿੱਖੀ ਸਿੱਧਕ ਭਰੋਸਾ ਨਾਮਦਾਨ ਚਰਨ ਕਮਲਾਂ ਦੀ ਪ੍ਰੀਤ ਬਖਸ਼ਿਸ਼ ਕਰਕੇ ਨਿਵਾਜਣਾ ਸੰਗਤ ਦੀਆਂ ਰਸਤਾਂ ਬਸਤਾਂ ਪ੍ਰੇਮ ਭੇਟਾਵਾਂ ਪ੍ਰਵਾਨ ਕਰਨੀਆਂ ਖਜ਼ਾਨੇ ਭਰਪੂਰ ਕਰਨੇ ਕਾਲ ਕੰਟਕ ਦੂਰ ਕਰਨੇ ਜੀਓ ਸੇਵਕ ਪਰਿਵਾਰਾਂ ਵੱਲੋਂ ਸੁੰਦਰ ਪਛਾਕੇ ਭੇਟ ਹੋਏ ਹਨ ਆਪ ਜੀ ਨੇ ਅੰਗੀਕਾਰ ਕਰਨੇ ਸ਼ੁਭ ਭਾਵਨਾਵਾਂ ਸੰਪੂਰਨ ਕਰਨੀਆਂ ਆਪ ਜੀ ਕੇ ਚਰਨ ਕਮਲਾਂ 'ਚ ਭਾਈ ਗੁਰਪ੍ਰੀਤ ਸਿੰਘ ਖੋਸਾ ਵੱਲੋਂ ਸਤਿਗੁਰੂ ਮਹਾਰਾਜ ਜੀ ਆਪ ਜੀ ਨੇ ਦੁਬਾਰਾ ਤੰਦਰੁਸਤੀ ਬਖਸ਼ੀ ਹੈ ਧੰਨਵਾਦ ਹੈ ਆਪ ਜੀ ਦਾ ਅਤੇ ਕਾਰੋਬਾਰਾਂ ਦੀ ਆਰੰਭਤਾ ਅਤੇ ਖੁਸ਼ਹਾਲੀ ਦੀ ਅਰਦਾਸ ਬੇਨਤੀ ਕਰਾਉਂਦੇ ਹਨ ਕਿਰਪਾ ਕਰਨੀ ਆਪ ਜੀ ਨੇ ਕਾਰੋਬਾਰ ਪ੍ਰਾਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰਨੀ ਕਾਰਜ ਦੇ ਵਿੱਚ ਅੰਗ ਸੰਗ ਸਹਾਈ ਹੋਣਾ ਸਫਲਤਾਵਾਂ ਬਖਸ਼ਿਸ਼ ਕਰਨੀਆਂ ਭਾਈ ਗੁਰਪਿੰਦਰ ਸਿੰਘ ਵੱਲੋਂ ਖਾਲਸਾ ਪੰਥ ਦੀ ਚੜ੍ਹਦੀ ਕਲਾ ਦੇ ਸਬੱਬ ਦੇ ਭਲੇ ਦੀ ਅਰਦਾਸ ਬੇਨਤੀ ਸੱਚੇ ਪਾਤਸ਼ਾਹ ਪ੍ਰਵਾਨ ਕਰਨੀ
ਹਜ਼ੂਰ ਪੰਚਮ ਕੜਾਹ ਪ੍ਰਸ਼ਾਦ ਦੀ ਦੇਖ ਸਜ ਕੇ ਹਾਜ਼ਰ, ਛੇ ਪੌੜੀਆਂ ਆਨੰਦ ਸਾਹਿਬ ਜੀ ਦੇ ਪਾਠ ਦੀ ਅਰਦਾਸ ਹੋਈਆਂ, ਸੂਖਮ ਭੁੱਲਾਂ ਦੀ ਮੁਆਫ਼ੀ ਬਖਸ਼ਣੀ ਕਰੀ, ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਭ ਹੋ ਭੋਗ ਹਰ ਰਾਏ, ਸੀਤ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤੇ, ਜੋ ਛਕੇ ਵਾਹਿਗੁਰੂ ਵਾਹਿਗੁਰੂ ਨਾਮ ਜਪੇ, ਪਾਵਨ ਸ੍ਰੀ ਮੁੱਖ ਵਾਕ ਬਖਸ਼ਿਸ਼ ਕਰਕੇ ਸਾਧ ਸੰਗਤ ਨੂੰ ਕਿਰਤਾਰਥ ਕਰੋ ਜੀ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਮਨ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਪਹੀ ਅਕਾਲ ਕੀ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਅਸੀਂ ਕਿਸੇ ਨੂੰ ਆਪਣੇ ਮਨ ਦੀ ਗੱਲ ਕਹਿ ਸਕਦੇ ਹਾਂ ਔਰ ਜ਼ੁਬਾਨ ਦੇ ਨਾਲ ਹੀ ਉਸ ਪ੍ਰਭੂ ਦਾ ਸਿਮਰਨ ਵੀ ਕਰਨਾ। ਪਰ ਸਤਿਗੁਰੂ ਜੀ ਕਹਿੰਦੇ ਹਨ ਐ ਰਸਨਾ ਤੂੰ ਪ੍ਰਭੂ ਦਾ ਸਿਮਰਨ ਤੇ ਛੱਡ ਦਿੱਤਾ ਪਰ ਰਸਾਂ ਕਸਾਂ ਵਿੱਚ ਤੂੰ ਪੈ ਗਈ। ਅੱਜ ਜੇ ਚੰਗਾ ਖਾਧਾ ਤੇ ਆਪਾਂ ਕਹਿ ਦਿੰਦੇ ਹਾਂ ਅੱਜ ਬੜਾ ਸਵਾਦ ਆਇਆ, ਕੱਲ ਇਸ ਤੋਂ ਵੀ ਵਧੀਆ ਭੋਜਨ ਹੋਵੇ, ਕੋਈ ਹੋਰ ਚੰਗੀ ਚੀਜ਼। ਇਹ ਜਿਹੜੀ ਜ਼ੁਬਾਨ ਹੈ ਖਾ ਖਾ ਕੇ ਨਹੀਂ ਰੱਜਦੀ, ਸਵਾਦ ਦੇਖ ਦੇਖ ਕੇ ਇਹ ਜ਼ੁਬਾਨ ਨਹੀਂ ਰੱਜਦੀ। ਅੱਜ ਜੋ ਖਾਧਾ ਕੱਲ ਇਸ ਤੋਂ ਵੀ ਵਧੀਆ

ਐਰਾ ਸੁਣਾ ਉਹ ਸਾਰੇ ਰਸ ਜਿਹੜੇ ਝੂਠੇ ਹਨ ਉਹ ਵਿਸਰ ਜਾਣਗੇ ਭੁੱਲ ਜਾਣਗੇ ਪਰ ਕਦੋਂ ਉਸ ਵੇਲੇ ਜਾਂ ਹਰ ਵਸੇ ਮਨ ਆਏ ਜਦੋਂ ਹਰੀ ਮਨ ਵਿੱਚ ਵਸ ਜਾਏਗਾ ਤੇ ਉਹ ਵਸੇਗਾ ਤਾਂ

ਜਿਹੜੇ ਆਪਣੀ ਜ਼ਬਾਨ ਦੇ ਨਾਲ ਝੂਠ ਬੋਲਦੇ ਨੇ, ਨਿੰਦਿਆ ਚੁਗਲੀ ਕਰਦੇ ਨੇ, ਖਾਣ ਦੇ ਚਸਕੇ ਹਨ ਜ਼ਬਾਨ ਨੂੰ, ਉਨ੍ਹਾਂ ਬਾਰੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਉਪਦੇਸ਼ ਕਰਦੇ ਹਨ ਕਵੀ।

ਜਿਹੜਾ ਆਪਣੀ ਰਸਨਾ ਦੇ ਨਾਲ ਆਪਣੀ ਜ਼ੁਬਾਨ ਦੇ ਨਾਲ ਰਾਮ ਦਾ ਨਾਮ ਨਹੀਂ ਜਪੇਗਾ, ਜਿਹੜਾ ਆਪਣੀ ਰਸਨਾ ਦੇ ਨਾਲ ਉਸ ਵਾਹਿਗੁਰੂ ਨੂੰ ਯਾਦ

ਜਿਹੜਾ ਆਪਣੀ ਰਸਨਾ ਦੇ ਨਾਲ ਸਿਮਰਨ ਨਹੀਂ ਕਰੇਗਾ ਉਹ ਵਾਰ ਵਾਰ ਜੰਮਦਾ ਮਰਦਾ ਰਹੇਗਾ, ਦੁੱਖਾਂ ਵਿੱਚ ਪਿਆ ਰਹੇਗਾ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਫੁਰਮਾਨ ਹੈ ਰਸਨਾ ਬਾਰੇ ਕੀ ਕਹਿੰਦੇ।

ਜੇ ਇਹ ਜ਼ੁਬਾਨ ਨਾਮ ਨਹੀਂ ਜਪਦੀ, ਉਸ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੀ, ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਰਸਨਾ ਨੂੰ, ਇਸ ਜ਼ੁਬਾਨ ਨੂੰ ਤਿਲ ਤਿਲ ਕਰਕੇ ਕੱਟਦੇ ਆ, ਭਾਵ ਇਸ ਜ਼ੁਬਾਨ ਦੇ ਮੈਂ ਟੁਕੜੇ ਕਰਦੇ ਆ, ਛੋਟੇ ਛੋਟੇ ਟੁਕੜੇ, ਭਾਵ ਦੁੱਖ ਦੇ ਆ

ਮੈਂ ਇੱਕ ਗੱਭਰੂ ਨੌਜਵਾਨ ਮਾਰਿਆ ਉਹਦੀ ਜੇਬ ਦੇ ਵਿੱਚੋਂ ਕੌਡੀਆਂ ਨਿਕਲੀਆਂ ਇਹ ਕੌਡੀਆਂ ਪਹਿਲਾਂ ਹੋਇਆ ਕਰਦੀਆਂ ਸਨ ਉਹ ਕੌਡੀਆਂ ਲੈ ਕੇ ਮੈਂ ਮਾਂ ਨੂੰ ਕਿਹਾ ਮਾਂ ਐਡਾ ਸੋਹਣਾ ਮੈਂ ਜਵਾਨ

ਕੌਡੀਆਂ ਬਦਲੇ ਤੂੰ ਇੱਕ ਜਾਨ ਲਈ। ਇਹ ਜਿਹੜੀਆਂ ਮੱਛੀਆਂ ਨੇ ਇਹਨਾਂ ਵਿੱਚ ਵੀ ਤੇ ਜਾਨ ਸੀ, ਕਿਸੇ ਨੇ ਇਹਨਾਂ ਨੂੰ ਵੀ ਤੇ ਮਾਰਿਆ। ਇਹਨਾਂ ਕੌਡੀਆਂ ਬਦਲੇ ਮੈਂ ਕਿਤਨੀਆਂ ਮੱਛੀਆਂ ਲੈ ਕੇ ਆਈ ਹਾਂ, ਤੂੰ ਇੱਕ ਜਾਨ ਲਈ ਇੱਥੇ ਤੇ ਕਿੰਨੀਆਂ ਜਾਨਾਂ ਕਿਸਨੇ ਲਈਆਂ। ਨਾ ਕੋਈ ਪੁੰਨ ਹੈ ਤੇ ਨਾ ਕੋਈ ਬਾਪ ਹੈ, ਬਸ ਮਾਂ ਦੀ ਇਹ ਗੱਲ ਪੱਲੇ ਬੰਨ ਲਈ। ਉਸ ਦਿਨ ਤੋਂ ਮੈਂ ਪ੍ਰਣ ਕਰ ਲਿਆ ਕਿ ਕਿਸੇ ਕੋਲ ਕੁਝ ਮਿਲੇ ਭਾਵੇਂ ਨਾ ਮਿਲੇ,

ਬੜੀ ਕੋਸ਼ਿਸ਼ ਕਰਦਾ ਹੈ ਕਿ ਮਹਾਂਪੁਰਸ਼ਾਂ ਦੇ ਸਿਰ ਵੱਢਦੇ ਹਾਂ ਪਰ ਹੱਥ ਥੱਲੇ ਨਹੀਂ ਆਉਂਦਾ। ਤੇ ਮਹਾਂਪੁਰਸ਼ ਕਹਿਣ ਲੱਗੇ ਬਾਲਵੀਰ, ਜੇ ਸਾਨੂੰ ਮਾਰਨਾ ਹੈ ਤੇ ਜਲਦੀ ਮਾਰ, ਰਸਾ ਕਿਉਂ ਰਿਹਾ।

ਤੁਹਾਡੇ ਵਾਸਤੇ ਮੈਂ ਪਾਪ ਕਰਦਾ। ਅੰਤ ਵੇਲੇ ਜਦ ਲੇਖਾ ਹੋਵੇਗਾ ਤੂੰ ਮੇਰਾ ਸਾਥ ਦੇਵੀਂ। ਤੇ ਮਾਂ ਨੇ ਕਿਹਾ ਬੇਟਾ

ਨਰਕ ਦਾ ਨਜ਼ਾਰਾ ਵੀ ਦਿਖਾਇਆ ਸੀ। ਕਹਿਣ ਲੱਗਾ ਮਾਂ, ਨਰਕ ਵੀ ਹੈ, ਸਵਰਗ ਵੀ ਹੈ, ਪਾਪ ਵੀ ਹੈ, ਪੁੰਨ ਵੀ ਹੈ, ਪਰ ਤੂੰ ਇਹ ਦੱਸ ਅੰਤ ਵੇਲੇ ਮੇਰੀ ਸਹਾਇਤਾ ਕਰੇਂਗੀ। ਤੇ ਮਾਂ ਨੇ ਕਿਹਾ, ਬੇਟਾ ਮੈਂ ਤੈਨੂੰ ਪਾਲਿਆ,

ਤੂੰ ਮੇਰੀ ਹੁਣ ਪਾਲਣਾ ਕਰ। ਪਰ ਬਾਲਮੀਕ ਤੂੰ ਪਾਪ ਕਰ ਭਾਵੇਂ ਪੁੰਨ ਕਰ, ਪਾਪ ਦੀ ਕਮਾਈ ਲਿਆ ਘਰ ਵਿੱਚ ਭਾਵੇਂ ਨੇਕੀ ਦੀ ਕਮਾਈ ਲਿਆ, ਪਰ ਅੰਤ ਵੇਲੇ

ਜਿਨ੍ਹਾਂ ਧੀਆਂ ਪੁੱਤਰਾਂ ਵਾਸਤੇ ਜਿਸ ਪਰਿਵਾਰ ਵਾਸਤੇ ਮੈਂ ਠੱਗੀਆਂ ਕਰਦਾ ਪਾਪ ਕਰਦਾ ਕਿ ਇਹ ਸਾਰੇ ਖੁਸ਼ ਰਹਿਣ ਅੱਜ ਉਨ੍ਹਾਂ ਨੇ ਕਹਿ ਦਿੱਤਾ ਅੰਤ

ਹਨ ਤੇ ਮਰਗਿਆਂ ਦੇ ਨਾਲ ਕੌਣ ਜਾਵੇਗਾ। ਬਾਲਮੀ ਕਹਿਣ ਲੱਗੇ, ਮੇਰੇ ਤੇ ਕਿਰਪਾ ਕਰੋ, ਮੈਨੂੰ ਉਪਦੇਸ਼ ਦਿਓ। ਸੱਤਾ ਮਹਾਂਪੁਰਸ਼ਾਂ ਨੇ ਵਿਚਾਰ ਕੀਤੀ ਕਿ ਬਾਲਮੀਕ ਨੂੰ ਸਿੱਧਾ ਉਪਦੇਸ਼ ਦਿੱਤਾ ਤੇ ਇਹਦੇ ਤੇ ਅਸਰ ਨਹੀਂ ਹੋਣਾ, ਕਿਉਂਕਿ ਮਨ ਕਠੋਰ ਹੋ ਚੁੱਕਾ ਸੀ। ਕਹਿਣ ਲੱਗੇ, ਇੱਥੇ ਬੈਠ ਜਾ ਤੇ ਬਹਿ ਕੇ ਹੁਣ ਤੂੰ ਮਰਾਂ ਮਰਾਂ

ਜਿਹੜੀ ਮਰਾ ਮਰਾ ਕਹਿੰਦੀ ਸੀ, ਕਿਰਪਾ ਹੋਈ ਮਾਲਕ ਦੀ ਮਰਾ ਮਰਾ ਤੋਂ ਹੁਣ ਰਾਮ ਰਾਮ ਹੋ ਗਏ, ਸਮਾਂ ਬੀਤੇ। ਉਹੀ ਆਰੀਆ ਸਮਾਜ ਦੇ ਸੱਤ ਰਿਖੀ ਫਿਰ ਉਸ ਪਾਸੇ ਆਏ, ਰਾਮ ਰਾਮ ਦੀ ਆਵਾਜ਼ ਆ ਰਹੀ ਹੈ। ਇਧਰ ਉਧਰ ਦੇਖਿਆ, ਬੰਦਾ ਕੋਈ ਨਜ਼ਰ ਨਹੀਂ ਆਉਂਦਾ, ਇੱਕ ਮਿੱਟੀ ਦਾ ਢੇਰ ਹੈ, ਉੱਤੇ ਘਾਸ ਉੱਗੇ। ਆਪਣੀ ਸ਼ਕਤੀ ਨਾਲ ਜਾਣਿਆ

ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਹਿੰਦ ਦੀ ਚਾਦਰ ਕਿਉਂ ਆਖਿਆ ਗਿਆ? ਇਸ ਲਈ ਉਹਨਾਂ ਨੂੰ ਹਿੰਦ ਦੀ ਚਾਦਰ ਆਖਿਆ ਜਾਂਦਾ ਹੈ। ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਸ ਵਕਤ ਆਪਣੀ ਕੁਰਬਾਨੀ ਦਿੱਤੀ ਜਿਸ ਵਕਤ ਕੇ ਇਸ ਹਿੰਦੁਸਤਾਨ ਨੂੰ ਬਚਾਉਣ ਵਾਲਾ ਕੋਈ ਵੀ ਨਹੀਂ ਸੀ। ਉਸ ਵਕਤ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਨੇ ਉਹਨਾਂ ਮਜ਼ਲੂਮਾਂ ਦੀ ਬਾਂਹ ਫੜੀ ਤੇ ਹਿੰਦ ਦੀ ਚਾਦਰ ਕਵਾਇਆ। ਅਲਾ ਯਾਰ ਖਾਂ ਜੋਗੀ ਨੇ ਬੜਾ ਸੁੰਦਰ ਕਰਕੇ ਲਿਖਿਆ। ਬਹਿਮਨ ਖੜੇ ਹੋ ਗਏ ਹੱਥ ਜੋੜੇ, ਵੋ ਕਹਿਣੇ ਲਗੇ ਫੋੜ ਕਰ ਦਿਲ ਕੇ ਫੋੜੇ, ਸਤਮ ਕਰਨਿਆ ਜ਼ੁਲਮ ਕਰਤੇ ਹੈ ਹਰ ਦਿਨ,